0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੂੰ ਸ਼ਬਦ ਕੀਰਤਨ ਸਰਵਣ ਕਰਵਾ ਰਹੇ ਸਨ ਸਤਿਕਾਰਯੋਗ ਭਾਈ ਬਲਜੀਤ ਸਿੰਘ ਜੀ, ਤਿੰਨਾਂ ਦਾ ਰਾਗੀ ਜਥਾ ਜੋ ਦਿਹਾੜੇ ਚੱਲ ਰਹੇ ਨੇ। ਘੱਲੂਘਾਰਾ 1984 ਅੱਜ ਸਵੇਰੇ ਗੁਰੂ ਘਰ ਵਿਖੇ ਉਹਨਾਂ ਸਮੂਹ ਸ਼ਹੀਦਾਂ ਸਿੰਘਾਂ ਨੂੰ ਯਾਦ ਕਰਦਿਆਂ ਹੋਇਆਂ ਸ੍ਰੀ ਸਹਿਜ ਪਾਠ ਦੇ ਭੋਗ ਪਾਏ ਗਏ, ਉਪਰੰਤ ਇਸੇ ਹੀ ਸੰਬੰਧ ਦੇ ਵਿੱਚ ਦੀਵਾਨ ਸਜੇ ਹੋਏ ਨੇ। ਸੋ ਭਾਈ ਸਾਹਿਬ ਹੋਰਾਂ ਨੇ ਰੱਬੀ ਬਾਣੀ ਦੇ ਕੀਰਤਨ ਰਾਹੀਂ ਵੀ ਉਸੇ ਹੀ ਵਿਸ਼ੇ ਨੂੰ, ਉਸੇ ਹੀ ਸਬਜੈਕਟ ਨੂੰ ਛੂਹਿਆ ਹੈ। ਗੁਰਬਾਣੀ ਵਿੱਚੋਂ ਉਹਨਾਂ ਪਾਵਨ ਸ਼ਬਦਾਂ ਦਾ ਕੀਰਤਨ ਆਪ ਜੀ ਨੂੰ ਸਰਵਣ ਕਰਵਾਇਆ ਹੈ। ਸੂਰਾ ਸੋ ਪਹਿਚਾਨੀਐ ਜੋ ਲਰੇ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੈ ਕਬਹੂ ਨਾ ਛਾਡੈ ਖੇਤ। ਭਾਈ ਗੁਰਦਾਸ ਜੀ ਦਾ ਵੀ ਬਚਨ ਹੈ, ਸਾਬਰ ਸਿਦਕ ਸ਼ਹੀਦ ਭਰਮ ਭਉ ਖੋਵਨਾ। ਸੋ ਭਾਈ ਸਾਹਿਬ ਹੋਣਾ ਦਾ ਸਮੁੱਚੇ ਹੀ ਜਥੇ ਦਾ ਬਹੁਤ ਬਹੁਤ ਧੰਨਵਾਦ। ਸਵਾਉ ਹੁਣ ਅਤਿ ਸਤਿਕਾਰਯੋਗ ਪੰਥ ਪ੍ਰਸਿੱਧ ਕਥਾਵਾਚਕ ਗਿਆਨੀ ਭਾਈ ਹਰਵਿੰਦਰ ਸਿੰਘ ਜੀ, ਸ੍ਰੀ ਗੰਗਾਨਗਰ ਵਾਲੇ। ਅਕਸਰ ਤੁਸੀਂ ਇੰਟਰਨੈਟ ਦੇ ਮਾਧਿਅਮ ਰਾਹੀਂ ਭਾਈ ਸਾਹਿਬ ਹੋਰਾਂ ਨੂੰ ਸਰਵਣ ਕਰਦੇ ਹੋਵੋਗੇ। ਸੋ ਭਾਈ ਸਾਹਿਬ ਹੋਣਾ ਦੀ ਚੰਗੀ ਪਕੜ ਹੈ ਇਤਿਹਾਸ ਦੇ ਉੱਪਰ। ਕੱਲ੍ਹ ਦਾ ਇਹਨਾਂ ਨੇ ਵੀ ਇਸੇ ਹੀ ਸਬਜੈਕਟ ਨੂੰ ਸ਼ੁਰੂ ਕੀਤਾ ਹੋਇਆ ਹੈ। ਸੋ ਬੇਨਤੀ ਕਰਦੇ ਹਾਂ ਭਾਈ ਸਾਹਿਬ ਹੋਰਾਂ ਨੂੰ, ਵੈਸੇ ਪੰਥ ਪ੍ਰਕਾਸ਼ ਦੀ ਕਥਾ ਜੋ ਇਸ ਅਸਥਾਨ 'ਤੇ ਲੜੀਵਾਰ ਚੱਲ ਰਹੀ ਹੈ, ਅੱਜ ਵਿਸ਼ੇਸ਼ ਤੌਰ 'ਤੇ ਉਹਨਾਂ ਸ਼ਹੀਦਾਂ ਸਿੰਘਾਂ ਨੂੰ ਯਾਦ ਕਰਦਿਆਂ ਹੋਇਆਂ ਇਹ ਸਮਾਗਮ ਉਸੇ ਸੰਬੰਧ ਵਿੱਚ ਚੱਲ ਰਿਹਾ ਹੈ। ਸੋ ਭਾਈ ਸਾਹਿਬ ਹੋਣੀ ਆਪਣੇ ਉਸੇ ਹੀ ਸਬਜੈਕਟ ਨੂੰ ਅੱਗੇ ਤੋਰ ਕੇ ਅੱਜ ਕੰਪਲੀਟ ਕਰਨਗੇ। ਘੱਲੂਘਾਰਾ ਜੋ ਜੂਨ 1984 ਦੇ ਵਿੱਚ ਵਾਪਰਿਆ ਹੈ, ਜੋ ਬਹੁਤਿਆਂ ਨੇ ਆਪਣੀਆਂ ਅੱਖਾਂ ਸਾਹਮਣੇ ਇਹ ਸਭ ਕੁਝ ਵਰਤਾਰਾ ਵਰਤਦਾ ਵੇਖਿਆ ਹੈ, ਭਾਈ ਸਾਹਿਬ ਹੋਰੀ ਉਸੇ ਹੀ ਵਿਸ਼ੇ ਨੂੰ ਅੱਗੇ ਲੈ ਕੇ ਜਾਣਗੇ। ਆਓ ਉਹਨਾਂ ਦੇ ਪਾਸੋਂ ਆਪਾਂ ਕਥਾ ਵਿਚਾਰ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਵਾਹਿਗੁਰੂ ਸਾਹਿਬ ਜੀ। ਅਸੀਂ ਖਤੇ ਬਹੁਤ ਕਮਾਵਦੇ ਅੰਤ ਨ ਪਾਰਾ ਵਾਰ, ਹਰ ਕਿਰਪਾ ਕਰਕੇ ਬਖਸ਼ ਲੈ ਹੋ, ਹਉ ਪਾਪੀ ਵੱਡ ਪੁੰਨ ਹੈਗਾ।

ਪਰਮ ਸਨਮਾਨ ਯੋਗ ਜੁਗੋ ਜੁਗ ਅਟਲ ਤਖਤ ਚਵਰ ਦੇ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏ ਮਾਨ ਸਤ ਸੰਗੀ ਜਨੋ ਆਓ ਗੁਰੂ ਚਰਨਾਂ ਵਿੱਚ ਬੈਠ ਕੇ ਆਪ ਜੀ ਨੇ ਅੰਮ੍ਰਿਤ ਬਾਣੀ ਦਾ ਰਸ ਪਿੰਨਾ ਕੀਰਤਨ ਕਬੀਰ ਮੋਹਿ ਮਰਨੇ ਕਾ ਚਾਓ ਹੈ ਮਰੂ ਤਾਂ ਹਰ ਕੈ ਦੁਆਰ ਮਤ ਹਰ ਪੁੱਛੈ ਕੌਣ ਹੈ ਪਰਾ ਹਮਾਰੇ ਬਾਰ ਉਹਨਾਂ ਮਹਾਨ ਸ਼ਹੀਦਾਂ ਦਾ ਜਿਨ੍ਹਾਂ ਦਾ ਚਾਓ ਵੀ ਇਹ ਸੀ ਵੀ ਸਾਨੂੰ ਮੌਤ ਵੀ ਆਏ ਅਸੀਂ ਸ਼ਹੀਦ

0: ਸ਼ੁੱਧੀ ਨੂੰ ਪ੍ਰਾਪਤ ਕਰੀਏ, ਉਹ ਵੀ ਤੇਰੇ ਦਰ ਘਰ ਨਾਲ ਜੁੜ ਕੇ ਕਰੀਏ। ਉਹਨਾਂ ਦੇ ਪਾਵਨ ਪਵਿੱਤਰ ਯਾਦ ਵਿੱਚ ਜੁੜ ਕੇ ਸ਼ਹੀਦੀ ਦਿਹਾੜੇ ਘੱਲੂਘਾਰਾ ਦਿਹਾੜਾ ਮਨਾਉਂਦਿਆਂ ਅੰਮ੍ਰਿਤ ਬਾਣੀ ਦਾ ਕੀਰਤਨ ਸੁਣ ਕੇ ਆਪਣੇ ਅੰਤਰ ਆਤਮੇ ਨੂੰ ਗੁਰ ਸ਼ਬਦ ਰਾਹੀਂ ਤੁਸੀਂ ਤ੍ਰਿਪਤ ਕਰ ਰਹੇ ਸੀ। ਇੱਕ ਲੜੀ ਆਪਾਂ ਕੱਲ ਰੋਜ਼ ਤੋਂ ਆਰੰਭ ਕੀਤੀ ਹੋਈ ਹੈ, ਮੁੱਢ ਤੋਂ ਲੈ ਕੇ ਵੀ ਕੀ ਕੁਛ ਵਰਤਾਰੇ ਵਰਤਦੇ ਰਹੇ ਉਸੇ ਨੂੰ ਆਪਾਂ ਅੱਗੇ ਵਿਚਾਰਨੇ ਹੈ। ਇੱਕ ਵਾਰੀ ਗੁਰੂ ਬਖਸ਼ੀ ਫਤਿਹ ਬੁਲਾਓ, ਰਲ ਮਿਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਦਿ ਕਾਲ ਤੋਂ ਲੈ ਕੇ ਮਨੁੱਖੀ ਜ਼ਿੰਦਗੀ ਜਿਉਣ ਦੇ ਬਹੁਤ ਤਰ੍ਹਾਂ ਦੇ ਢੰਗ ਨੇ, ਹਮੇਸ਼ਾ ਯਾਦ ਰੱਖਿਓ। ਅੱਜ ਵੀ ਜ਼ਿੰਦਗੀ ਜਿਉਣ ਦੇ ਵੱਖ ਵੱਖ ਢੰਗ ਨੇ। ਕੋਈ ਬੰਦਾ ਆਪਣਾ ਜੀਵਨ ਗੁਜ਼ਾਰਦਾ, ਉਹ ਬਕਾਰਾਂ ਅੱਗੇ ਗੋਡੇ ਟੇਕ ਦਿੰਦਾ ਤੇ ਆਪਣੀ ਸਾਰੀ ਜ਼ਿੰਦਗੀ ਬਕਾਰਾਂ ਵਿੱਚ ਹੀ ਗੁਜ਼ਾਰ ਦਿੰਦਾ। ਕੋਈ ਮਨੁੱਖ ਆਪਣੀ ਜ਼ਿੰਦਗੀ ਆ ਸੰਸਾਰ ਤਮਾਸ਼ਾ, ਇਹਦੀ ਚੱਕਾ ਚੌਂਦ ਸੰਸਾਰ ਤਮਾਸ਼ੇ ਦੀਆਂ ਰੰਗ ਰਲੀਆਂ ਵਿੱਚ ਗੁਜ਼ਾਰਦਾ। ਕੋਈ ਬੰਦਾ ਆਪਣੀ ਜ਼ਿੰਦਗੀ ਵਕਤ ਨਾਲ ਸਮਝੌਤਾ ਕਰਕੇ, ਜਿਹੋ ਜਿਹਾ ਵਕਤ ਹੈ ਉਹੋ ਜਿਹਾ ਹੀ ਸਮਝੌਤਾ ਕਰਕੇ ਤੇ ਆਪਣੀ ਜ਼ਿੰਦਗੀ ਦੇ ਦਿਨ ਗੁਜ਼ਾਰਦਾ। ਕੋਈ ਬੰਦਾ ਆਪਣੀ ਜ਼ਿੰਦਗੀ ਨਸ਼ਿਆਂ ਦੇ ਸਹਾਰੇ, ਨਸ਼ਿਆਂ ਦੀ ਟੇਕ ਲੈ ਕੇ ਤੇ ਉਹਦੇ ਵਿੱਚ ਕੋਈ ਜ਼ਿੰਦਗੀ ਗੁਜ਼ਾਰਦਾ। ਕਈ ਤਰ੍ਹਾਂ ਨਾਲ ਜ਼ਿੰਦਗੀ ਜਿਉਣ ਦੇ ਢੰਗ ਨੇ। ਪਰ ਮੈਂ ਜਿਹੜੀ ਬੇਨਤੀ ਤੁਹਾਨੂੰ ਕਹਿਣੀ ਚਾਹੁੰਦਾ ਵੀ ਜਿਹੜਾ ਗੁਰੂ ਕਾ ਸਿੱਖ ਹੈ ਨਾ, ਉਹ ਆਪਣੀ ਜ਼ਿੰਦਗੀ ਗੁਰੂ ਚਰਨਾਂ ਵਿੱਚ ਜੁੜ ਕੇ ਇੱਜ਼ਤ ਅਣਖ ਗੈਰਤ ਨਾਲ ਤੇ ਸੱਚਾ ਸੁੱਚਾ ਜੀਵਨ ਗੁਜ਼ਾਰਦਾ। ਜਿਹੜਾ ਗੁਰੂ ਕਲਗੀਧਰ ਦੇ ਦਰ ਦਾ ਸਿੱਖ ਹੈ ਨਾ, ਉਹ ਆਪਣੀ ਜ਼ਿੰਦਗੀ ਨਾ ਨਸ਼ਿਆਂ ਵਿੱਚ ਗੁਜ਼ਾਰਦਾ, ਨਾ ਵਿਸ਼ੇ ਵਕਾਰਾਂ ਵਿੱਚ ਗੁਜ਼ਾਰਦਾ, ਨਾ ਉਹ ਸੰਸਾਰ ਦੇ ਰੰਗ ਤਮਾਸ਼ਿਆਂ ਵਿੱਚ ਉਲਝਦਾ, ਨਾ ਉਹ ਕਦੀ ਵਕਤ ਨਾਲ ਝੂਠ ਨਾਲ ਸਮਝੌਤਾ ਕਰਦਾ। ਗੁਰੂ ਕਾ ਸਿੱਖ ਹੈ ਜਿਹੜਾ ਹਮੇਸ਼ਾ ਗੁਰੂ ਚਰਨਾਂ ਵਿੱਚ ਜੁੜ ਕੇ ਤੇ ਗੁਰੂ ਦੀ ਦਿੱਤੀ ਹੋਈ ਇਹ ਪਵਿੱਤਰ ਜ਼ਿੰਦਗੀ ਗੁਰੂ ਆਸ਼ੇ ਮੁਤਾਬਕ ਹੀ ਜਿਉਂਦਾ। ਜਿਨ੍ਹਾਂ ਸ਼ਹੀਦਾਂ ਦਾ ਆਪਾਂ ਜੀਵਨ ਵਿਚਾਰ ਰਹੇ ਹਾਂ ਨਾ, ਜੇ ਉਹਨਾਂ ਮਹਾਨ ਆਤਮਾਵਾਂ ਦਾ ਜੀਵਨ ਪੜ੍ਹੀਏ, ਉਹਨਾਂ ਆਪਣਾ ਆਪ ਗੁਰੂ ਨੂੰ ਸਮਰਪਣ ਕੀਤਾ ਹੋਇਆ, ਉਹਨਾਂ ਦਾ ਜੀਵਨ ਹੈ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਐ। ਉਹ ਤਨ ਕਰਕੇ, ਮਨ ਕਰਕੇ, ਧਨ ਕਰਕੇ ਆਪਾਂ ਗੁਰੂ ਨੂੰ ਸਮਰਪਣ ਕਰਕੇ ਤੇ ਗੁਰੂ ਦਾ ਹੁਕਮ ਮੰਨ ਕੇ ਆਪਣੀ ਜ਼ਿੰਦਗੀ ਦੇ ਜੀਵਨ ਨੂੰ ਪਵਿੱਤਰ ਮਾਰਗ ਤੇ ਤੁਰ ਰਹੇ ਨੇ। ਆਪਾਂ ਵਿਚਾਰੇ ਪਿੱਛੇ ਕਿੰਨੀਆਂ ਬੇਇਨਸਾਫੀਆਂ ਕੀਤੀਆਂ, ਕਿਵੇਂ ਨਿਰੰਕਾਰੀ ਕਾਂਡ ਵਾਪਰਿਆ 1978 ਵਿੱਚ, ਆਪਾਂ ਦਿਨ ਵੇਲੇ ਵਿਚਾਰਿਆ ਕੀ ਕੁਛ ਵਾਪਰਿਆ ਤੇ ਫਿਰ ਧਰਮ ਯੁੱਧ ਮੋਰਚੇ ਲੱਗਦੇ ਨੇ। ਇੱਕ ਛੋਟੀ ਜਿਹੀ ਬੇਨਤੀ ਹੋਰ ਕਰਾਂ, ਜਦੋਂ ਭਾਸ਼ਾ ਦੇ ਆਧਾਰ ਤੇ ਸੂਬਿਆਂ ਨੂੰ ਵੰਡਣ ਦੀ ਗੱਲ ਆਈ ਤੇ 1966 ਦੀ ਗੱਲ ਹੈ, ਸਾਰੇ ਸੂਬਿਆਂ ਨੂੰ ਭਾਸ਼ਾ ਦੇ ਆਧਾਰ ਤੇ ਵੰਡ ਦਿੱਤਾ। ਕੋਈ ਮਰਾਠੀ ਬੋਲਦਾ ਉਹਨਾਂ ਨੂੰ ਆਪਣਾ, ਕੋਈ ਤਮਿਲ ਬੋਲਦਾ ਉਹਨਾਂ ਨੂੰ ਆਪਣਾ, ਸਾਰਿਆਂ ਨੂੰ ਵੰਡ ਦਿੱਤਾ। ਦੋ ਸੂਬੇ ਰਹਿ ਗਏ, ਇੱਕ ਪੰਜਾਬ ਰਹਿ ਗਿਆ, ਦੂਜਾ ਆਂਧਰਾ ਪ੍ਰਦੇਸ਼ ਰਹਿ ਗਿਆ। ਤੇ ਇਹਨਾਂ ਨੂੰ ਵੰਡਣ ਵਾਸਤੇ ਵਕਤੀ ਹਕੂਮਤਾਂ ਭਾਸ਼ਾ ਦੇ ਆਧਾਰ ਤੇ ਤਿਆਰ ਨਹੀਂ ਸੀ, ਪਰ ਜਿਹੜਾ ਆਂਧਰਾ ਪ੍ਰਦੇਸ਼ ਸੀ ਨਾ, ਉਹਨਾਂ ਦਾ ਇੱਕ ਲੀਡਰ ਸੀ ਬੜਾ ਇਮਾਨਦਾਰ, ਬਹੁਤ ਇਮਾਨਦਾਰ। ਇਹ ਗੱਲ ਹਮੇਸ਼ਾ ਯਾਦ ਰੱਖਿਓ, ਜਿਹੜੀਆਂ ਕੌਮਾਂ ਦੇ ਲੀਡਰ ਇਮਾਨਦਾਰ ਹੁੰਦੇ ਨੇ, ਇਹ ਗੱਲ ਯਾਦ ਰੱਖਿਓ ਵੀ ਉਹ ਕੌਮਾਂ ਬਹੁਤ ਆਪਣੇ ਹੱਕ ਨਾ ਵੀ ਮਿਲਦੇ ਹੋਣ ਤੇ ਆਪਣੀ ਜ਼ਰੂਰਤ ਨਾਲ ਲੈਂਦੇ ਨੇ। ਉਹ ਜਿਹੜਾ ਰਾਮ ਲੂ ਉਹਦਾ ਨਾਮ ਸੀ, ਆਂਧਰਾ ਪ੍ਰਦੇਸ਼ ਦਾ ਲੀਡਰ ਰਾਮ ਲੂ, ਉਹ ਰਾਮ ਲੂ ਨੇ ਵੇਖਿਆ ਵੀ ਸਰਕਾਰ ਸਾਡੇ ਸੂਬੇ ਨੂੰ ਭਾਸ਼ਾਈ ਹੱਕ ਨਹੀਂ ਦੇ ਰਹੀ। ਉਹਨੇ ਉਸ ਵੇਲੇ ਇੱਕ ਆਪਣਾ ਅਨਸ਼ਨ ਸ਼ੁਰੂ ਕੀਤਾ ਤੇ ਇੰਨਾ ਸਿਦਕ ਵਿੱਚ ਪੱਕਾ ਸੀ, ਵਕਤੀ ਹਕੂਮਤ ਨੂੰ ਵੇਖ ਲਿਆ ਵੀ ਇੰਨੇ ਲੋਕਾਂ ਦੀ ਇਕੱਤਰਤਾ ਹੋ ਗਈ ਤੇ ਇਹ ਆਪਣੇ ਅਕੀਦੇ ਤੋਂ ਟਸ ਮਸ ਨਹੀਂ ਹੋ ਰਿਹਾ, ਰਾਮ ਲੂ ਕਿਸੇ ਲਾਲਚ ਵਸ ਨਹੀਂ ਆ ਰਿਹਾ, ਜਾਂ ਸਾਡਾ ਭੈ ਨਹੀਂ ਮੰਨਦਾ। ਆਖਰ ਉਹਨੂੰ ਵੀ ਭਾਸ਼ਾ ਦੇ ਆਧਾਰ ਤੇ ਉਹਦਾ ਹੱਕ ਦੇ ਦਿੱਤਾ ਗਿਆ। ਗੱਲ ਪੰਜਾਬ ਦੀ ਰਹਿ ਗਈ, ਪੰਜਾਬ ਵਿੱਚ ਵੀ ਕਈ ਤਰ੍ਹਾਂ ਦੇ ਉਸ ਵੇਲੇ ਅਨਸ਼ਨ ਸ਼ੁਰੂ ਹੋਏ, ਕਹਿ ਲਓ ਉਸ ਵੇਲੇ ਕੁਛ ਮੀਟਿੰਗਾਂ ਸ਼ੁਰੂ ਹੋਈਆਂ। ਸਾਡੇ ਵਿੱਚੋਂ ਇੱਕ ਸੰਤ ਫਤਿਹ ਸਿੰਘ ਹੋਇਆ, ਉਹ ਵਾਰ ਵਾਰ ਮਰਨ ਵਰਤ ਰੱਖਦਾ ਸੀ ਅਰਦਾਸ ਕਰਕੇ, ਫਿਰ ਕਿਸੇ ਦੇ ਕਹਿਣ ਤੇ ਝੱਟ ਉਹ ਮਰਨ ਵਰਤ ਤੋੜ ਦਿੰਦਾ ਸੀ। ਜਦੋਂ ਇਹ ਗੱਲ ਵਾਰ ਵਾਰ ਉਹਨੇ ਅਰਦਾਸ ਕਰਕੇ ਮਰਨ ਵਰਤ ਸ਼ੁਰੂ ਕਰਨਾ, ਫਿਰ ਉਹਨੇ ਤੋੜ ਦੇਣਾ, ਫਿਰ ਤੁਹਾਨੂੰ ਪਤਾ ਇੱਕ ਦਰਸ਼ਨ ਸਿੰਘ ਫੇਰੂ ਮਾਨ ਹੋਇਆ। ਸਰਦਾਰ ਦਰਸ਼ਨ ਸਿੰਘ ਨੇ ਵੇਖਿਆ ਵੀ ਸੰਤ ਫਤਿਹ ਸਿੰਘ ਨਿੱਤ ਦਿਹਾੜੇ ਮਰਨ ਵਰਤ ਰੱਖਦਾ, ਚਾਰ ਦਿਨਾਂ ਬਾਅਦ ਕਿਸੇ ਕਹਿਣ ਤੇ ਤੋੜ ਦਿੰਦਾ। ਇਹ ਤੇ ਅਰਦਾਸ ਦਾ ਵੀ ਜਿਹੜਾ ਅਕੀਦਾ ਉਹਨੂੰ ਢਾਹ ਲਾ ਰਿਹਾ। ਸਰਦਾਰ ਦਰਸ਼ਨ ਸਿੰਘ ਫੇਰੂ ਮਾਨ ਜੀ ਨੇ ਪੰਜਾਬੀ ਸੂਬੇ ਵਿੱਚ ਹੀ ਕਹਿ ਲਓ, ਮੋਰਚੇ ਹੀ ਕਹਿ ਲਓ, ਅਰਦਾਸ ਬੇਨਤੀ ਕਰਕੇ, ਸਤਿਗੁਰੂ ਮੈਂ ਤੇਰੇ ਚਰਨਾਂ ਵਿੱਚ ਪ੍ਰਣ ਕਰਨਾ ਤੇ ਜਿੰਨਾ ਸਮਾਂ ਪੰਜਾਬੀ ਸੂਬਾ ਨਹੀਂ ਬਣੇਗਾ, ਇਹਨੂੰ ਭਾਸ਼ਾ ਦਾ ਅਧਿਕਾਰ ਨਹੀਂ ਦਿੱਤਾ ਜਾਏਗਾ, ਮੈਂ ਆਪਣੇ ਜੀਵਨ ਪ੍ਰਾਣਾਂ ਦੀ ਬਾਜ਼ੀ ਲਾ ਦੇਵਾਂਗਾ, ਪਰ ਮੈਂ ਆਪਣੇ ਜੀਵਨ ਵਿੱਚੋਂ ਕੀਤਾ ਪ੍ਰਣ ਨਹੀਂ ਤੋੜਾਂਗਾ, ਤੇਰੇ ਚਰਨਾਂ ਵਿੱਚ ਕੀਤੀ ਹੋਈ ਅਰਦਾਸ ਹੈ ਜਿਹੜੀ ਉਹਨੂੰ ਪੂਰਨ ਤੌਰ ਤੇ ਨਿਭਾਵਾਂਗਾ। ਆਪ ਜੀ ਨੂੰ ਪਤਾ ਹੋਵੇ ਲੰਬੇਰੇ ਦਿਨ ਕਰੀਬ 74 ਦਿਨ ਉਹਨੇ ਮਰਨ ਵਰਤ ਰੱਖਿਆ, ਆਖਰ ਉਹ ਸ਼ਹੀਦ ਹੋ ਗਿਆ, ਪਰ ਉਹਨੇ ਕੀਤੀ ਅਰਦਾਸ ਤੇ ਪਹਿਰਾ ਦਿੱਤਾ। ਬਹੁਤ ਲੰਮੇ ਮੋਰਚੇ ਲੱਗਣ ਤੋਂ ਬਾਅਦ, ਜੇਲ੍ਹਾਂ ਭਰਨ ਤੋਂ ਬਾਅਦ, ਆਖਰ ਇੱਕ ਨਵੰਬਰ 1966 ਈਸਵੀ ਨੂੰ ਪੰਜਾਬੀ ਸੂਬਾ ਐਲਾਨਿਆ ਗਿਆ ਪੰਜਾਬ ਨੂੰ, ਭਾਸ਼ਾ ਦੇ ਆਧਾਰ ਤੇ ਵੀ, ਪਰ ਉਹ ਜਿਹੜਾ ਸੂਬਾ ਵੰਡਿਆ ਵੀ ਗਿਆ ਭਾਸ਼ਾ ਦੇ ਆਧਾਰ ਤੇ, ਉਹਨੂੰ ਅੱਜ ਇਤਿਹਾਸ ਵਿੱਚ ਲੰਗੜਾ ਪੰਜਾਬ ਕਹਿੰਦੇ ਨੇ। ਤੁਹਾਨੂੰ ਪਤਾ ਹੋਵੇ ਕੋਈ ਪੰਜਾਬੀ ਬੋਲਦੇ ਇਲਾਕੇ ਕਿਸ ਪਾਸੇ ਕੱਢ ਦਿੱਤੇ ਗਏ, ਕੋਈ ਕਿਸ ਪਾਸੇ ਕੱਢ ਦਿੱਤੇ ਗਏ, ਤੇ ਮਜਬੂਰੀ ਬਣ ਗਈ ਮੋਰਚੇ ਲਾ ਕੇ। ਹੁਣ ਤੁਸੀਂ ਆਪੇ ਸੋਚੋ ਵੀ ਜਿਹੜੇ ਬੰਦੇ ਇਹ ਕਹਿੰਦੇ ਸਨ ਵੀ ਤੁਹਾਨੂੰ ਤੇ ਵੱਧ ਅਧਿਕਾਰ ਦਾ ਇੱਕ ਖਿੱਤਾ ਜਿੱਥੇ ਆਜ਼ਾਦੀ ਦਾ ਨਿੱਘ ਮਾਣ ਸਕੋਂ ਮਿਲੇਗਾ, ਤੁਹਾਡੀਆਂ ਸ਼ਹਾਦਤਾਂ ਬੜੀਆਂ ਨੇ, ਕੁਰਬਾਨੀਆਂ, ਤੇ ਉਹ ਪੰਜਾਬੀ ਭਾਸ਼ਾ ਦੇ ਆਧਾਰ ਤੇ ਸੂਬੇ ਦੀ ਵੰਡ ਵੇਲੇ ਵੀ ਕਿੰਨੇ ਮੋਰਚੇ ਲਾ ਕੇ, ਭੁੱਖ ਹੜਤਾਲਾਂ ਰੱਖ ਕੇ, ਤੇ ਆਖਰ ਇੱਕ ਲੰਗੜਾ ਪੰਜਾਬ ਕੱਟ ਵੱਢ ਕਰਕੇ ਦੇ ਦਿੱਤਾ ਗਿਆ। ਉਸ ਤੋਂ ਬਾਅਦ ਫਿਰ ਸਮਾਂ ਲੰਘਦਾ ਗਿਆ, ਆਪਾਂ ਪਿੱਛੇ ਕਈ ਕੁਝ ਵਿਚਾਰਿਆ, ਇੱਕ ਪੱਖ ਹੋਰ ਵਿਚਾਰਨ ਦੀ ਬਹੁਤ ਲੋੜ ਹੈ। ਉਹਨਾਂ ਵੇਲਿਆਂ ਦੇ ਜਿਹੜੇ ਅਖਬਾਰ ਸਨ 1981-82-83 ਵੇਲੇ, ਉਹ ਵੀ ਸਿੱਖ ਕੌਮ ਦਾ ਚੰਗਾ ਕਿਰਦਾਰ ਨਹੀਂ ਪੇਸ਼ ਕਰਦੇ ਸੀ, ਬਲਕਿ ਸਿੱਖਾਂ ਦਾ ਚੰਗਾ ਕਰਮ ਵੀ ਆਮ ਲੋਕਾਂ ਸਾਹਮਣੇ ਵਿਗਾੜ ਕੇ ਪੇਸ਼ ਕਰਦੇ ਸਨ। ਅਖਬਾਰ ਰਾਹੀਂ ਖਬਰ ਪਹੁੰਚਦੀ ਸੀ ਜ਼ਿਆਦਾਤਰ। ਉਹਨਾਂ ਵਿੱਚੋਂ ਇੱਕ ਮਹਾਸ਼ਾ ਪ੍ਰੈਸ ਹੈ, ਮਹਾਸ਼ਾ ਪ੍ਰੈਸ ਦੇ ਤਿੰਨ ਅਖਬਾਰ ਨੇ, ਪੰਜਾਬ ਕੇਸਰੀ, ਹਿੰਦ ਸਮਾਚਾਰ ਤੇ ਜਗਬਾਣੀ। ਆਹ ਜਿਹੜੇ ਤਿੰਨ ਅਖਬਾਰ ਨੇ, ਇਹਨਾਂ ਦਾ ਜਿਹੜਾ ਮੁਖੀ ਹੈ ਉਹ ਹੈ ਲਾਲਾ ਜਗਤ ਨਾਰਾਇਣ। ਉਹ ਨਿੱਤ ਦਿਹਾੜੇ ਕੋਈ ਨਾ ਕੋਈ ਖਬਰ ਇਹੋ ਜਿਹੀ ਆਮ ਲੋਕਾਂ ਵਿੱਚ ਪਹੁੰਚਾਉਂਦਾ, ਜਾਣ ਬੁੱਝ ਕੇ ਪਹੁੰਚਾਉਂਦਾ, ਜਿਹਦੇ ਨਾਲ ਸੰਤ ਬਾਬਾ ਜਰਨੈਲ ਸਿੰਘ ਜੀ ਜਾਂ ਜੁਝਾਰੂ ਸਿੰਘ ਜਾਂ ਸਿੱਖਾਂ ਦਾ ਜਿਹੜਾ ਕਿਰਦਾਰ ਹੈ ਉਹ ਮੈਲਾ ਕੀਤਾ ਜਾ ਸਕੇ। ਤੁਸੀਂ ਹੈਰਾਨ ਹੋਵੋਗੇ, ਪੰਜਾਬੀ ਸੂਬੇ ਦੀ ਜਦੋਂ ਮੰਗ ਨੇ ਜ਼ੋਰ ਪਕੜਿਆ ਹੋਇਆ ਸੀ ਨਾ, ਉਸ ਵੇਲੇ ਵੀ ਲਾਲਾ ਜਗਤ ਨਾਰਾਇਣ ਨੇ ਅਖਬਾਰਾਂ ਵਿੱਚ ਇਹ ਗੱਲ ਇੱਕ ਬਿਆਨ ਦਿੱਤਾ ਸੀ ਆਪਣਾ। ਤੁਹਾਨੂੰ ਇੱਥੋਂ ਬਹੁਤ ਅੰਦਾਜ਼ਾ ਲੱਗ ਜਾਣਾ, ਉਹਨੇ ਬਿਆਨ ਦਿੱਤਾ ਸੀ, ਕਹਿਣ ਲੱਗਿਆ ਵੀ ਜਿਹੜੀ ਸਿੱਖ ਕੌਮ ਹੈ ਇਹ ਤੇ ਹਿੰਦੂ ਧਰਮ ਦੇ ਰਖਵਾਲੀ ਲਈ ਗੁਰੂ ਕਲਗੀਧਰ ਜੀ ਨੇ ਬਣਾਈ ਸੀ। ਹੁਣ ਸਾਨੂੰ ਆਪਣਾ ਦੇਸ਼ ਮਿਲ ਗਿਆ ਤੇ ਹੁਣ ਇਹਦੀ ਕੋਈ ਲੋੜ ਨਹੀਂ ਹੈ, ਹੁਣ ਇਹਨਾਂ ਨੂੰ ਪੱਗਾਂ ਲਾ ਦੇਣੀਆਂ ਚਾਹੀਦੀਆਂ, ਦਾੜੇ ਕੱਟ ਕੇ ਕਲੀਨ ਸ਼ੇਵ ਹੋ ਕੇ ਤੇ ਸਾਡੇ ਵਾਂਗੂ ਦਿਨ ਗੁਜ਼ਾਰਨੇ ਚਾਹੀਦੇ ਨੇ। ਵੇਖੋ ਸਿੱਖ, ਮੈਂ ਵਾਰ ਵਾਰ ਆਖਣਾ, ਸਿੱਖ ਕਦੀ ਕਿਸੇ ਦੀ ਵਿਰੋਧਤਾ ਨਹੀਂ ਕਰਦਾ। ਸਾਰੇ ਧਰਮਾਂ ਵਿੱਚ ਵੀ ਮੈਂ ਅੱਜ ਸਵੇਰੇ ਅਰਜ਼ ਕੀਤੀ ਸੀ, ਚੰਗੇ ਲੋਕ ਵੀ ਹੁੰਦੇ ਨੇ, ਹਰ ਧਰਮ ਅੰਦਰ ਕੁਝ ਮੰਦੇ ਵੀ ਹੁੰਦੇ ਨੇ। ਹੁਣ ਇਹਨੇ ਇਹੋ ਜਿਹਾ ਬਿਆਨ ਦਿੱਤਾ ਸੀ ਉਸ ਵੇਲੇ ਕਿ ਇਹਨਾਂ ਨੂੰ ਪੱਗਾਂ ਲਾ ਦੇਣੀਆਂ ਚਾਹੀਦੀਆਂ, ਇਹਨਾਂ ਨੂੰ ਕੇਸ ਕੱਟ ਕੇ ਤੇ ਹੁਣ ਇਹ ਸਿੱਖ ਕੌਮ ਦੀ ਕੋਈ ਬਹੁਤੀ ਲੋੜ ਨਹੀਂ ਰਹੇਗੀ। ਮੈਂ ਫਿਰ ਤੁਹਾਨੂੰ ਬੇਨਤੀ ਕਰਾਂ, ਜਦੋਂ ਗੁਰੂ ਤੇਗ ਬਹਾਦਰ ਜੀ ਦੀ ਚਰਨ ਸ਼ਰਨ ਵਿੱਚ 1675 ਈਸਵੀ ਨੂੰ ਆਨੰਦਪੁਰ ਸਾਹਿਬ ਦੀ ਧਰਤੀ ਤੇ ਕਿਰਪਾ ਰਾਮ ਦੀ ਅਗਵਾਹੀ ਹੇਠ ਕਸ਼ਮੀਰੀ ਪੰਡਿਤ ਆਏ ਸਨ, ਇਤਿਹਾਸ ਦੇ ਬੋਲ ਨੇ, ਦੁਖੀਏ ਵਿਪਰ ਚੱਲ ਕੇ ਆਏ ਪੂਰੀ ਆਨੰਦ, ਬਾਂਹ ਅਸਾਡੀ ਪਕੜੀਏ ਗੁਰੂ ਹਰਗੋਬਿੰਦ ਸਾਹਿਬ ਕੇ ਨੰਦ। ਤੇਗ ਬਹਾਦਰ ਬੋਲਿਆ, ਧਰ ਪਈਏ ਧਰਮ ਨਾ ਛੋੜੀਏ, ਬਾਂਹ ਜਿਨ੍ਹਾਂ ਦੀ ਪਕੜੀਏ ਸਿਰ ਦੀਜੈ ਬਾਂਹ ਨਾ ਛੋੜੀਏ। ਸਤਿਗੁਰੂ ਮਹਾਰਾਜ ਨੇ ਇਹੋ ਜਿਹਾ ਕੋਈ ਵਿਤਕਰਾ ਨਹੀਂ ਕੀਤਾ। ਹਜ਼ੂਰ ਨੇ ਵੇਖਿਆ ਸੀ ਇੱਕ ਧਿਰ ਜ਼ੁਲਮ ਕਰਦੀ ਹੈ, ਇੱਕ ਤੇ ਜ਼ੁਲਮ ਕੀਤਾ ਜਾ ਰਿਹਾ, ਅੱਜ ਜੋ ਸ਼ਰਨ ਆਵੇ ਤਿਸ ਕੰਛ ਲਾਵੇ, ਇਹ ਬਿਰਧ ਸਵਾਮੀ ਸੰਧਾ। ਤੇ ਉਹ ਜ਼ੁਲਮ ਰੋਕਣ ਵਾਸਤੇ ਸਤਿਗੁਰੂ ਜੀ ਨੇ ਨਵੰਬਰ ਮਹੀਨੇ 1675 ਈਸਵੀ ਨੂੰ ਸ਼ਹਾਦਤ ਦਿੱਤੀ ਸੀ। ਗੁਰੂ ਘਰ ਹਰ ਦੀਨ ਦੁਖੀਏ ਦੀ ਮਦਦ ਕਰਦਾ। ਇੱਕ ਮੈਂ ਹੋਰ ਤੁਹਾਨੂੰ ਬੇਨਤੀ ਕਹਿ ਦਿਆਂ, ਫਿਰ ਆਪਾਂ ਅੱਗੇ ਚੱਲਦੇ ਹਾਂ। ਗੁਰੂ ਘਰ ਹੈ ਨਾ ਜਿਹੜਾ, ਉਹ ਅੱਜ ਵੀ ਜ਼ੁਲਮ ਦਾ ਵਿਰੋਧੀ ਹੈ। ਇਹਨੂੰ ਕਈ ਵਾਰੀ ਇਸ ਢੰਗਾਂ ਕਰਕੇ ਬਹੁਤ ਵਾਰੀ ਪ੍ਰਚਾਰਿਆ ਜਾਂਦਾ ਹੈ ਵੀ ਸਿੱਖ ਬਣੀ ਤਾਂ ਨੇ ਵੀ ਕੇਵਲ ਸਨਾਤਨ ਦੀ ਮਦਦ ਕਰਨ ਵਾਸਤੇ। ਨਹੀਂ, ਸਿੱਖ ਵੱਖਰਾ ਧਰਮ ਹੈ। ਜ਼ੁਲਮ ਕਿਸੇ ਤੇ ਵੀ ਹੋਵੇ, ਮੰਨ ਲਓ ਉਸ ਵੇਲੇ ਕੋਈ ਹੋਰ ਧਰਮ ਦਾ ਆਗੂ ਹਾਕਮ ਹੁੰਦਾ ਤੇ ਹੋਰ ਧਰਮ ਦੇ ਆਗੂ ਗੁਰੂ ਜੀ ਦੀ ਸ਼ਰਨ ਵਿੱਚ ਆਉਂਦੇ, ਗੁਰੂ ਜੀ ਨੇ ਉਹਨਾਂ ਦੀ ਵੀ ਬਾਂਹ ਪਕੜਨੀ ਸੀ। ਇਹ ਗੱਲ ਨਹੀਂ ਸੀ ਵੀ ਸਤਿਗੁਰੂ ਕਿਸੇ ਇੱਕ ਧਰਮ ਨੂੰ ਬਚਾਉਣਾ ਚਾਹੁੰਦੇ ਨੇ ਜਾਂ ਦੂਜੇ ਨੂੰ ਦੁਰਕਾਰਨਾ ਚਾਹੁੰਦੇ ਨੇ। ਗੁਰੂ ਘਰ ਕਦੀ ਅਜਿਹਾ ਨਹੀਂ ਕਰਦਾ। ਫਿਰ ਮੈਂ ਜਿਹੜੀ ਬੇਨਤੀ ਕਹਿਣ ਲੱਗਿਆ ਸਾਂ, ਉਦੋਂ ਮਹਾਸ਼ਾ ਪ੍ਰੈਸ ਨੇ ਬਹੁਤ ਤਰ੍ਹਾਂ ਦੇ ਬਿਆਨ ਸਿੱਖਾਂ ਦਾ ਕਿਰਦਾਰ ਮੈਲਾ ਕਰਨ ਵਾਸਤੇ ਬਾਰ ਬਾਰ ਵਿਗਾੜ ਕੇ ਪੇਸ਼ ਕਰਦੇ ਨੇ। ਆਖਰ ਉਹ ਜਦੋਂ ਸਮਝਾਇਆ ਵੀ ਜਗਤ ਲਾਲਾ ਜਗਤ ਨਾਰਾਇਣ ਨਾ ਸਮਝਿਆ, ਫਿਰ ਕੁਝ ਸਿੱਖਾਂ ਨੇ ਇੱਕ ਦਿਨ ਸਤੰਬਰ ਮਹੀਨੇ 9 ਸਤੰਬਰ ਦਾ ਵਕਤ ਸੀ 1981 ਲੁਧਿਆਣੇ ਜਲੰਧਰ ਵਾਲੇ ਬਾਈਪਾਸ ਤੇ ਕੁਝ ਸਿੱਖਾਂ ਨੇ, ਜੁਝਾਰੂ ਸਿੱਖਾਂ ਨੇ, ਨਿੱਤ ਦਿਹਾੜੇ ਲਾਲਾ ਜਗਤ ਨਾਰਾਇਣ ਜ਼ਹਿਰ ਉਗਲਦਾ ਸੀ। ਜਗ ਬਾਣੀ ਨੂੰ ਸਿੱਖ ਉਦੋਂ ਅੱਗ ਬਾਣੀ ਆਖਦੇ ਸਨ ਕਿਉਂਕਿ ਉਹ ਅੱਗ ਲਾਉਂਦਾ ਸੀ ਆਮ ਲੋਕਾਂ ਦੇ ਦਿਲਾਂ ਅੰਦਰ, ਤੇ ਆਖਰ ਉਹਨੂੰ ਸੋਧਾ ਲਾ ਦਿੱਤਾ, ਮੌਤ ਦੇ ਘਾਟ ਉਤਰ ਗਿਆ। ਤੇ ਉਹ ਕਰਿਆ ਤੇ ਕੁਝ ਜੁਝਾਰੂ ਵੱਖਰੇ ਸਿੱਖਾਂ ਦੇ ਸੀ, ਦੋਸ਼ ਉਹਦਾ ਮੜਿਆ ਸੰਤ ਬਾਬਾ ਜਰਨੈਲ ਸਿੰਘ ਜੀ ਤੇ। ਉਸ ਵੇਲੇ ਸੰਤ ਬਾਬਾ ਜਰਨੈਲ ਸਿੰਘ ਜੀ ਪਿੰਡਾਂ ਥਾਵਾਂ ਦੇ ਅੰਦਰ ਜਥਾ ਲਿਜਾ ਕੇ ਤੇ ਗੁਰਮਤ ਦਾ ਪ੍ਰਚਾਰ ਪ੍ਰਸਾਰ ਕਰਦੇ ਸੀ, ਅੰਮ੍ਰਿਤ ਬਾਣੀ ਨਾਲ ਜੋੜਦੇ ਸੀ। ਤੁਹਾਨੂੰ ਪਤਾ ਹੋਵੇ ਵੀ ਜਿਨ੍ਹਾਂ ਦਿਨਾਂ ਵਿੱਚ ਲਾਲਾ ਜਗਤ ਨਾਰਾਇਣ ਇਹਨੂੰ ਸੋਧਾ ਲਾਉਂਦੇ ਨੇ ਸਿੱਖ, ਉਸ ਵੇਲੇ ਸੰਤ ਜੀ ਹਰਿਆਣੇ ਵਿੱਚ ਇੱਕ ਪਿੰਡ ਪੈਂਦਾ ਚੰਦੋ ਕਲਾਂ, ਚੰਦੋ ਕਲਾਂ ਦੇ ਨਗਰ ਅੰਦਰ ਟਕਸਾਲ ਦੇ ਪੂਰੇ ਜਥੇ ਦੇ ਨਾਲ ਉੱਥੇ ਗੁਰਮਤ ਦਾ ਪ੍ਰਚਾਰ ਪ੍ਰਸਾਰ ਬਾਣੀ ਬਾਣੇ ਨਾਲ ਜੋੜਨ ਦਾ ਜਿਹੜਾ ਵੱਡਾ ਬਹੁਤ ਵੱਡਾ ਪ੍ਰਚਾਰ ਪ੍ਰਸਾਰ ਕਰ ਰਹੇ ਸੀ। ਤੇ ਵੱਡੀ ਫੌਜ ਲੈ ਕੇ ਪੁਲਿਸ ਆਦਿਕ ਉਸ ਵੇਲੇ ਜਾ ਕੇ ਉਸ ਪਿੰਡ ਨੂੰ ਘੇਰਾ ਪਾ ਲੈਂਦੀ ਹੈ ਚੰਦੋ ਕਲਾਂ ਨੂੰ। ਸੰਤ ਬਾਬਾ ਦਰਨੈਲ ਸਿੰਘ ਜੀ ਤੇ ਉੱਥੋਂ ਚਲੇ ਗਏ ਸਨ। ਹੁਣ ਤੁਸੀਂ ਵੇਖਿਓ, ਸੰਤ ਚਲੇ ਗਏ, ਸਾਰੇ ਪਿੰਡ ਨੂੰ ਬਹੁਤ ਦੁੱਖ ਦਿੱਤਾ ਉਸ ਵੇਲੇ ਬਖਤੀ ਜਿਹੜੀ ਪੁਲਿਸ ਹੈ ਉਹਨੇ, ਕਈਆਂ ਨਾਲ ਕੁੱਟਮਾਰ ਵੀ ਕੀਤੀ, ਕਈਆਂ ਨੂੰ ਮੰਦਾ ਚੰਗਾ ਵੀ ਬੋਲਿਆ, ਘਰਾਂ ਦੀਆਂ ਤਲਾਸ਼ੀਆਂ ਲਈਆਂ। ਹਾਲਾਂਕਿ ਸਾਰੇ ਨਗਰ ਨੇ ਸਪਸ਼ਟ ਕਰ ਦਿੱਤਾ ਵੀ ਸੰਤ ਜੀ ਚਲੇ ਗਏ ਨੇ ਤੇ ਉਹਨਾਂ ਇੱਥੇ ਗੁਰਮਤਿ ਦੀ ਗੱਲ ਕੀਤੀ ਹੈ ਰੱਬ ਦੇ ਘਰ ਦੀ। ਉੱਥੇ ਦੋ ਬੱਸਾਂ ਸਨ ਟਕਸਾਲ ਦੀਆਂ। ਸਿੱਖਾਂ ਨੂੰ ਇਹ ਗੱਲ ਅੱਜ ਵੀ ਸੋਚਣੀ ਚਾਹੀਦੀ ਹੈ ਵੀ ਉਹ ਜਿਹੜੀਆਂ ਬੱਸਾਂ ਨੇ ਨਾ ਸੰਗਤ ਦੀਆਂ ਭੇਟ ਕੀਤੀਆਂ ਸਨ, ਉਹਦੇ ਵਿੱਚ ਕੀ ਸੀ? ਗੁਰਬਾਣੀ ਦੀਆਂ ਪੋਥੀਆਂ, ਗੁਰਬਾਣੀ ਦੇ ਗੁਟਕੇ ਸਾਹਿਬ, ਉਹ ਸਪੈਸ਼ਲੀ ਤੌਰ ਤੇ ਗੁਰਬਾਣੀ ਦੇ ਆਤਮ ਸਤਿਕਾਰ ਵਾਸਤੇ ਵੀ ਜਦੋਂ ਲੈ ਕੇ ਜਾਣੀ ਹੈ ਅੰਮ੍ਰਿਤ ਬਾਣੀ ਦੀਆਂ ਪੋਥੀਆਂ ਇਤਿਹਾਸ, ਉਹਦੇ ਆਤਮ ਸਤਿਕਾਰ ਵਾਸਤੇ ਉਹਦੇ ਵਿੱਚ ਪਾਲਕੀ ਆਦਿਕ ਬਣਾ ਕੇ ਸੰਭਾਲੇ ਹੋਏ ਸਨ। ਪੁਲਿਸ ਨੂੰ ਪਤਾ ਲੱਗ ਗਿਆ ਵੀ ਸੰਤ ਇੱਥੇ ਨਹੀਂ ਹੈ, ਹੁਣ ਬੱਸ ਤੇ ਬੋਲਦੀ ਨਹੀਂ ਹੈ ਨਾ, ਵਿੱਚੋਂ ਵੀ ਪਤਾ ਲੱਗ ਗਿਆ ਕੋਈ ਸਿੰਘ ਨਹੀਂ ਹੈ। ਜਾਣ ਬੁੱਝ ਕੇ ਪੁਲਿਸ ਨੇ ਉਹ ਗੁਰਬਾਣੀ ਦੀਆਂ ਪੋਥੀਆਂ, ਗੁਰਬਾਣੀ ਇਤਿਹਾਸ, ਉਹਦੇ ਵਿੱਚ ਜੋ ਵੀ ਕੁਝ ਕੀਮਤੀ ਖਜ਼ਾਨਾ, ਅੱਗ ਲਾ ਕੇ ਚੰਦੋ ਕਲਾਂ ਦੀ ਧਰਤੀ ਤੇ ਅਗਨ ਭੇਟ ਕਰ ਦਿੱਤਾ ਗਿਆ। ਕਿੱਡਾ ਕੀਮਤੀ ਖਜ਼ਾਨਾ ਅੰਮ੍ਰਿਤ ਗੁਰਬਾਣੀ ਦਾ, ਗੁਰੂ ਇਤਿਹਾਸ ਦਾ। ਕਿਉਂਕਿ ਜਿਹੜੀ ਦਮਦਮੀ ਟਕਸਾਲ ਹੈ ਨਾ, ਇਹ ਬਹੁਤ ਕੀਮਤੀ ਖਜ਼ਾਨਾ ਪੁਰਾਤਨ ਲਿਖਤਾਂ ਉਹ ਸਾਂਭਦੀ ਰਹੀ ਹੈ ਹਮੇਸ਼ਾ, ਤੇ ਉਸ ਵੇਲੇ ਉਹ ਸਾਰਾ ਕੀਮਤੀ ਗੁਰੂ ਕਾ ਇਤਿਹਾਸ, ਗੁਰਬਾਣੀ ਦੀਆਂ ਪੋਥੀਆਂ, ਗੁਟਕੇ ਸਾਹਿਬ, ਬੱਸਾਂ ਨੂੰ ਅੱਗ ਲਾ ਕੇ ਚੰਦੋ ਕਲਾਂ ਦੀ ਧਰਤੀ ਤੇ ਅਗਨ ਭੇਟ ਕਰ ਦਿੱਤੇ ਗਏ। ਹੁਣ ਕੋਈ ਪੁੱਛਣ ਵਾਲਾ ਹੋਵੇ ਵੀ ਬੱਸਾਂ ਵਿੱਚ ਕੀ ਖਰਾਬੀ ਸੀ? ਸੰਗਤ ਦੀਆਂ ਭੇਟ ਕੀਤੀਆਂ ਸਨ, ਪਰ ਮੁਸ਼ਕਲ ਇਹ ਹੈ ਵੀ ਜਿਨ੍ਹਾਂ ਨੂੰ ਸਿੱਖੀ ਚੰਗੀ ਨਹੀਂ ਲੱਗਦੀ ਉਹਦੇ ਵਿੱਚ ਗੁਰੂ ਇਤਿਹਾਸ ਤੇ ਗੁਰਬਾਣੀ ਹੈ। ਇਹ ਤੇ ਤੁਸੀਂ ਅੱਜ ਵੀ ਵੇਖਦੇ ਹੋ ਨਾ, ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਹੈ ਜਿਹੜੀ ਸਮੁੱਚੇ ਜਗਤ ਦਾ ਭਲਾ ਚਾਹੁੰਦੀ ਹੈ, ਪਰ ਅੱਜ ਵੀ ਜਦੋਂ ਥਾਂ ਪਰ ਥਾਂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਬੇਅਦਬੀ ਜਾਣ ਬੁੱਝ ਕੇ ਕਰੀ ਕਰਾਈ ਜਾਂਦੀ ਹੈ, ਤੇ ਜਦੋਂ ਕੋਈ ਬੇਅਦਬੀ ਕਰਨ ਵਾਲਾ ਪਕੜਿਆ ਜਾਂਦਾ ਹੈ, ਉਹਨੂੰ ਕਹਿ ਦਿੱਤਾ ਜਾਂਦਾ ਇਹਦਾ ਦਿਮਾਗੀ ਸੰਤੁਲਨ ਠੀਕ ਨਹੀਂ ਹੈ, ਹੈਰਾਨਗੀ ਦੀ ਗੱਲ ਹੈ ਵੀ ਉਹ ਆਪਣੇ ਕਿਸੇ ਘਰ ਦੇ ਜੀ ਤੇ ਹਮਲਾ ਨਹੀਂ ਕਰਦਾ, ਜਾਂ ਉਹ ਕਿਸੇ ਸਰਕਾਰੀ ਅਦਾਰੇ ਵਾਲੀ ਜਗ੍ਹਾ ਤੇ ਜਾ ਕੇ ਕੋਈ ਹਮਲਾ ਨਹੀਂ ਕਰਦਾ, ਜਾਂ ਕੋਈ ਆਮ ਥਾਵਾਂ ਤੇ ਉਹ ਜਾ ਕੇ ਜਿਹਦਾ ਦਿਮਾਗੀ ਸੰਤੁਲਨ ਠੀਕ ਨਹੀਂ ਹੈ ਉੱਥੇ ਕੋਈ ਮਾੜਾ ਕਰਮ ਨਹੀਂ ਕਰਦਾ, ਉਹਨੂੰ ਗੁਰੂ ਗ੍ਰੰਥ ਸਾਹਿਬ ਦੇ ਸਵਰੂਪ ਹੀ ਕਿਉਂ ਦਿਸਦੇ ਨੇ? ਤੇ ਉਹ ਆ ਕੇ ਸਤਿਗੁਰੂ ਦੀ, ਹੁਣ ਤੇ ਸਾਡੇ ਮਨਾਂ ਵਿੱਚ ਇੱਕ ਗੱਲ ਭਰ ਗਈ ਹੈ, ਮੈਂ ਤੁਹਾਨੂੰ ਇੱਕ ਬੇਨਤੀ ਹੋਰ ਕਰਾਂ, ਜਦੋਂ ਕੋਈ ਵਰਤਾਰਾ ਜਾਣ ਬੁੱਝ ਕੇ ਲਗਾਤਾਰ ਵਰਤਦਾ ਨਾ, ਉਹਦੇ ਪਿੱਛੇ ਬੜਾ ਵੱਡਾ ਰਾਜ ਹੈ। ਜਦੋਂ 2015 ਵਿੱਚ ਬੇਅਦਬੀ ਹੋਈ, ਸਿੱਖ ਸੰਗਤਾਂ ਪੰਜਾਬ ਦੀ ਧਰਤੀ ਤੇ ਦੇਸ਼ਾਂ ਵਿਦੇਸ਼ਾਂ ਤੇ ਸੜਕਾਂ ਤੇ ਆਈਆਂ, ਬੜਾ ਵੱਡਾ ਰੋਸ ਜ਼ਾਹਰ ਕੀਤਾ। ਜਦੋਂ ਜਵਾਹਰ ਸਿੰਘ ਵਾਲੇ ਤੋਂ ਪਾਵਨ ਸਵਰੂਪ ਚੁੱਕੇ ਸਨ ਬਰਗਾੜੀ ਦੇ ਨੇੜੇ, ਪਰ ਫਿਰ ਉਹਨਾਂ ਕੀ ਮਾਹੌਲ ਬਣਾਇਆ, ਧੜਾਧੜ ਬੇਅਦਬੀਆਂ ਕਰਕੇ ਕਦੀ ਕਿਸੇ ਨਗਰ, ਕਦੀ ਕਿਸੇ ਇਲਾਕੇ ਵਿੱਚ, ਤੇ ਸਿੱਖ ਦੀ ਸੁਰਤ ਵਿੱਚ ਇੱਕ ਗੱਲ ਮਨ ਨੂੰ ਭਰ ਦਿੱਤੀ, ਜਦੋਂ ਬੇਅਦਬੀ ਅੱਗੇ ਬੇਅਦਬੀ ਹੁੰਦੀ ਸੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਵਰੂਪਾਂ ਦੀ, ਸਿੱਖ ਅੰਦਰੋਂ ਜਾਗਦਾ ਸੀ ਵੀ ਤੁਸੀਂ ਇਹ ਮਾੜਾ ਕਰ ਰਹੇ ਹੋ, ਫਿਰ ਮਾਨੋ ਇਹਦੀ ਸੁਰਤ ਵਿੱਚ ਭਰ ਦਿੱਤਾ ਵੀ ਇਹ ਤੇ ਨਿੱਤ ਦਿਹਾੜੇ ਹੁੰਦੀਆਂ ਹੀ ਨੇ, ਇਹਦਾ ਕੀ ਹੈ? ਇਹ ਇੱਕ ਬੜੀ ਵੱਡੀ ਚਾਲ ਹੈ। ਮੈਨੂੰ ਖਿਮਾ ਕਰਿਓ, ਮੈਂ ਤੁਹਾਨੂੰ ਹੱਥ ਜੋੜ ਕੇ ਬੇਨਤੀ ਆਖਣਾ, ਅੱਗੇ ਕਦੋਂ ਦਸਤਾਰ ਉਤਰਦੀ ਸੀ ਨਾ ਸਿੱਖ ਦੇ ਸਿਰ ਤੋਂ, ਮੈਂ ਹੈਰਾਨ ਹੋਇਆ ਵੀ 18ਵੀਂ ਸਦੀ ਅੰਦਰ ਇੱਕ ਪੁਸਤਕ ਹੈ, ਉਹਦਾ ਨਾਮ ਹੈ ਕਿਤ ਬਿਦ ਰੁਲੀ ਪਾਤਸ਼ਾਹੀ। ਉਹਦੇ ਵਿੱਚ ਇੱਕ ਸ਼ਬਦ ਲਿਖਿਆ ਸਰਦਾਰ ਅਜਮੇਰ ਸਿੰਘ ਜੀ ਨੇ, ਕਹਿਣ ਲੱਗੇ 18ਵੀਂ ਸਦੀ ਵਿੱਚ ਇੱਕ ਵੀ ਸਿੱਖ ਲੱਭਣਾ ਮੁਸ਼ਕਲ ਹੈ ਜਿਹਦੇ ਸਿਰ ਤੇ ਦਸਤਾਰ ਨਾ ਹੋਵੇ, ਜਾਂ ਜਿਹੜਾ ਕੋਈ ਦਾੜਾ ਕੱਟਦਾ ਹੋਵੇ, ਜਾਂ ਜਿਹਨੇ ਅੰਮ੍ਰਿਤ ਦੀ ਦਾਤ ਨਾ ਲਈ ਹੋਵੇ। ਕਹਿਣ ਦਾ ਭਾਵ ਹੈ ਸਮੁੱਚੀ ਸਿੱਖ ਬੱਚਿਆਂ ਤੋਂ ਲੈ ਕੇ ਬਜ਼ੁਰਗ ਅੰਮ੍ਰਿਤ ਧਾਰੀ, ਅੰਮ੍ਰਿਤ ਬਾਣੀ ਪੜ੍ਹਨ ਵਾਲੇ, ਦਸਤਾਰਾਂ ਬੰਨਣ ਵਾਲੇ, ਗੁਰੂ ਚਰਨਾਂ ਵਿੱਚ ਜੁੜੇ ਹੋਏ ਸਨ। ਇਹਦਾ ਮਤਲਬ ਹੋਇਆ ਤੇ ਉਹਨਾਂ ਸਮਿਆਂ ਅੰਦਰ ਬਾਅਦ ਵਿੱਚ ਜੇ ਕੋਈ ਦਸਤਾਰ ਲਾ ਦਿੰਦਾ ਸੀ, ਸਿੱਖ ਜਗਤ ਵਿੱਚ ਬੜਾ ਬੁਰਾ ਮਨਾਇਆ ਜਾਂਦਾ ਸੀ ਵੀ ਨਹੀਂ ਤੂੰ ਸਿੱਖ ਹੋ ਕੇ ਦਸਤਾਰ ਨਹੀਂ ਲਾ ਸਕਦਾ, ਕੇਸ ਕਤਲ ਨਹੀਂ ਕਰ ਸਕਦਾ। ਪਰ ਅੱਜ ਇਹ ਵਰਤਾਰਾ ਆਮ ਵਰਤਦਾ। ਮੇਰੀ ਬੇਨਤੀ ਨੂੰ ਸਮਝੋ, ਅੱਜ ਆਮ ਵਰਤਦਾ। ਜੇ ਅੱਜ ਕੋਈ ਦਸਤਾਰ ਲਾ ਦਿੰਦਾ ਨੌਜਵਾਨ, ਮੈਂ ਇਸ ਹੱਕ 'ਚ ਨਹੀਂ ਹੈ, ਬਲਕਿ ਹਰ ਸਿੱਖ ਨੂੰ ਦਸਤਾਰਾਂ ਮੰਨਣੀਆਂ ਚਾਹੀਦੀਆਂ, ਕੇਸਾਂ ਦੀ ਸੰਭਾਲ ਕਰੋ, ਤੁਸੀਂ ਸਾਰੇ ਗੁਰੂ ਨਾਲ ਪ੍ਰੀਤ ਰੱਖਣ ਵਾਲੇ ਹੋ। ਪਰ ਮੈਂ ਬੇਨਤੀ ਇਹ ਆਖਣੇ ਵੀ ਜੇ ਅੱਜ ਕਿਸੇ ਦੇ ਦਸਤਾਰ ਬੰਨੀ ਹੈ, ਕੱਲ ਉਹ ਉਤਾਰ ਦਿੰਦਾ, ਅਸੀਂ ਇੰਨੀ ਗੱਲ ਕਹਿ ਕੇ ਵੀ ਉਹਦੀ ਨਿੱਜੀ ਜ਼ਿੰਦਗੀ ਹੈ, ਉਹ ਜੋ ਮਰਜ਼ੀ ਕਰੇ। ਸਾਡੀ ਕੌਮ ਨੂੰ ਕਿੱਥੇ ਤੋਂ ਕਿੱਥੇ ਲੈ ਆਉਂਦਾ ਹੈ। ਚੱਲਦੇ ਇੱਕ ਬੇਨਤੀ ਹੋਰ ਆਖਾਂ, ਪਲਮਾ ਪੰਨ ਤੈਅ ਕਰਨੇ, ਪੰਜਾਬ ਦੀ ਧਰਤੀ ਤੇ ਕੋਈ ਗਲੀ ਵਿੱਚ ਦੀ ਉੱਚਾ ਬੋਲ ਬੋਲ ਕੇ, ਜਾਂ ਕੋਈ ਇਹੋ ਜਿਹਾ ਸ਼ਬਦ ਬੋਲ ਕੇ ਹਾਸਾ ਠੱਠਾ ਕਰਕੇ ਨਿਕਲਦਾ ਸੀ ਨਾ ਕਿਸੇ ਵੇਲੇ, ਤੇ ਘਰ ਦੇ ਜੁੰਮੇਵਾਰ ਸਿਆਣੇ ਪੁਰਖ ਬਾਹਰ ਹੋ ਕੇ ਉਸ ਬੰਦੇ ਨੂੰ ਆਖਦੇ ਸਨ, ਸੱਜਣਾ ਇਹ ਘਰ ਮਾਵਾਂ ਧੀਆਂ ਭੈਣਾਂ ਵਾਲਾ, ਅੱਜ ਤੇ ਤੂੰ ਉੱਚਾ ਬੋਲ ਬੋਲ ਕੇ ਜਾਂ ਆਪਣੇ ਮਜ਼ਾਕੀਏ ਸੁਭਾਅ ਵਿੱਚ ਨਿਕਲ ਗਿਆ ਸਾਡੇ ਘਰ ਮੂਰ ਦੀ, ਕੱਲ ਤੂੰ ਕੋਈ ਉੱਚਾ ਬੋਲ ਬੋਲ ਕੇ ਜਾਂ ਹਾਸਾ ਠੱਠਾ ਕਰਦਿਆਂ ਜਾਂ ਕੋਈ ਮੰਦਾ ਸ਼ਬਦ ਬੋਲ ਕੇ ਨਾ ਨਿਕਲੀ, ਭਾਵੇਂ ਤੁਸੀਂ ਆਪਣੇ ਆਪ ਵਿੱਚ ਕਰ ਰਹੇ ਹੋ, ਕਿਉਂਕਿ ਇਹ ਘਰ ਮਾਵਾਂ ਧੀਆਂ ਭੈਣਾਂ ਵਾਲਾ। ਪਰ ਅੱਜ ਸਾਡੀ ਕੌਮ ਨੂੰ ਕਿੱਥੇ ਖੜਾ ਕਰ ਦਿੱਤਾ। ਅੱਜ ਜਦੋਂ ਨੱਚਣ ਗਾਉਣ ਵਾਲੇ ਆਉਂਦੇ ਨੇ, ਖੁਦ ਇੱਕ ਬਾਪ ਆਪਣੀ ਧੀ ਨੂੰ ਨਾਲ ਲਿਜਾ ਰਿਹਾ, ਖੁਦ ਇੱਕ ਘਰ ਵਾਲਾ ਆਪਣੇ ਘਰ ਵਾਲੀ ਨੂੰ ਨਾਲ ਲਿਜਾ ਰਿਹਾ, ਗਾਉਣ ਵਾਲਾ ਗਾਉਂਦਾ, ਨੱਚਣ ਵਾਲੇ ਨੱਚਦੇ ਨੇ, ਉੱਥੇ ਪਿਤਾ ਨੱਚ ਰਿਹਾ, ਉੱਥੇ ਸਿਰ ਤੋਂ ਚੁੰਨੀ ਲਾ ਕੇ ਧੀ ਨੱਚ ਰਹੀ ਹੈ, ਉੱਥੇ ਪਤੀ ਨੱਚ ਰਿਹਾ, ਉੱਥੇ ਸਾਹਮਣੇ ਉਹਦੀ ਪਤਨੀ ਨੱਚ ਰਹੀ ਹੈ, ਉੱਥੇ ਭਰਾ ਨੱਚ ਰਿਹਾ, ਉੱਥੇ ਭੈਣ ਨੱਚ ਰਹੀ ਹੈ। ਤੁਸੀਂ ਸੋਚ ਕੇ ਵੇਖੋ, ਜਿਹੜੇ ਕਦੀ ਆਪਣੇ ਸਿਰ ਤੋਂ ਚੁੰਨੀ ਨਹੀਂ ਲਾਉਂਦੀ ਸੀ, ਜਿਹੜਾ ਨੌਜਵਾਨ ਸਿਰ ਤੋਂ ਦਸਤਾਰ ਨਹੀਂ ਲਾਉਂਦਾ ਸੀ, ਅੱਜ ਸਾਰੇ ਉਹ ਜਿਹੜੀ ਸ਼ਰਮ ਹਿਆ ਸੀ ਲਾ ਕੇ, ਤੇ ਧੜਾ ਧੜ ਸਾਡੀ ਕੌਮ ਨੂੰ ਇਸ ਪਾਸੇ ਤੋਰਿਆ ਜਾ ਰਿਹਾ। ਜਿਹੜੀ ਕੌਮ ਅੰਮ੍ਰਿਤ ਬਾਣੀ ਪੜ੍ਹਨ ਵਾਲੀ ਸੀ, ਜਿਹੜੀ ਕੌਮ ਅੰਮ੍ਰਿਤ ਵੇਲਾ ਸਾਂਭਣ ਵਾਲੀ ਸੀ, ਉਹਨੂੰ ਨਚਾਰਾਂ ਦੀ ਬਣਾ ਕੇ ਪੇਸ਼ ਕਰ ਦਿੱਤਾ ਗਿਆ। ਬਹੁਤਿਆਂ ਨੂੰ ਇਹ ਗੱਲ ਪਤਾ ਲੱਗ ਗਈ ਵੀ ਨਾ ਇਹਨਾਂ ਨੂੰ ਅੰਮ੍ਰਿਤ ਬਾਣੀ ਦੇ ਸ਼ਬਦ ਦਾ ਪਤਾ ਹੈ, ਨਾ ਇਹਨਾਂ ਨੂੰ ਆਪਣੇ ਇਤਿਹਾਸ ਦਾ ਪਤਾ ਹੈ। ਨਚਾਰ ਦੇ ਲੋਕ ਨੇ, ਜਿਸ ਮਰਜ਼ੀ ਪਾਸੇ ਲਾ ਲਓ, ਇਹਨਾਂ ਦਾ ਕੀ ਹੈ? ਇਹ ਵਿਉਂਤਬੰਦੀਆਂ ਨੇ, ਢੰਗ ਤਰੀਕੇ ਨੇ। ਫਿਰ ਤੁਹਾਨੂੰ ਬੇਨਤੀ ਕਰਾਂ, ਜਿਵੇਂ ਇਉਂ ਕਹਿ ਲਓ ਵੀ ਕਿਸੇ ਬੰਦੇ ਨੂੰ ਮਾਰਨਾ ਹੋਵੇ ਨਾ, ਤੇ ਬੰਦਾ ਆਖੇ ਵੀ ਇਹਦੀਆਂ ਬਾਹਾਂ ਵੀ ਤੋੜ ਦਿਓ, ਇਹਦੀਆਂ ਲੱਤਾਂ ਵੀ ਤੋੜ ਦਿਓ, ਇਹਦੇ ਪੇਟ ਵਿੱਚ ਵੀ ਸੱਟਾਂ ਮਾਰਿਓ, ਸਿਰ ਤੇ ਵੀ ਸੱਟ ਮਾਰਿਓ। ਸਾਡੀ ਕੌਮ ਨੂੰ ਮਾਰਨ ਵਾਸਤੇ ਵੱਖ ਵੱਖ ਢੰਗ ਤਰੀਕੇ ਵਰਤੇ ਜਾ ਰਹੇ ਨੇ। ਜੇ ਕੋਈ ਨਸ਼ੇ ਦੇ ਰਾਹ ਤੁਰ ਰਿਹਾ, ਉਹਨੂੰ ਨਸ਼ੇ ਦਾ ਆਦੀ ਬਣਾ ਦਿਓ। ਜੇ ਕੋਈ ਨੱਚਣ ਟੱਪਣ ਗਾਉਣ ਵਾਲੇ ਪਾਸੇ ਤੁਰ ਰਿਹਾ, ਉਹਨੂੰ ਉਸ ਪਾਸੇ ਲਾ ਦਿਓ। ਜੇ ਕੋਈ ਵਿਸ਼ਿਆਂ ਦੀ ਜ਼ਿੰਦਗੀ ਜਿਉਣਾ ਚਾਹੁੰਦਾ, ਉਹਨੂੰ ਪੱਪਾਂ ਕਲੱਬਾਂ ਵਿੱਚ ਵਿਸ਼ੇ ਵਕਾਰਾਂ ਦੀ ਜ਼ਿੰਦਗੀ ਵਿੱਚ ਲਾ ਦਿਓ। ਜਿਵੇਂ ਵੀ ਕੋਈ ਗੁਰੂ ਤੋਂ ਟੁੱਟਦਾ ਨਾ, ਉਹਨੂੰ ਤੋੜ ਦੇਣਾ ਕਰੋ। ਢੰਗ ਤਰੀਕੇ ਨੇ, ਅਸੀਂ ਉਹਨਾਂ ਦੇ ਜਾਲ ਵਿੱਚ ਨਿੱਤ ਦਿਹਾੜੇ ਫਸਦੇ ਜਾ ਰਹੇ। ਫਿਰ ਮੈਂ ਅਗਲੀ ਬੇਨਤੀ ਕਰਾਂ, ਸੰਤ ਬਾਬਾ ਜਰਨੈਲ ਸਿੰਘ ਜੀ ਮਹਿਤੇ ਆ ਗਏ ਸਨ ਚੰਦੋ ਕਲਾਂ ਤੋਂ, ਬੱਸਾਂ ਨੂੰ ਅੱਗ ਲਾਈ, ਇੱਥੇ ਆ ਕੇ ਸੰਤਾਂ ਗ੍ਰਿਫਤਾਰੀ ਦਿੱਤੀ, ਕੋਈ ਦੋਸ਼ ਸਿੱਧ ਨਾ ਹੋ ਸਕਿਆ, ਆਖਰ ਰਿਹਾ ਕਰ ਦਿੱਤਾ ਗਿਆ। ਅੱਗੇ ਚੱਲ ਕੇ ਧਰਮ ਯੁੱਧ ਮੋਰਚਾ ਆਰੰਭ ਹੋ ਚੁੱਕਿਆ। ਉਹਦੇ ਕਾਰਨ ਸਨ ਵੀ ਨਿੱਤ ਦਿਹਾੜੇ ਪਿੰਡਾਂ ਥਾਵਾਂ ਵਿੱਚੋਂ ਸਿੱਖ ਪਰਿਵਾਰਾਂ ਨੂੰ ਚੁੱਕਣਾ, ਉਹਨਾਂ ਨੂੰ ਥਾਣੇ ਲਿਜਾ ਕੇ ਕੁੱਟਮਾਰ ਕਰਨੀ ਜਾਂ ਸ਼ਹੀਦ ਕਰ ਦੇਣਾ, ਬੇਕਸੂਰ ਬੰਦਿਆਂ ਨੂੰ ਨਿੱਤ ਦਿਹਾੜੇ ਇਹੋ ਜਿਹੇ ਵਰਤਾਰੇ ਵਰਤਦੇ ਸਨ। ਸੰਤਾਂ ਨੇ ਇਹ ਗੱਲ ਕਹੀ ਸੀ ਵੀ ਜੇ ਤੁਸੀਂ ਇਵੇਂ ਸਿੱਖਾਂ ਨੂੰ ਮਾਰਨਾ ਚਾਹੁੰਦੇ ਹੋ ਤੇ ਅਸੀਂ ਖੁਦ ਗ੍ਰਿਫਤਾਰੀਆਂ ਦੇ ਦਿੰਦੇ ਹਾਂ। ਤੁਸੀਂ ਹੈਰਾਨ ਹੋਵੋਗੇ ਉਹਨਾਂ ਸਮਿਆਂ ਦਾ ਮੰਜ਼ਰ ਪੜ੍ਹ ਕੇ। ਤੁਹਾਨੂੰ ਇੱਕ ਛੋਟੀ ਜਿਹੀ ਗਾਥਾ ਹੋਰ ਕਹਾਂ। ਪੱਟੀ ਦੇ ਇਲਾਕੇ ਵਿੱਚ ਸਵੇਰ ਦਾ ਵੇਲਾ, ਮੂੰਹ ਹਨੇਰਾ, 5-6 ਵਜੇ ਦਾ ਵੇਲਾ, ਦੋ ਨੌਜਵਾਨ ਜ਼ਖਮੀ ਕਰਕੇ ਆਪਣੇ ਭਾਣੇ ਮਰ ਚੁੱਕੇ ਨੇ। ਪੁਲਿਸ ਇਵੇਂ ਕੁੱਟ ਮਾਰ ਕਰਕੇ ਜਾਂ ਉਹਨਾਂ ਨੂੰ ਗੋਲੀਆਂ ਮਾਰ ਕੇ ਲੈ ਕੇ ਆਈ ਹੈ ਵੀ ਦੋਨੋਂ ਮਰੇ ਹੋਏ ਨੇ ਤੇ ਪੱਟੀ ਹੌਸਪੀਟਲ ਅੰਦਰ ਫੱਟੇ ਤੇ ਲੰਮੇ ਪਾ ਦਿੱਤੇ ਵੀ ਇਹਨਾਂ ਦਾ ਪੋਸਟ ਮਾਸਟਰਮ ਕਰ ਦਿਓ ਤੇ ਬਾਅਦ ਵਿੱਚ ਇਹਨਾਂ ਦੇ ਸੰਸਕਾਰ ਕਰਨੇ ਆ। ਸਿਆਲ ਦੀ ਰੁੱਤ ਸੀ, ਪੁਲਿਸ ਵਾਲਿਆਂ ਨੇ ਅੰਦਰ ਪਾ ਕੇ ਫੱਟੇ ਤੇ ਹੌਸਪੀਟਲ ਅੰਦਰ, ਹਜੇ ਡਾਕਟਰਾਂ ਨੇ ਆਉਣਾ ਤੇ ਆਪ ਖੁਦ ਬਾਹਰ ਬਹਿ ਕੇ ਅੱਗ ਸੇਕਣ ਲੱਗ ਪਏ। ਜਿਹੜਾ ਪੁਲਿਸ ਮਹਿਕਮਾ ਵੀ ਸੀ ਨਾ, ਮੈਂ ਬੇਨਤੀ ਕਰਾਂ, ਮੈਂ ਸਾਰਿਆਂ ਨੂੰ ਨਹੀਂ ਕਹਿ ਰਿਹਾ, ਵਿੱਚੋਂ ਕੋਈ ਬਿਰਲੇ ਚੰਗੇ ਵੀ ਸਨ, ਬਹੁਤੇ ਉਹ ਸਨ ਵੀ ਜਿਹੜੇ ਚਾਹੁੰਦੇ ਸਨ ਵੀ ਅਸੀਂ ਜਿੰਨੇ ਸਿੱਖਾਂ ਨੂੰ ਮਾਰਾਂਗੇ ਓਨੇ ਸਟਾਰ ਓਨੇ ਇਨਾਮ ਸਾਨੂੰ ਮਿਲਣਗੇ। ਲੋਭ ਇੱਕ ਐਸਾ ਬਕਾਰ ਹੈ, ਅੰਮ੍ਰਿਤ ਬਾਣੀ ਦਾ ਵਚਨ ਹੈ, ਲੋਭ ਬਕਾਰ ਜਿੰਨਾ ਮਨ ਲਾਗਾ ਹਰ ਵਿਸਰਿਆ ਪੁਰਖ ਚੰਗੇਰਾ। ਇਹਦੇ ਅਰਥ ਨੇ ਜਿਹਨੂੰ ਲੋਭ ਦਾ ਕੂਕਰ ਅੰਦਰ ਭੌਂਕਣ ਲੱਗਦਾ ਨਾ ਜਿਹਦੇ ਅੰਦਰ, ਤੇ ਉਹਨੂੰ ਚੰਗਾ ਕਰਮ ਹਮੇਸ਼ਾ ਭੁੱਲ ਜਾਂਦਾ, ਉਹ ਤੇ ਗੁਰੂ ਰੱਬ ਨੂੰ ਭੁਲਾ ਕੇ ਮਾੜੇ ਕਰਮ ਦੇ ਰਾਹ ਤੁਰ ਪੈਂਦਾ। ਜਿਹਨੂੰ ਲੋਭ ਦਾ ਕੂਕਰ ਸਤਾਉਣ ਲੱਗ ਪਵੇ, ਉਸ ਵੇਲੇ ਇਹ ਪੁਲਿਸ ਵਾਲਿਆਂ ਨੇ ਦੋ ਬੱਚਿਆਂ ਨੂੰ, ਨੌਜਵਾਨਾਂ ਨੂੰ ਉੱਥੇ ਆਪਣੇ ਭਾਣੇ ਸੁੱਟ ਕੇ ਵੀ ਡਾਕਟਰ ਆਉਣਗੇ ਪੋਸਟ ਮਾਸਟਰਮ ਕਰਾ ਕੇ ਤੇ ਅਗਨ ਭੇਟ ਕਰ ਦੇਣਾ। ਬਾਹਰ ਬਹਿ ਗਏ, ਸਵੇਰ ਵੇਲੇ ਸਫਾਈ ਕਰਨ ਵਾਲਾ ਆਇਆ ਝਾੜੂ ਲੈ ਕੇ। ਉਹ ਤੇ ਵਿਚਾਰਾ ਨਿੱਤ ਦਿਹਾੜੇ ਵੇਖਦਾ ਸੀ ਲਾਸ਼ਾਂ। ਜਦੋਂ ਉਹ ਸਫਾਈ ਕਰ ਰਿਹਾ ਤੇ ਜਿੱਥੇ ਫੱਟੇ ਤੇ ਨੌਜਵਾਨ ਪਏ ਨੇ, ਉਹਨਾਂ ਦੋਨਾਂ ਵਿੱਚੋਂ ਇੱਕ ਨੇ ਅੱਖ ਖੋਲ ਲਈ, ਜ਼ਖਮੀ ਹੋਇਆ, ਜੇ ਮਰਿਆ ਨਹੀਂ ਸੀ, ਪੁਲਿਸ ਨੇ ਸੋਚਿਆ ਮਰਿਆ ਹੋਇਆ ਸ਼ਹੀਦ ਹੈ। ਉਹਨੇ ਅੱਖ ਖੋਲੀ ਤੇ ਜਦੋਂ ਉਹਦੇ ਵੱਲ ਵੇਖਿਆ ਤੇ ਝਾੜੂ ਵਾਲੇ ਦੀ, ਸਫਾਈ ਕਰਨ ਵਾਲੇ ਦੀ ਨਜ਼ਰ ਪਈ, ਉਹ ਡਰ ਗਿਆ। ਉਹ ਡਰ ਤਾਂ ਗਿਆ ਵੀ ਇੰਨਾ ਖੂਨ ਦਾ ਲੱਥ-ਪੱਥ ਹੈ, ਤੇ ਉਹਨੂੰ ਤੇ ਐਵੇਂ ਲੱਗਿਆ ਵੀ ਇੱਕ ਮਰੇ ਹੋਏ ਬੰਦੇ ਨੇ ਅੱਖ ਖੋਲ ਲਈ। ਉਹ ਡਰਦਿਆਂ ਮਾਰਿਆ ਜਦੋਂ ਭੱਜਣ ਲੱਗਿਆ ਤੇ ਉਹ ਜ਼ਖਮੀ ਹੋਏ ਗੁਰੂ ਕੇ ਸਿੱਖ ਨੇ ਆਵਾਜ਼ ਮਾਰੀ, ਤੂੰ ਡਰ ਨਾ, ਸਾਨੂੰ ਚੁੱਕ ਕੇ ਬੇਕਸੂਰਾਂ ਨੂੰ ਬਹੁਤ ਤਸੀਹੇ ਦੇ ਕੇ ਇਹਨਾਂ, ਤੂੰ ਇੱਕ ਕੰਮ ਕਰ, ਹੋ ਸਕਦਾ ਤੇ ਕਿਸੇ ਤੱਕ ਸੁਨੇਹਾ ਲਾ। ਉਸ ਵੇਲੇ ਝਾੜੂ ਵਾਲੇ ਉਹ ਸਫਾਈ ਕਰਮਚਾਰੀ ਦੇ ਮਨ ਵਿੱਚ ਵੀ ਆਇਆ, ਮਨਾ ਮੈਂ ਆਪਣੀਆਂ ਅੱਖਾਂ ਨਾਲ ਇੰਨਾ ਕਹਿਰ ਨਿੱਤ ਵੇਖਦਾ, ਕਿਉਂ ਨਾ ਸਵਾਸਾਂ ਦੀ ਲੜੀ ਚੱਲਦੀ ਹੈ, ਕਿਸੇ ਨੂੰ ਸੁਨੇਹਾ ਹੀ ਲਾ ਦੇ, ਇੰਨਾ ਹੀ ਕਰ ਸਕਦਾ ਮੈਂ ਹੋਰ। ਤੇ ਉਹਨੇ ਕੀ ਕੀਤਾ, ਬਚ ਬਚਾ ਕੇ ਤੇ ਡਾਕਟਰਾਂ ਤੱਕ ਨਰਸਾਂ ਤੱਕ ਪਹੁੰਚ ਕੇ ਸੁਨੇਹਾ ਲਾਇਆ ਵੀ ਅੱਜ ਦੋ ਬੰਦੇ ਹੌਸਪੀਟਲ ਆਏ ਨੇ ਤੇ ਬਹੁਤ ਖੂਨ ਨਾਲ ਲੱਥ-ਪੱਥ ਨੇ, ਪਰ ਇੱਕ ਦੇ ਅੱਖ ਖੋਲੀ ਹੈ, ਸਵਾਸਾਂ ਦੀ ਲੜੀ ਚੱਲਦੀ ਹੈ। ਡਾਕਟਰਾਂ ਦੀ ਟੀਮ ਆਈ ਦੌੜ ਕੇ, ਉਹਨਾਂ ਆ ਕੇ ਤੇ ਉਹ ਜਿਹੜਾ ਅੱਖ ਖੋਲੀ ਸੀ, ਜਿਹੜਾ ਜ਼ਖਮੀ ਸੀ, ਉਹਨੂੰ ਚੁੱਕ ਕੇ ਗਲੂਕੋਜ਼ ਜਾਂ ਦਵਾ ਦਾਰੂ ਸ਼ੁਰੂ ਕੀਤਾ। ਉਹਨਾਂ ਵਿੱਚੋਂ ਇੱਕ ਜਿਹੜੀ ਨਰਸ ਹੈ ਨਾ, ਉਹਨੇ ਪਛਾਣ ਲਿਆ, ਉਹ ਬੋਲ ਕੇ ਉਹਨੇ ਦੱਸਿਆ। ਜਦੋਂ ਉਹਨੂੰ ਕੁਛ ਪੁੱਛਦੇ ਸਨ ਸਿੱਖ ਨੂੰ ਤਾਂ ਉਹਨੂੰ ਸੁਣਦਾ ਨਹੀਂ ਸੀ, ਉਹਨੇ ਇਸ਼ਾਰਾ ਕੀਤਾ ਮੈਨੂੰ ਸੁਣਦਾ ਨਹੀਂ ਹੈ, ਕਿਉਂਕਿ ਕੰਨਾਂ ਕੋਲ ਇੰਨੇ ਜ਼ਖਮ ਕੀਤੇ ਹੋਏ ਨੇ, ਸੁਣਨ ਦੀ ਸਮਰੱਥਾ ਮੁੱਕ ਗਈ ਹੈ। ਤੇ ਉਸ ਵੇਲੇ ਕੀ ਕੀਤਾ, ਉਹਨੂੰ ਲਿਖ ਕੇ ਦਿੰਦੇ ਨੇ, ਉਹਨੂੰ ਪੁੱਛਦੇ ਨੇ ਵੀ ਤੇਰਾ ਪਿੰਡ ਕੀ ਹੈ, ਤੇਰਾ ਨਾਂ ਕੀ ਹੈ। ਉਹਨੇ ਬੋਲ ਕੇ ਦੱਸਿਆ, ਮੇਰਾ ਨਾਂ ਸੁਰਜੀਤ ਸਿੰਘ ਹੈ, ਮੇਰਾ ਆਹ ਪਿੰਡ ਹੈ। ਨਰਸ ਨੇ ਪਛਾਣ ਲਿਆ ਵੀ ਇਹ ਤੇ ਸਾਡੇ ਪਿੰਡ ਦਾ ਸਿੰਘ ਹੈ। ਉਹਨੇ ਪਿੱਛੇ ਸੁਨੇਹਾ ਲਾਇਆ ਪਰਿਵਾਰ ਅੰਦਰ, ਜੇ ਤੁਸੀਂ ਜਾਨ ਬਚਾ ਸਕਦੇ ਹੋ ਪਿੰਡ ਦੇ ਲੋਕ ਇਕੱਤਰ ਹੋ ਕੇ ਆ ਜਾਣ ਤੇ ਹੋ ਸਕਦਾ ਵੀ ਜਾਨ ਬਚ ਜਾਏ, ਤੇ ਇਧਰੋਂ ਦਵਾ ਦਾਰੂ ਦੇ ਰਹੇ ਨੇ। ਇੰਨੇ ਪੁਲਿਸ ਵਾਲਿਆਂ ਨੂੰ ਪਤਾ ਲੱਗਿਆ, ਉਹਨਾਂ ਆ ਕੇ ਵੇਖਿਆ ਵੀ ਇੱਕ ਸਰੀਰ ਪਿਆ, ਇੱਕ ਕਿੱਥੇ ਗਿਆ, ਅਸੀਂ ਦੋ ਲੈ ਕੇ ਆਏ ਸਾਂ। ਉਹਨਾਂ ਆ ਕੇ ਵੇਖਿਆ ਵੀ ਦਵਾ ਦਾਰੂ ਲਾਈ ਹੋਈ ਹੈ, ਉਹਨਾਂ ਧੱਕੇ ਜੋਰੀ ਨਾਲ ਉਹ ਦਵਾਈਆਂ ਲਾ ਕੇ ਸਰਿੰਜਾਂ ਤੇ ਦੁਬਾਰਾ ਜੀਪ ਵਿੱਚ ਪਾ ਕੇ ਜਿਪਸੀ ਅੰਦਰ ਲੈ ਗਏ। ਇੱਕ ਫੇਰਾ ਪਾ ਕੇ ਗੋਲੀਆਂ ਮਾਰ ਕੇ ਦੁਬਾਰਾ ਵਾਪਸ ਲੈ ਆਏ ਡਾਕਟਰਾਂ ਕੋਲ, ਕਹਿਣ ਲੱਗੇ ਹੁਣ ਦੇਖੋ ਜਿਉਂਦਾ ਜਾਂ ਸ਼ਹੀਦ ਹੋ ਗਈ ਹੈ। ਆਖਿਰ ਉਹ ਵੀ ਚੜਾਈ ਕਰ ਗਿਆ। ਇਹੋ ਜੇ ਵਰਤਾਰੇ ਨਿਤ ਦਿਹਾੜੇ ਵਰਤਦੇ ਸਨ। ਤੁਹਾਨੂੰ ਇਹ ਤੇ ਪਤਾ ਹੋਵੇਗਾ ਨਾ ਕਿ ਸਰਦਾਰ ਜਸਵੰਤ ਸਿੰਘ ਖਾਲੜੇ ਨੇ 25,000 ਉਹਨਾਂ ਸ਼ਹੀਦਾਂ ਦਾ ਨਾਂ ਥਾਂ ਜਿਨ੍ਹਾਂ ਨੂੰ ਇਹਨਾਂ ਨੇ ਇਹ ਕਹਿ ਕੇ ਵੀ ਇਹਨਾਂ ਦਾ ਪਤਾ ਕੁਝ ਨਹੀਂ ਜਾਂ ਖੁਰਦ ਬੁਰਦ ਕਰ ਦਿੱਤਾ ਸੀ, ਉਹ ਮਹਾਨ ਗੁਰੂ ਕੇ ਸਿੱਖ ਨੇ ਭਾਵੇਂ ਸ਼ਹਾਦਤ ਦਾ ਜਾਮ ਪੀ ਗਿਆ, 25,000 ਗੁਰੂ ਕੇ ਸਿੱਖਾਂ ਦੀ ਭਾਲ ਕੀਤੀ ਸੀ। ਉਸ ਤੋਂ ਪਹਿਲਾਂ ਵੀ ਭਾਈ ਰਾਮ ਸਿੰਘ ਹੋਏ ਨੇ, ਭਾਈ ਹਾਕਮ ਸਿੰਘ, ਭਾਈ ਰਾਮ ਸਿੰਘ, ਭਾਈ ਗੁਰਜੰਟ ਸਿੰਘ, ਇਹ ਤਿੰਨੋਂ ਇੱਕ ਪਿੰਡ ਦੇ ਨੇ। ਸੰਗਰੂਰ ਦੇ ਲਾਗੇ ਢਡੋਗਲ ਪਿੰਡ ਪੈਂਦਾ ਤੇ ਢਡੋਗਲ ਪਿੰਡ ਦਾ ਭਾਈ ਰਾਮ ਸਿੰਘ ਹੋਇਆ। ਉਹਨੇ ਵੀ ਜਿਹੜੀਆਂ ਲਾਸ਼ਾਂ ਇਹਨਾਂ ਆਪਣੇ ਭਾਣੇ ਖੁਰਦ ਬੁਰਦ ਕੀਤੀਆਂ ਸੀ ਉਹਨਾਂ ਦੀ ਭਾਲ ਕੀਤੀ ਸੀ ਭਾਈ ਰਾਮ ਸਿੰਘ ਜੀ ਨੇ। ਬਾਅਦ ਵਿੱਚ ਉਹਨੂੰ ਵੀ ਸ਼ਹੀਦ ਕਰ ਦਿੰਦੇ ਨੇ। ਇਸੇ ਪਿੰਡ ਦਾ ਭਾਈ ਹਾਕਮ ਸਿੰਘ, ਭਾਈ ਗੁਰਜੰਟ ਸਿੰਘ ਤੇ ਕੁਝ ਗੁਰੂ ਕੇ ਸਿੱਖ ਹੋਏ ਨੇ ਜਿਨ੍ਹਾਂ ਨੇ ਜੁਝਾਰੂ ਸਮਿਆਂ ਦੇ ਅੰਦਰ ਸ਼ਹਾਦਤ ਦੇ ਜਾਮ ਪੀਤੇ ਨੇ। ਆਖਰ ਬਹੁਤ ਕੁਛ ਐਸਾ ਵਾਪਰਿਆ। ਹੁਣ ਮੈਂ ਤੁਹਾਨੂੰ ਸੰਖੇਪ ਦੀ ਇੱਕ ਬੇਨਤੀ ਕਹਿ ਦਿਆਂ। ਸਿੱਖਾਂ ਦੀਆਂ ਹੰਕਾਂ ਮੰਨਣ ਦੀ ਬਜਾਏ ਜਦੋਂ ਬਹੁਤਾ ਭਖਿਆ ਤੇ ਇੰਦਰਾ ਗਾਂਧੀ ਨੇ ਸਲਾਹ ਬਣਾ ਲਈ, ਹਕੂਮਤ ਨੇ ਸਲਾਹ ਬਣਾਈ ਵੀ ਆਪਾਂ ਸਿੱਖਾਂ ਦੀਆਂ ਮੰਗਾਂ ਨਹੀਂ ਮੰਨਣੀਆਂ। ਮੈਂ ਤੁਹਾਨੂੰ ਮੰਗਾਂ ਵੀ ਕਹਿ ਦਿਆਂ, ਵੈਸੇ ਤੁਸੀਂ ਆਪਣੇ ਆਪ ਹੀ ਕਦੇ ਪੜ੍ਹਿਆ ਕਰੋ ਵੀ ਜਿਹੜੀਆਂ ਉਦੋਂ ਆਨੰਦਪੁਰ ਸਾਹਿਬ ਦਾ ਮਤ ਹੈ ਉਹਦੀਆਂ ਮੰਗਾਂ ਕੀ ਨੇ। ਬਹੁਤਿਆਂ ਨੇ ਨਹੀਂ ਪੜ੍ਹਿਆ ਹੋਣਾ ਵੀ ਉਦੋਂ ਕੀ ਮੰਗਦੇ ਸਨ। ਉਹ ਮੰਗਾਂ ਕੇਵਲ ਇਹ ਨੇ, ਪੰਜਾਬ ਦਾ ਜਿਹੜਾ ਪਾਣੀ ਹੈ ਦਰਿਆਵਾਂ ਦਾ, ਇਹਦਾ ਜਿਹੜਾ ਦੇਖ ਰੇਖ ਪ੍ਰਬੰਧ ਹੈ, ਕਿਹਨੂੰ ਦੇਣਾ ਨਹੀਂ ਦੇਣਾ, ਕੀ ਇਹਦੀ ਰਿਐਲਿਟੀ ਲੈਣੀ ਹੈ, ਉਹ ਸਾਰਾ ਪੰਜਾਬ ਦਾ ਹੱਕ ਹੋਵੇ। ਪੰਜਾਬ ਦੀ ਜਿਹੜੀ ਫਸਲ ਹੈ ਉਹ ਪੰਜਾਬ ਦੀ ਸਰਕਾਰ ਹੈ ਜਾਂ ਕਿਸਾਨ ਤੈਅ ਕਰਨਗੇ। ਅੰਮ੍ਰਿਤਸਰ ਸਾਹਿਬ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿਓ, ਔਰਤਾਂ ਨੂੰ ਰਾਤ ਵੇਲੇ ਥਾਣੇ ਵਿੱਚ ਨਹੀਂ ਰੱਖਿਆ ਜਾਏਗਾ, ਆਹ ਮੰਗਾਂ ਨੇ। ਇਸ ਤੋਂ ਇਲਾਵਾ ਸ੍ਰੀ ਦਰਬਾਰ ਸਾਹਿਬ ਦਾ ਜਿਹੜਾ ਕੀਰਤਨ ਹੈ ਉਹ ਮੀਡੀਆ ਰਾਹੀਂ, ਰੇਡੂਏ ਰਾਹੀਂ ਜਾਂ ਵਕਤੀ ਪ੍ਰਚਾਰਿਆ ਪ੍ਰਸਾਰਿਆ ਜਾਏ, ਉਹਦਾ ਜਿਹੜਾ ਖਰਚ ਹੈ ਉਹ ਸਿੱਖ ਕੌਮ ਭਰੇਗੀ, ਵਿਦੇਸ਼ੀ ਸਿੱਖ ਭਰਨਗੇ। ਇਸ ਤੋਂ ਇਲਾਵਾ ਜਿਹੜੇ ਬੱਚਿਆਂ ਨੇ BA MA ਕੀਤੀ ਹੈ, ਜਿੰਨਾ ਸਮਾਂ ਉਹਨਾਂ ਨੂੰ ਨੌਕਰੀ ਨਹੀਂ ਮਿਲਦੀ, ਸੰਤ ਕਹਿੰਦੇ ਸਨ ਉਹਨਾਂ ਨੂੰ ਗੁਜ਼ਾਰਾ ਭੱਤਾ ਦਿੱਤਾ ਜਾਏ। ਕਿੰਨਾ ਕੁਛ ਹੈ ਤੁਸੀਂ ਵੇਖ ਕੇ ਵੇਖੋ। ਇੱਕ ਵੀ ਮੰਗ ਨਹੀਂ ਹੈ ਜਿਹੜੀ ਨਜਾਇਜ਼ ਹੋਵੇ, ਪਰ ਵਕਤੀ ਹਕੂਮਤ, ਦਿੱਲੀ ਹਕੂਮਤ ਨੇ ਉਹ ਮੰਨਣ ਦੀ ਬਜਾਏ ਆਖਰ ਸਲਾਹ ਘੜ ਲਈ ਕਿ ਇਕੱਲੇ ਇਹ ਸੰਤ ਬਾਬਾ ਜਰਨੈਲ ਸਿੰਘ ਹੀ ਨਹੀਂ, ਇਹਨਾਂ ਦਾ ਪਵਿੱਤਰ ਮੁਕੱਦਸ ਅਸਥਾਨ ਅਕਾਲ ਤਖ਼ਤ ਸਾਹਿਬ ਆਪਾਂ ਹਮਲਾ ਕਰਕੇ, ਤੇ ਉਹ ਦਿਨ ਚੁਣਿਆ ਜਦੋਂ ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ, ਇਹਨਾਂ ਨੂੰ ਇਹੋ ਜਿਹਾ ਸਬਕ ਸਿਖਾਈਏ, ਇਹੋ ਜਿਹਾ ਸਬਕ ਸਿਖਾਈਏ ਕਿ ਤੁਸੀਂ ਆਪਣੇ ਹੱਕ ਮੰਗਣ ਦੀ ਦੁਬਾਰਾ ਕਦੀ ਆਵਾਜ਼ ਨਾ ਉਠਾ ਸਕੋ, ਤੁਹਾਨੂੰ ਅਸੀਂ ਇਹੋ ਜਿਹੀ ਮੌਤ ਮਾਰਾਂਗੇ। ਦੋ ਗੱਲਾਂ ਹੁਣ ਚੇਤਾ ਰੱਖਿਓ, ਇਹ ਇੱਕ ਦਿਨ ਦੀ ਸਲਾਹ ਨਹੀਂ ਹੈ। ਸਾਨੂੰ ਨਹੀਂ ਪਤਾ ਹੁੰਦਾ ਇਤਿਹਾਸ ਪੜ੍ਹਨ ਵਿਚਾਰਨ ਤੋਂ ਬਿਨਾਂ ਬਹੁਤ ਲੰਮਾ ਸਮਾਂ ਪਹਿਲਾਂ ਇਹ ਸਾਰਾ ਇਰਾਦਾ ਕਾਇਮ ਕੀਤਾ ਗਿਆ। ਦੇਹਰਾਦੂਨ ਦੇ ਲਾਗੇ ਇੱਕ ਜਗ੍ਹਾ ਪੈਂਦੀ ਹੈ ਚੱਕਰਾਤਾ। ਚੱਕਰਾਤੇ ਦੀ ਧਰਤੀ ਤੇ ਜਿੱਥੇ ਫੌਜੀ ਅਭਿਆਸ ਕਰਦੇ ਨੇ, ਉੱਥੇ ਪਹਿਲਾਂ ਇੱਕ ਮਾਡਲ ਤਿਆਰ ਕੀਤਾ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅਕਾਲ ਤਖ਼ਤ ਸਾਹਿਬ ਦਾ, ਉਵੇਂ ਚਾਰ ਦਰਵਾਜ਼ੇ, ਉਹ ਸਾਰੀ ਵਿਉਂਤਬੰਦੀ ਬਣਾਈ ਤੇ ਕਮਾਂਡੋ ਜਿਹੜੀ ਫੌਜ ਹੈ ਉਹਨੂੰ ਟ੍ਰੇਨਿੰਗ ਦਿੱਤੀ ਸੀ ਕਈ ਮਹੀਨੇ ਪਹਿਲਾਂ। ਇਹਦਾ ਮਤਲਬ ਇੱਕੋ ਦਿਨ ਦੀ ਤਿਆਰੀ ਨਹੀਂ ਹੈ। ਦੇਹਰਾਦੂਨ ਚੱਕਰਾਤੇ ਦੀ ਧਰਤੀ ਤੇ ਦਰਬਾਰ ਸਾਹਿਬ ਦਾ, ਅਕਾਲ ਤਖ਼ਤ ਸਾਹਿਬ ਦਾ ਇੱਕ ਮਾਡਲ ਤਿਆਰ ਕਰਕੇ ਉਵੇਂ ਡਿਉੜੀਆਂ ਬਣਾ ਕੇ ਦੱਸਿਆ ਵੀ ਕਿਵੇਂ ਹਮਲਾ ਕਰਨਾ ਹੈ, ਸਰੋਵਰ ਕਿੱਥੇ ਹੈ, ਹਰਿਮੰਦਰ ਸਾਹਿਬ ਕਿੱਥੇ ਹੈ, ਸਿੱਖਾਂ ਦੀ ਉਹ ਲਾਇਬ੍ਰੇਰੀ ਜਿੱਥੇ ਇਹਨਾਂ ਦੇ ਬੜੇ ਪੁਰਾਤਨ ਇਤਿਹਾਸਕ ਤੱਤ ਨੇ, ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਵਰੂਪ ਨੇ, ਉਹ ਕਿੱਥੇ ਨੇ, ਸਾਰਾ ਕੁਝ ਸਮਝਾ ਕੇ ਕਈ ਮਹੀਨੇ ਕਮਾਂਡੋ ਨੂੰ ਟ੍ਰੇਨਿੰਗ ਦਿੱਤੀ ਸੀ। ਆਖਿਰ ਇੰਦਰਾ ਗਾਂਧੀ ਨੇ ਇਹ ਸਮੁੱਚਾ ਭਾਣਾ ਵਾਪਰਨ ਤੋਂ ਪਹਿਲਾਂ ਜਿਹੜਾ ਇਹਨਾਂ ਦਾ ਮੇਨ ਜਰਨੈਲ ਹੈ ਉਹਦਾ ਨਾਮ ਹੈ ਜਰਨਲ ਵੈਦਿਆ, ਉਹ ਕਸ਼ਮੀਰ ਗਿਆ ਹੋਇਆ ਸੀ ਛੁੱਟੀਆਂ ਮਨਾਉਣ ਵਾਸਤੇ, ਫੌਜ ਵਿੱਚੋਂ ਛੁੱਟੀ ਲੈ ਕੇ ਉਹਨੂੰ 15 ਜਨਵਰੀ 1984 ਨੂੰ, ਮੈਂ ਡੇਟ ਤੁਹਾਨੂੰ ਤਾਂ ਕਹਿ ਰਿਹਾ, ਇਹ ਹਮਲਾ ਕਰਦੇ ਜੂਨ ਵਿੱਚ, ਤੇ ਉਹਨੂੰ ਫੋਨ ਕਦੋਂ ਕੀਤਾ ਜਨਰਲ ਵੈਦਿਆ ਨੂੰ ਇੰਦਰਾ ਗਾਂਧੀ ਨੇ, 15 ਜਨਵਰੀ 1984 ਨੂੰ, ਪਹਿਲਾਂ ਕੁਝ ਮਹੀਨੇ ਫੋਨ ਕਰਕੇ ਆਖਿਆ ਵੀ ਤੂੰ ਆਪਣੀਆਂ ਛੁੱਟੀਆਂ ਵਿਚਕਾਰ ਹੀ ਛੱਡ ਕੇ ਵਾਪਸ ਪਰਤਿਆ, ਬਹੁਤ ਜ਼ਰੂਰੀ ਕੰਮ ਹੈ। ਜ਼ਰੂਰੀ ਕੰਮ ਕੀ ਸੀ? ਸ੍ਰੀ ਅਕਾਲ ਤਖ਼ਤ ਸਾਹਿਬ ਤੇ ਹਮਲਾ ਕਰਨਾ। ਉਹ ਵੀ ਅੱਗੋਂ ਹੈਰਾਨ ਹੋਇਆ ਜਨਰਲ ਵੈਦਿਆ ਵੀ ਅੱਜ ਤੱਕ ਮੈਨੂੰ ਛੁੱਟੀਆਂ ਦੇ ਵਿਚਕਾਰੋਂ ਕਦੀ ਨਹੀਂ ਬੁਲਾਇਆ, ਪਹਿਲੀ ਵਾਰ ਸੁਨੇਹਾ ਆਇਆ। ਉਹਨੂੰ ਬੁਲਾ ਕੇ ਇੰਦਰਾ ਗਾਂਧੀ ਨੇ ਬਾਅਦ ਵਿੱਚ ਇਹ ਗੱਲ ਆਖੀ ਵੀ ਤੂੰ ਮਰਜ਼ੀ ਦੇ ਆਪਣੇ ਜਰਨੈਲ ਚੁਣ ਲੈ, ਤੇ ਸਿੱਖ ਆਪਣੀਆਂ ਹੱਕ ਮੰਗਦੇ ਨੇ, ਸੰਤ ਬਾਬਾ ਜਰਨੈਲ ਸਿੰਘ ਜੀ ਜਾਂ ਹੋਰ ਜੁਝਾਰੂ ਸਿੰਘ, ਤੇ ਆਪਾਂ ਹੱਕ ਦੇਣ ਦੀ ਬਜਾਏ ਇਹਨਾਂ ਨੂੰ ਸਬਕ ਸਿਖਾਉਣਾ। ਉਹਨੇ ਆਪਣੇ ਬੰਦੇ ਚੁਣੇ, ਉਹਨਾਂ ਵਿੱਚੋਂ ਉਹਨੇ ਜਿਹੜੇ ਬੰਦੇ ਚੁਣੇ, ਕੇ ਸੁੰਦਰ ਜੀ, ਰਣਜੀਤ ਦਿਆਲ, ਜਸਵੀਰ ਰੈਣਾ, ਕੁਲਦੀਪ ਬਰਾੜ, ਆ ਸਾਰੇ ਫੌਜ ਦੇ ਮੁਖੀ ਨੇ। ਇੱਕ ਇੱਕ ਬੰਦੇ ਨੇ ਕਈ ਕਈ ਜੰਗਾਂ ਲੜੀਆਂ, ਇੱਕ ਇੱਕ ਫੌਜ ਮੁਖੀ ਦੇ ਹੇਠ ਕਈ ਕਈ ਲੱਖਾਂ ਦੀ ਗਿਣਤੀ ਵਿੱਚ ਉਹਨਾਂ ਦੇ ਹੇਠ ਫੌਜਾਂ ਨੇ, ਇਹ ਫੌਜ ਮੁਖੀ ਨੇ ਸਾਰੇ ਚੁਣ ਕੇ, ਸਾਰੀ ਤਿਆਰੀ ਬੰਨ ਕੇ ਉਧਰ ਦੇਹਰਾਦੂਨ ਦੇ ਇਲਾਕੇ ਵਿੱਚ ਟ੍ਰੇਨਿੰਗ ਦੇ ਕੇ, ਆਖਰ ਮਈ ਦੇ ਅਖੀਰਲੇ ਹਫ਼ਤੇ, ਜੂਨ ਤੋਂ ਪਹਿਲਾਂ, ਵੱਡੀ ਤਾਦਾਦ ਵਿੱਚ CRP BSF ਆਦਿਕ ਫੌਜਾਂ ਲਿਆ ਕੇ ਦਰਬਾਰ ਸਾਹਿਬ ਦੇ ਚੁਗਿਰਦੇ ਲਾ ਦਿੱਤੀਆਂ ਗਈਆਂ, ਕਈ ਟਿਕਾਣੇ ਬਣਾਏ, ਇੱਕ ਇੱਕ ਪੱਖ ਤੇ ਬੜਾ ਲਮੇਰਾ, ਤੇ ਆਮ ਮੀਡੀਆ ਰਾਹੀਂ ਪ੍ਰਚਾਰਿਆ ਜਾਂਦਾ ਸੀ ਕਿ ਪੰਜਾਬ ਵਿੱਚ ਪਾਕਿਸਤਾਨ ਵਾਲੇ ਪਾਸਿਓਂ ਕੁਛ ਘੁਸਪੈਠੀਏ ਆ ਰਹੇ ਨੇ, ਸਾਨੂੰ ਖਬਰ ਮਿਲੀ ਹੈ, ਜਾਂ ਉਹ ਹਮਲਾ ਕਰ ਸਕਦੇ ਨੇ, ਅਸੀਂ ਤਾਂ ਕਰਕੇ ਏਡੀ ਵੱਡੀ ਫੌਜ ਦਾ ਜਿਹੜਾ ਪ੍ਰਬੰਧ ਹੈ ਉਹ ਅੰਮ੍ਰਿਤਸਰ ਸਾਹਿਬ ਦੇ ਇਲਾਕੇ ਵਿੱਚ ਕਰ ਰਹੇ ਹਾਂ। ਸਾਰੀਆਂ ਤਿਆਰੀਆਂ ਕਰਕੇ 31 ਮਈ ਦੀ ਰਾਤ ਆਖਰੀ ਵਿਚਾਰ ਬਣ ਗਿਆ ਕਿ 1 ਜੂਨ ਨੂੰ ਹਮਲਾ ਕਰ ਦਿਓ। ਅੰਦਰ ਵੀ ਸੰਤ ਬਾਬਾ ਜਰਨੈਲ ਸਿੰਘ ਜੀ, ਭਾਈ ਅਮਰੀਕ ਸਿੰਘ ਜੀ, ਭਾਈ ਠਾਰਾ ਸਿੰਘ ਜੀ, ਭਾਈ ਮਹਿੰਦਰ ਸਿੰਘ ਜੀ, ਨਰਿੰਦਰ ਸਿੰਘ ਜੀ, ਹੋਰ ਬੇਅੰਤ ਜਨਰਲ ਸੁਬੇਗ ਸਿੰਘ ਵਰਗਾ ਮਹਾਨ ਇੱਕ ਫੌਜ ਮੁਖੀ ਸਿੱਖ ਹੈ ਜਿਹਦਾ ਇੰਦਰਾ ਗਾਂਧੀ ਨੇ ਬੜਾ ਨਿਰਾਦਰ ਕੀਤਾ ਸੀ, ਤੁਹਾਨੂੰ ਪਤਾ ਹੋਵੇ, ਉਹਨੂੰ ਬਣਦਾ ਮਾਣ ਸਨਮਾਨ ਦੇਣ ਦੀ ਬਜਾਏ ਰਿਟਾਇਰਮੈਂਟ ਤੋਂ ਇੱਕ ਦਿਨ ਪਹਿਲਾਂ ਉਹਦੇ ਤੇ ਦੋ ਇਲਜ਼ਾਮ ਲਾਏ ਸਨ। ਇੱਕ ਇਲਜ਼ਾਮ ਲਾਇਆ ਕਿ ਜਨਰਲ ਸੁਬੇਗ ਸਿੰਘ ਨੇ ਇੱਕ ਫੌਜ ਦਾ ਟਰੱਕ 2500 ਰੁਪਈਆ ਘੱਟ ਦੇ ਕੇ ਖਰੀਦ ਲਿਆ। ਤੁਸੀਂ ਹੈਰਾਨ ਮੰਨੋਗੇ ਵੀ ਏਡਾ ਵੱਡਾ ਮੁਖੀ ਬੰਦਾ ਹੈ ਤੇ ਇਲਜ਼ਾਮ ਲਾਇਆ 2500 ਰੁਪਈਏ ਦਾ। ਉਹਦੇ ਤੇ ਇਲਜ਼ਾਮ ਲਾਇਆ ਵੀ ਫੌਜ ਵਿੱਚੋਂ ਇਹਨੇ ਇੱਕ ਚਾਂਦੀ ਦਾ ਕੋਈ ਭਾਂਡਾ ਉਹ ਕਿਸੇ ਫੌਜ ਦੇ ਬੰਦੇ ਤੋਂ ਲੈ ਲਿਆ। ਚਾਂਦੀ ਦਾ ਭਾਂਡਾ ਉਹਦੇ ਲਈ ਕਿੱਡੀ ਕੋ ਵੱਡੀ ਗੱਲ ਸੀ। ਗੱਲ ਮੁੱਕਦੀ ਹੈ ਵੀ ਉਹਨੂੰ ਜਲੀਲ ਕਰਨਾ ਸੀ ਵੀ ਤੂੰ ਸਿੱਖ ਹੈ। ਗੁਰੂ ਦੀ ਐਸੀ ਕਿਰਪਾ ਹੋਈ ਹੈ, ਭਾਈ ਮਹਿਤਾਬ ਸਿੰਘ ਮੀਰਾਕੋਟੀਏ ਦੇ ਪਰਿਵਾਰ ਵਿੱਚੋਂ ਸੀ ਤੇ ਇਹਨੇ ਵੀ ਕਿਸੇ ਵੇਲੇ ਉਹ ਨਰਾਦਰ ਵੇਖਿਆ ਵੀ ਇੰਨਾ ਸਮਾਂ ਮੈਂ ਨੌਕਰੀ ਕੀਤੀ, ਬਣਦਾ ਮਾਣ ਸਨਮਾਨ ਦੇਣ ਦੀ ਬਜਾਏ ਬੰਗਲਾਦੇਸ਼ ਵਿੱਚ 90,000 ਫੌਜੀਆਂ ਦੇ ਹੱਥ ਖੜੇ ਕਰਵਾਉਣ ਵਾਲਾ ਜਰਨੈਲ ਸੀ, ਉਦੋਂ ਵੀ ਇਹਨੂੰ ਬਣਦਾ ਮਾਣ ਸਨਮਾਨ ਦੇਣ ਦੀ ਬਜਾਏ ਕਿਸੇ ਦੂਜੇ ਨੂੰ ਸਨਮਾਨਿਆ ਗਿਆ। ਤੇ ਉਹਨੇ ਵਿਚਾਰ ਬਣਾ ਲਿਆ ਕਿਉਂ ਨਾ ਮੇਰੇ ਪੁਰਖੇ ਗੁਰੂ ਦਰ ਦੇ ਲਈ ਆਪਾਂ ਕੁਰਬਾਨ ਕਰਦੇ ਰਹੇ ਨੇ, ਅੱਜ ਵਕਤ ਬਣਿਆ ਤੇ ਸੰਤ ਬਾਬਾ ਜਰਨੈਲ ਸਿੰਘ ਜੀ ਕੋਲ ਆ ਫਤਿਹ ਬੁਲਾਈ, ਮੈਂ ਵੀ ਜੇ ਇਹ ਵਕਤੀ ਹਕੂਮਤ ਸਾਡੇ ਪਾਵਨ ਪਵਿੱਤਰ ਅਸਥਾਨ ਤੇ ਹਮਲਾ ਜਾਂ ਸਿੱਖਾਂ ਨੂੰ ਖਤਮ ਕਰਨ ਦੀ ਭਾਵਨਾ ਬਣਾਏਗੀ, ਮੈਂ ਵੀ ਤੁਹਾਡੇ ਨਾਲ ਹੋ ਕੇ ਇਹ ਧਰਮ ਦੀ ਲੜਾਈ ਲੜਾਂਗਾ। ਇਹ ਧਰਮ ਦੀ ਲੜਾਈ ਹੈ, ਮੈਂ ਤੁਹਾਨੂੰ ਬੇਨਤੀ ਕਰਾਂ। ਉਸ ਵੇਲੇ ਸਾਰਾ ਵਿਚਾਰ ਬਣਾ ਕੇ 1 ਜੂਨ ਨੂੰ ਅੰਦਰ ਸਿੰਘਾਂ ਵੀ ਮੋਰਚੇ ਲਾਏ ਨੇ। ਫੌਜ ਦੀ ਆਪਣੀ ਵਿਉਂਤਬੰਦੀ ਹੁੰਦੀ ਹੈ ਤੇ ਅੱਗੋਂ ਜਨਰਲ ਸੁਬੇਗ ਸਿੰਘ ਨੇ ਵੀ ਬੜੀ ਚੰਗੀ ਤਰ੍ਹਾਂ ਮੋਰਚਾਬੰਦੀ ਕਰਵਾਈ ਸੀ ਤੇ ਉਹਨਾਂ ਫਾਇਰ ਕੀਤੇ ਕਰੀਬ 8 ਘੰਟੇ ਦੁਪਹਿਰ ਤੋਂ ਬਾਅਦ। ਉਹ ਕਰਨ ਦਾ ਇੱਕ ਢੰਗ ਸੀ ਵੀ ਆਪਾਂ ਨੂੰ ਅੰਦਰੋਂ ਪਤਾ ਲੱਗ ਜਾਏ ਵੀ ਕਿਹੋ ਜਿਹੇ ਹਥਿਆਰਾਂ ਦਾ ਜਵਾਬੀ ਕਾਰਵਾਈ ਹੁੰਦੀ ਹੈ, ਕਿਹੜੀ ਕਿਹੜੀ ਥਾਵਾਂ ਤੋਂ ਹੁੰਦੀ ਹੈ, ਜਾਂ ਏਡੀ 8 ਘੰਟੇ ਗੋਲਾ ਜਦੋਂ ਗੋਲੀਆਂ ਚੱਲੀਆਂ ਕੋਈ ਬੰਦਾ ਹੱਥ ਖੜੇ ਕਰਕੇ ਬਾਹਰ ਆਉਣ ਵਾਲਾ ਕੋਈ ਹੈ ਜਾਂ ਨਹੀਂ। ਇਹਨਾਂ ਗੋਲੀਆਂ ਚਲਾਈਆਂ, ਅੱਗੋਂ ਕੋਈ ਜਵਾਬ ਨਹੀਂ ਆਇਆ। ਉਹ ਜਾਣ ਬੁੱਝ ਕੇ ਨਹੀਂ ਦਿੱਤਾ ਸੁਬੇਗ ਸਿੰਘ ਹੁਣਾਂ ਨੇ, ਤੇ ਕੋਈ ਜਣਾ ਹੱਥ ਖੜੇ ਕਰਕੇ ਬਾਹਰ ਨਹੀਂ ਆਇਆ। ਆਖਿਰ ਇਹਨਾਂ ਪੱਲੇ ਕੁਛ ਨਾ ਪਿਆ। 2 ਤਰੀਕ ਨੂੰ, 2 ਜੂਨ ਨੂੰ ਦੁਬਾਰਾ ਇੰਦਰਾ ਗਾਂਧੀ ਨਾਲ ਵਿਚਾਰ ਵਟਾਂਦਰਾ ਹੁੰਦਾ ਤੇ 2 ਜੂਨ ਨੂੰ ਇੰਦਰਾ ਗਾਂਧੀ ਨੇ ਰੇਡੂਏ ਤੇ ਇੱਕ ਭਾਸ਼ਣ ਵੀ ਦਿੱਤਾ ਵੀ ਮੈਂ ਇਹ ਕਹਿਣੀ ਚਾਹੁੰਦੀ ਹਾਂ ਵੀ ਇਹ ਲੜੋ ਲੜਾਈ ਛੱਡ ਦੇਣ ਸਿੱਖ, ਅਸੀਂ ਤੁਹਾਡੀ ਹੱਕਾਂ ਮੰਗਾਂ ਮੰਨਣ ਨੂੰ ਤਿਆਰ ਹੈ। ਵਿਚਾਰ ਵਟਾਂਦਰਾ ਹੋ ਸਕਦਾ ਕਈ ਕੁਝ ਆਮ ਬਾਕੀ ਲੋਕਾਂ ਨੂੰ ਭਰਮਾਉਣ ਵਾਸਤੇ ਜਾਣ ਬੁੱਝ ਕੇ ਇਹੋ ਜਿਹਾ ਵਰਤੀਰਾ ਵਰਤਾਇਆ ਗਿਆ। 2 ਜੂਨ ਦਾ ਵੀ ਮੀਟਿੰਗਾਂ ਵਿੱਚ ਸਮਾਂ ਨਿਕਲਿਆ। ਜਿਹੜੀ 3 ਜੂਨ ਹੈ ਉਸ ਦਿਨ ਸ਼ਹੀਦੀ ਦਿਹਾੜਾ ਗੁਰੂ ਅਰਜਨ ਸਾਹਿਬ ਜੀ ਦਾ ਤੇ ਅਕਾਲੀਆਂ ਨੇ ਪਹਿਲਾਂ ਤੋਂ ਦਿਨ ਉਲੀਕਿਆ ਹੋਇਆ ਸੀ ਨਾ ਮਿਲ ਵਰਤਣ ਦੀ ਲਹਿਰ। ਨਾ ਮਿਲ ਵਰਤਣ ਦੀ ਲਹਿਰ ਇਹ ਸੀ ਵੀ ਜੇ ਸਿੱਖ ਹੱਕੀ ਮੰਗਾਂ ਨਾ ਮੰਨੋਗੇ ਅਸੀਂ ਆਪਣਾ ਅਨਾਜ ਬਾਕੀ ਥਾਵਾਂ ਤੇ ਨਹੀਂ ਭੇਜਾਂਗੇ। ਉਹ ਵੀ ਕਿਹੜਾ 1 ਦਿਨ ਦੀ ਕਹਾਣੀ ਸੀ, ਲੰਮਾ ਕੰਮ ਸੀ। ਉਹ ਵੀ 3ਜਾ ਦਿਨ ਵੀ ਗੁਜ਼ਰਦਾ ਤੇ ਕਰਫਿਊ ਜ਼ਰੂਰ ਲਾਇਆ ਗਿਆ, ਬਹੁਤ ਸਖਤੀ ਕੀਤੀ ਗਈ 2 ਜੂਨ ਨੂੰ। ਕੋਈ ਬਾਹਰ ਨਹੀਂ ਜਾ ਸਕਦਾ, ਕੋਈ ਬਾਹਰੋਂ ਅੰਦਰ ਨਹੀਂ ਆ ਸਕਦਾ। ਜਾਂ ਚੈਕਿੰਗ ਕਰਕੇ ਤੁਰਦੇ ਸਨ, ਆਮ ਲੋਕਾਂ ਨੂੰ ਇੱਧਰ ਉੱਧਰ ਨਹੀਂ ਜਾਣ ਦਿੰਦੇ ਸਨ। ਆਖਰ 4 ਜੂਨ ਦਾ ਦਿਨ ਆਉਂਦਾ ਤੇ ਉਹ ਵੀ ਕਈ ਤਰ੍ਹਾਂ ਦੀਆਂ ਵਿਚਾਰਾਂ ਤਿਆਰੀਆਂ ਵਿੱਚ ਨਿਕਲ ਕੇ 5 ਜੂਨ ਨੂੰ ਇਹ ਸਾਰੀ ਗੱਲ ਆਰੰਭ ਹੋ ਗਈ। ਅੰਮ੍ਰਿਤ ਵੇਲੇ ਦਰਬਾਰ ਸਾਹਿਬ ਅੰਦਰ ਆਸਾ ਕੀ ਵਾਰ ਦਾ ਕੀਰਤਨ ਹੁੰਦਾ। 4:40 ਤੇ ਇਹ ਜਿਹੜੀ ਫੌਜ ਹੈ ਉਹ ਦਰਬਾਰ ਸਾਹਿਬ ਦੀਆਂ ਪ੍ਰਕਰਮਾ ਅੰਦਰ ਵਿਉਂਤਬੰਦੀ ਬਣਾਈ ਸੀ ਵੀ ਜਿਹੜੇ ਜਲੀਆਂ ਵਾਲਾ ਬਾਗ ਹੈ ਸਭ ਤੋਂ ਪਹਿਲਾਂ ਇਹ ਜਿਹੜੀ ਡਿਊਟੀ ਹੈ ਕਮਾਂਡੋ ਇੱਥੋਂ ਜਾਣਗੇ, ਦੂਜੇ ਪਾਸੋਂ ਲੰਗਰ ਹਾਲ ਵਾਲੇ ਪਾਸੇ ਜੋੜੀ ਵਾਲੇ ਪਾਸੋਂ ਆਉਣਗੇ, ਤੀਜੇ ਬਾਬਾ ਦੀਪ ਸਿੰਘ ਜੀ ਵਾਲੇ ਪਾਸੇ ਜੋੜੀ ਵਾਲੇ ਪਾਸੇ ਆਉਣਗੇ ਤਾਂ ਜੋ ਜੁਝਾਰੂਆਂ ਦਾ ਧਿਆਨ ਵੰਡਿਆ ਜਾ ਸਕੇ, ਬਹੁਤ ਛੇਤੀ ਅਕਾਲ ਤਖਤ ਸਾਹਿਬ ਤੇ ਪਹੁੰਚ ਜਾਣ। ਵੱਡੀ ਗਿਣਤੀ ਵਿੱਚ ਫੌਜ ਹਜ਼ਾਰਾਂ ਦੀ ਗਿਣਤੀ ਵਿੱਚ ਅੰਦਰ ਜਾਂਦੀ ਹੈ। ਅੱਗੋਂ ਗੁਰੂ ਕੇ ਮਰਜੀਵੜੇ ਸਿੱਖਾਂ ਨੇ ਉਧਰੋਂ ਵੀ ਗੋਲੀ ਚਲਾਈ, ਅੰਧਾ ਧੁੰਦ ਗੋਲੀ ਇਧਰੋਂ ਚੱਲੀ। ਆਖਰ ਬਹੁਤ ਵੱਡੀ ਤਾਦਾਦ ਵਿੱਚ ਫੌਜ ਦੀਆਂ ਟੁਕੜੀਆਂ ਗੁਰੂ ਕੇ ਸਿੱਖਾਂ ਨੇ ਮੌਤ ਦੇ ਘਾਟ ਉਤਾਰ ਦਿੱਤੀਆਂ। ਕੁਲਦੀਪ ਬਰਾੜ ਵਰਗੇ ਹੈਰਾਨ ਸੀ। ਤੁਹਾਨੂੰ ਪਤਾ ਹੋਵੇ ਸ਼ਾਇਦ ਉਸ ਵੇਲੇ ਦਾ ਡੀਸੀ ਸੀ ਪੰਜਾਬ ਦਾ, ਬੜੀਆਂ ਲੰਮੀਆਂ ਵਿਚਾਰਾਂ ਨੇ ਗੁਰਦੇਵ ਸਿੰਘ, ਸਦਕੇ ਜਾਈਏ ਇਹੋ ਜਿਹੇ ਸਿੱਖ ਤੋਂ। ਉਹਨੂੰ ਜਦੋਂ ਬੁਲਾਇਆ ਸੀ ਨਾ, ਇੱਕ ਤੇ ਉਹਨੇ ਸਾਈਨ ਨਹੀਂ ਕੀਤੇ ਸਨ ਹਰਿਮੰਦਰ ਸਾਹਿਬ ਦੇ ਹਮਲੇ ਤੇ, ਉਹਨੇ ਸਹਿਣ ਨਹੀਂ ਕੀਤੇ ਸਨ। ਦੂਜੀ ਗੱਲ, ਗੁਰਦੇਵ ਸਿੰਘ ਨੂੰ ਕੁਲਦੀਪ ਬਰਾੜ ਪੁੱਛਦਾ ਵੀ ਤੇਰਾ ਕੀ ਵਿਚਾਰ ਹੈ, ਤੂੰ ਸਿੱਖ ਹੈ, ਵੀ ਮੈਂ 2 ਘੰਟਿਆਂ ਵਿੱਚ ਸਾਰਾ ਆਪਰੇਸ਼ਨ ਕਰਕੇ ਖਤਮ ਕਰ ਦੇਣਾ। ਉਹਨੇ ਇੱਕੋ ਜਵਾਬ ਦਿੱਤਾ ਸੀ, ਕਹਿਣ ਲੱਗਿਆ ਤੂੰ ਸਿੱਖਾਂ ਨੂੰ ਜਾਣਦਾ ਨਹੀਂ ਹੈ ਭਲਿਆ, ਇਹ ਤੇ ਗੁਰੂ ਦੀ ਅੰਮ੍ਰਿਤ ਬਾਣੀ ਪੜ੍ਹਨ ਵਾਲੇ ਵਫ਼ਾਦਾਰ ਗੁਰੂ ਕੇ ਸਿੱਖ ਨੇ, ਕਈ ਘੰਟੇ ਲਾ ਕੇ ਵੀ ਤੇਰਾ ਮਸਲਾ ਹੱਲ ਨਹੀਂ ਹੋਣਾ ਜਿਵੇਂ ਤੂੰ ਚਾਹੁੰਦਾ। ਤੇ ਇਹ ਕੁਲਦੀਪ ਬਰਾੜ ਤੋਂ ਬੜਾ ਕਲਪਿਆ ਸੀ, ਕਿਉਂਕਿ ਫੌਜ ਕਦੀ ਨੋਹ ਨਹੀਂ ਸੁਣ ਕੇ ਰਾਜੀ, ਇਹ ਹਮੇਸ਼ਾ ਜਸ ਜਸ ਸ਼ਬਦ ਸੁਣਦੀ ਹੈ। ਉਦੋਂ ਇਹਨੇ ਅੱਖ ਰੱਖ ਕੇ ਉਹ ਗੁਰਦੇਵ ਸਿੰਘ ਨੂੰ ਬਦਲਿਆ, ਉਹਦੀ ਜਗ੍ਹਾ ਤੇ ਆਪਣਾ ਬੰਦਾ ਲਾ ਕੇ ਤੇ ਉਹਦੇ ਤੋਂ ਸਿਗਨੇਚਰ ਕਰਵਾਏ ਸਨ ਵੀ ਅਸੀਂ ਹਮਲਾ ਕਰ ਸਕਦੇ ਹਾਂ। ਫਿਰ 5-6 ਜੂਨ ਦੀ ਲੰਮੀ ਗਹਿਗਤ ਲੜਾਈ ਹੁੰਦੀ ਹੈ, ਇੱਕ ਜੰਗ ਹੁੰਦੀ ਹੈ। ਉਸ ਵਿੱਚ ਸੂਰਮਿਆਂ ਨੇ ਜਿੱਥੇ ਵੱਡੀ ਤਾਦਾਦ ਵਿੱਚ ਸਿੱਖੀ ਨਾਲ ਵੈਰ ਕਮਾਉਣ ਵਾਲਿਆਂ ਦਾ ਸੋਧਾ ਲਾਇਆ, ਉੱਥੇ ਬਾਰੀ ਸਿਰ ਸ਼ਹਾਦਤਾਂ ਦੇ ਜਾਮ ਪੀਤੇ ਨੇ। ਗੁਰੂ ਲਈ ਆਪਾਂ ਕੁਰਬਾਨ ਕਰਕੇ ਮਾਨੋ ਚਮਕੌਰ ਦੀ ਗੜੀ ਦਾ ਸਾਕਾ ਦੁਹਰਾ ਦਿੱਤਾ ਭਲਿਓ, ਕਬੀਰ ਮੋਹਿ ਮਰਨੇ ਕਾ ਚਾਉ ਹੈ, ਮਰੋ ਤਾਂ ਹਰ ਕੈ ਦੁਆਰ, ਮਤ ਹਰ ਪੁੱਛੈ ਕੌਣ ਹੈ, ਪਰਾ ਹਮਾਰੇ ਬਾਰ। ਗੁਰੂ ਲਈ ਆਪਾਂ ਕੁਰਬਾਨ ਕੀਤਾ। ਆਖਰ ਬਾਅਦ ਵਿੱਚ ਫੌਜ ਨੇ ਜਾਣ ਬੁੱਝ ਕੇ ਜਿਹੜੀ ਸਿੱਖ ਲਾਇਬ੍ਰੇਰੀ ਸੀ, ਜਿੱਥੇ ਪਾਵਨ ਸਵਰੂਪ ਪੁਰਾਤਨ ਇਤਿਹਾਸਕ ਸਾਡੇ ਤੱਤ ਸਨ, ਉਹਨੂੰ ਅੱਗ ਲਾ ਕੇ ਬੜਾ ਕੁਛ ਤਹਿਸ ਨਹਿਸ ਕੀਤਾ ਤੇ ਬੇਅੰਤ ਗੁਰੂ ਕੀਆਂ ਸੰਗਤਾਂ ਨੂੰ ਸ਼ਹੀਦ ਕੀਤਾ। ਨਿੱਕੇ ਨਿੱਕੇ ਬੱਚੇ ਦੁੱਧ ਚੁੰਘਦਿਆਂ ਨੂੰ ਮਾਵਾਂ ਦੀ ਗੋਦ ਵਿੱਚੋਂ ਪਕੜ ਕੇ ਥੰਮ ਨਾਲ ਮਾਰ ਕੇ ਉਹਨਾਂ ਪਾਪੀਆਂ ਨੇ ਸ਼ਹੀਦ ਕੀਤੇ, ਬਹੁਤ ਕਹਿਰ ਵਰਤਿਆ। ਆਖਰ ਜਦੋਂ 7 ਜੂਨ ਨੂੰ ਜਿਹੜਾ ਅੱਜ ਦਾ ਦਿਨ ਹੈ, ਉਹ ਸਾਰੇ ਸਰੀਰ ਸੀ ਨਾ ਜਿਹੜੇ, ਅੱਤੀ ਗਰਮੀ ਸੀ, ਗੋਲੇ ਬਰੂਦ ਬਰੇ, ਟੈਂਕ ਬਰੇ, ਤੇ ਉਹ ਬਾਅਦ ਵਿੱਚ ਕੋਈ ਚੁੱਕਦਾ ਨਹੀਂ ਸੀ, ਗਲੀਆਂ ਵਿੱਚੋਂ ਕੂੜਾ ਕਰਕਟ ਇਕੱਠਾ ਕਰਨ ਵਾਲਿਆਂ ਵੀ ਨਾ ਕਰ ਦਿੱਤੀ ਇਹਨਾਂ ਜ਼ਾਲਮਾਂ, ਉਹਨਾਂ ਨੂੰ ਸ਼ਰਾਬਾਂ ਪਿਆ ਕੇ ਲਾਲਚ ਦੇ ਕੇ ਵੀ ਜੋ ਸਿੱਖ ਸੰਗਤ ਦੀ ਜੇਬ ਵਿੱਚੋਂ ਜਾਂ ਕੋਈ ਹੱਥ ਵਿੱਚੋਂ ਕੋਈ ਗਹਿਣਾ ਗੱਟਾ ਮਿਲੇਗਾ ਤੁਹਾਡਾ ਹੋਵੇਗਾ, ਸ਼ਰਾਬਾਂ ਪਿਆ ਕੇ ਉਹ ਸਾਰੇ ਸਰੀਰ ਚੁੱਕ ਕੇ ਅਗਨ ਭੇਟ ਕਰ ਦਿੱਤੇ। ਮੈਂ ਹੱਥ ਜੁੜ ਕੇ ਬੇਨਤੀ ਇੰਨੀ ਅਕਨੈ, ਉਹਨਾਂ ਮਹਾਨ ਸਿੱਖਾਂ ਨੇ ਤੇ ਆਪਾਂ ਕੁਰਬਾਨ ਕੀਤਾ, ਆਪਾਂ ਉਹਨਾਂ ਸ਼ਹੀਦਾਂ ਨੂੰ ਚੇਤਾ ਰੱਖ ਕੇ ਅੰਮ੍ਰਿਤ ਧਾਰੀ ਬਣੀਏ, ਅੰਮ੍ਰਿਤ ਬਾਣੀ ਪੜ੍ਹੀਏ, ਗੁਰੂ ਕੀ ਅੰਮ੍ਰਿਤ ਬਾਣੀ ਨਾਲ ਜੁੜੀਏ, ਪਰਿਵਾਰਾਂ ਬੱਚਿਆਂ ਨਾਲ ਜੁੜੀਏ, ਜੋੜੀਏ, ਤਾਂ ਜੋ ਸਾਡੀ ਕੌਮ ਦਾ ਭਵਿੱਖ ਸਵਰ ਸਕੇ। ਇੱਕ ਜ਼ਰੂਰੀ ਬੇਨਤੀ, ਜ਼ਰੂਰ ਆਪਣੇ ਕੌਮ ਦੇ ਬੱਚਿਆਂ ਨੂੰ ਚੰਗੇ ਡਾਕਟਰ, ਚੰਗੇ ਵਕੀਲ, ਚੰਗੇ ਜੱਜ, ਚੰਗੇ IPS ਅਧਿਕਾਰੀ ਬਣਾਓ, ਪੜ੍ਹਾਓ ਲਿਖਾਓ, ਚੰਗੇ ਅਹੁਦਿਆਂ ਤੇ ਬਹਿਣ, ਤਾਂ ਜੋ ਮਨੁੱਖਤਾ ਨੂੰ ਵੀ ਇਨਸਾਫ ਦੇ ਸਕਣ ਤੇ ਆਪਣੀ ਕੌਮ ਦਾ ਵੀ ਭਲਾ ਕਰ ਸਕਣ। ਕਿਉਂਕਿ ਸਿੱਖ ਹੈ ਨਾ ਜਿਹੜਾ ਸੱਚਾ ਸੁੱਚਾ, ਉਹ ਕਦੀ ਕਿਸੇ ਨਾਲ ਬੇਇਨਸਾਫੀ ਨਹੀਂ ਕਰਦਾ। ਗੁਰੂ ਰਹਿਮਤ ਕਰੇ, ਇੰਨੀਆਂ ਕੋ ਬੇਨਤੀਆਂ ਪ੍ਰਵਾਨ ਕਰਿਓ। ਸਮੁੱਚੀ ਸੰਗਤ ਦਾ ਧੰਨਵਾਦ, ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ੁਕਰਾਨਾ, ਪ੍ਰਬੰਧਕ ਕਮੇਟੀ ਦਾ ਧੰਨਵਾਦ। ਅੱਜ ਦਾ ਉਚੇਚਾ ਇਹ ਸਮਾਗਮੋਂ ਲਿਖਿਆ ਗਿਆ, ਬਹੁਤ ਪਿਆਰ ਨਾਲ ਢਾਡੀ ਸਿੰਘ ਤੁਹਾਨੂੰ ਲੜੀਵਾਰ 12 ਸ਼ਹੀਦਾਂ ਦੀਆਂ ਕਥਾਵਾਂ ਸੁਣਾ ਰਹੇ ਨੇ। ਭਾਈ ਸਾਹਿਬ ਉਹਨਾਂ ਪਾਸੋਂ ਅਗਲੀ ਲੜੀ ਸ਼ਰਵਨ ਕਰੋ, ਭੁੱਲਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਆਪ ਸੰਗਤਾਂ ਨੂੰ ਗੁਰਮਤਿ ਵਿਚਾਰਾਂ ਸ਼ਰਵਣ ਕਰਾ ਰਹੇ ਸਨ ਗਿਆਨੀ ਭਾਈ ਹਰਵਿੰਦਰ ਸਿੰਘ ਜੀ, ਗੰਗਾਨਗਰ ਵਾਲੇ। ਬਹੁਤ ਬਹੁਤ ਧੰਨਵਾਦ ਸੰਗਤਾਂ ਵੱਲੋਂ। ਜੂਨ 1984 ਦੇ ਘੱਲੂਘਾਰੇ ਦੇ ਸੰਬੰਧ ਵਿੱਚ ਆਪ ਜੀ ਨੂੰ ਇਤਿਹਾਸ ਸਰਵਣ ਕਰਾਇਆ ਹੈ। ਹੁਣ ਸਮਾਂ ਢਾਡੀ ਵਾਰਾਂ ਦਾ, ਗਿਆਨੀ ਪ੍ਰਤਪਾਲ ਸਿੰਘ ਜੀ ਪਾਰਸ, ਤਿੰਨਾਂ ਦੇ ਢਾਡੀ ਜਥੇ ਪਾਸੋਂ ਢਾਡੀ ਵਾਰਾਂ ਸਰਵਣ ਕਰੀਏ। ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਸ਼ਹੀਦੀ ਦਿਹਾੜਾ 18 ਜੂਨ ਦਾ ਹੈ। ਗੁਰੂ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਦੇ ਸੰਬੰਧ ਵਿੱਚ ਸਵੇਰੇ ਅੰਮ੍ਰਿਤ ਵੇਲੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਹੋਇਆ ਕਰਨਗੇ ਸੰਗਤੀ ਰੂਪ ਵਿੱਚ, 4 ਤੋਂ ਲੈ ਕੇ 5:30 ਵਜੇ ਤੱਕ ਮੇਨ ਹਾਲ ਵਿੱਚ। ਸੋ ਸੰਗਤਾਂ ਨੂੰ ਬੇਨਤੀ ਆ ਵੀ ਜ਼ਰੂਰ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਨੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਜੀ,
3: ਵਾਹਿਗੁਰੂ।

ਬਾਜਾਂ ਵਾਲੇ ਗੁਰੂ ਜੀ ਦਾ ਕੌਣ ਆਸਾਨ ਭੁੱਲੀ ਭੁੱਲੂ ਕੀਤੀ ਕੁਰਬਾਨੀ ਬੇਮਿਸਾਲ ਬਾਜਾਂ ਵਾਲੇ ਨੇ। ਬਾਜਾਂ ਵਾਲੇ ਗੁਰੂ ਜੀ ਦਾ ਕੌਣ ਆਸਾਨ ਭੁੱਲੂ ਕੀਤੀ ਕੁਰਬਾਨੀ ਬੇਮਿਸਾਲ ਬਾਜਾਂ ਵਾਲੇ ਨੇ। ਅਣਖ ਗੈਰਤ ਕਹਿਣਾ ਆਣ ਸ਼ਾਨ ਜ਼ਿੰਦਗੀ ਦਾ ਹੱਲ ਕੀਤਾ ਕਠਿਨ ਸਵਾਲ ਬਾਜਾਂ ਵਾਲੇ ਨੇ। ਬਣ ਕੇ ਬਰੂਦ ਕੰਧਾ ਢਾ ਗਿਆ ਗੁਲਾਮੀ ਦੀਆਂ ਪੰਥ ਐਸਾ ਸਾਜਿਆ ਕਮਾਲ ਬਾਜਾਂ ਵਾਲੇ ਨੇ। ਬੁਝੇ ਹੋਏ ਚਿਹਰਿਆਂ ਤੇ ਰੌਣਕ ਪਰਤ ਆਈ ਲਹੂ ਵਿੱਚ ਲਿਆਤਾ ਸੀ ਭਚਾਲ ਬਾਜਾਂ ਵਾਲੇ। ਆਓ ਮੇਰੇ ਪਾਤਸ਼ਾਹ ਦੇ ਪਾਵਨ ਪਵਿੱਤਰ ਸੋਹਣੇ ਦਰਬਾਰ ਦੀ ਹਾਜ਼ਰੀ ਭਰ ਰਹੀ ਸਤਿਗੁਰਾਂ ਦੀ ਸਾਜੀ ਨਵਾਜੀ ਅਤੇ ਸਤਿਕਾਰਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ, ਸਤਿਗੁਰਾਂ ਦੇ ਚਰਨਾਂ ਕਮਲਾਂ ਵਿੱਚ ਸੀਸ ਝੁਕਾਉਂਦਿਆਂ ਦੋਨੇ ਹੱਥ ਜੋੜ ਕੇ ਪਿਆਰ ਸਤਿਕਾਰ ਦੇ ਨਾਲ ਫਤਿਹ ਦੀ ਸਾਂਝ ਪ੍ਰਾਪਤ ਕਰੀਏ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਨ 84 ਦਾ ਜਿਹੜਾ ਕਹਿਰ ਆ, ਅੱਜ ਦਾ ਦਿਹਾੜਾ ਅਸੀਂ ਉਹ ਦਿਨ ਮਨਾ ਰਹੇ ਹਾਂ 1 ਜੂਨ ਤੋਂ ਲੈ ਕੇ ਜੋ ਭਾਰਤ ਸਰਕਾਰ ਦੀ ਹਕੂਮਤ ਨੇ ਕਹਿਰ ਕਮਾਇਆ, ਸਾਡੇ ਧਾਰਮਿਕ ਸਥਾਨਾਂ ਨੂੰ ਢਾਇਆ। ਧਾਰਮਿਕ ਸਥਾਨ ਹਰੇਕ ਕੌਮ ਲਈ ਜਿੰਦ ਜਾਣ ਤੋਂ ਪਿਆਰੇ ਹੁੰਦੇ ਆ, ਕਿਉਂਕਿ ਧਰਮ ਪੰਖ ਕਰ ਉੱਡ ਰਹੇ ਆ। ਜਿਹੜੇ ਬੰਦੇ ਦਾ ਧਰਮ ਖੰਭ ਲਾ ਕੇ ਉੱਡ ਜਾਵੇ, ਧਰਮ ਹੀ ਨਾ ਹੋਵੇ ਬੰਦਾ,

ਕਹਿੰਦੇ ਉਹਦਾ ਇੱਥੇ ਜਿਉਣਾ ਹੀ ਦੁਨੀਆਂ ਤੇ ਧਰਕਾਰ ਹੋ ਜਾਂਦਾ ਤੇ ਜਿਹੜੇ ਬੰਦੇ ਧਰਮ ਨਾਲ ਜੁੜੇ ਰਹਿੰਦੇ ਆ ਉਹਨਾਂ ਦਾ ਜਿਉਣਾ ਸਫਲਾ ਹੋ ਜਾਂਦਾ। ਗੁਰੂ ਗੁਰੂ ਗੁਰ ਕਰਮਨ ਮੋਰ, ਗੁਰੂ ਬਿਨਾ ਮੈਂ ਨਾਹੀ ਹੋਰ, ਮਤ ਕੋ ਭਰਮ ਭੁੱਲੇ ਸੰਸਾਰ, ਗੁਰਬਿਨ ਕੋਈ ਨਾ ਉਤਰ ਸਪਾਰ। ਗੁਰੂ ਤੋਂ ਬਿਨਾਂ ਕੁਝ ਵੀ ਨਹੀਂ ਸਾਡੇ ਲਈ, ਗੁਰੂ ਬਿਨਾਂ ਮੈਂ ਨਾਹੀ ਹੋਰ। ਅਕਾਲ ਪੁਰਖ ਨਿਰੰਕਾਰ ਸੱਚੇ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਜਿਹੜਾ ਤਖ਼ਤ ਬਣਾਇਆ ਅਕਾਲ ਤਖ਼ਤ, ਜਿਹੜਾ 6 ਜੂਨ 1984 ਨੂੰ ਢਾਇਆ ਗਿਆ, ਗੋਲੇ ਦਾਗੇ ਗਏ, ਉਹ ਅਕਾਲ ਤਖ਼ਤ ਜਿੱਥੇ ਸੱਚ ਦਾ ਪ੍ਰਚਾਰ ਹੁੰਦਾ, ਜਿੱਥੇ ਸੱਚੇ ਫੈਸਲੇ ਆਉਂਦੇ ਆ, ਜਿੱਥੇ ਹਰ ਇੱਕ ਦੀ ਸੁਣੀ ਜਾਂਦੀ ਹੈ। ਝੂਠੀਆਂ ਸਰਕਾਰਾਂ ਦੇ ਸਤਾਏ ਹੋਏ ਲੋਕ ਆ ਕੇ ਸ਼ਰਨ ਲੈਂਦੇ ਆ, ਸਕੂਨ ਮਿਲਦਾ, ਫੈਸਲੇ ਸੱਚੇ ਹੁੰਦੇ ਆ। ਉਹ ਚਾਹੇ ਕੋਈ ਹਿੰਦੂ ਹੋਵੇ, ਚਾਹੇ ਮੁਸਲਮਾਨ ਹੋਵੇ, ਚਾਹੇ ਸਿੱਖ ਹੋਵੇ, ਚਾਹੇ ਈਸਾਈ ਹੋਵੇ, ਚਾਹੇ ਕ੍ਰਿਸਚਨ ਹੋਵੇ, ਚਾਹੇ ਬੋਧੀ ਹੋਵੇ, ਜਿਹੜਾ ਗੁਰੂ ਦੇ ਦਰਬਾਰ ਤੇ ਚੱਲ ਕੇ ਆ ਗਿਆ ਉਹਦੀ ਝੋਲੀ ਵਿੱਚ ਖੈਰ ਪਾਈ ਹੋਈ ਜਾਂਦੀ ਹੈ। ਸੰਨ 84 ਵਿੱਚ ਕਹਿਰ ਕਮਾਇਆ ਇੰਦਰਾ ਨੇ, ਦੇ ਕੇ ਹੁਕਮ ਅਕਾਲ ਤਖ਼ਤ ਢਵਾਇਆ ਇੰਦਰਾ ਨੇ, ਗੁਰੂ ਰਾਮਦਾਸ ਦੇ ਘਰ ਨਾਲ ਮੱਥਾ ਲਾਇਆ ਇੰਦਰਾ ਨੇ, ਕਰ ਕਰਤੂਤਾਂ ਸੁੱਤਾ ਸ਼ੇਰ ਜਗਾਇਆ ਇੰਦਰਾ ਨੇ, ਅਜੀਤ ਬਾਲ ਦੇ ਪਾਰਸ ਕਹਿਰ ਕਮਾਇਆ ਇੰਦਰਾ ਨੇ, ਆਪਣੀ ਮੌਤ ਦਾ ਆਪੇ ਬਰੰਟ ਲਿਖਾਇਆ ਇੰਦਰਾ ਨੇ। ਜਿਹਨੇ ਜਿਹਨੇ ਵੀ ਅਕਾਲ ਤਖ਼ਤ ਸਾਹਿਬ ਨਾਲ ਮੱਥਾ ਲਾਇਆ ਤੇ ਉਹਨੇ ਆਪਣੀ ਮੌਤ ਦੇ ਬਰੰਟ ਤੇ ਦਸਖਤ ਆਪਣੇ ਆਪ ਕਰ ਦਿੱਤੇ। ਆਪਾਂ ਦੁਪਹਿਰ ਦੇ ਸਮੇਂ ਦੇ ਵਿੱਚ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ, ਬਾਬਾ ਠਾਰਾ ਸਿੰਘ ਜੀ, ਅਨੇਕਾਂ ਹੋਰ ਯੋਧਿਆਂ ਦੀ ਸ਼ਹਾਦਤ ਬਾਰੇ, ਸ਼ਹੀਦੀਆਂ ਬਾਰੇ ਗੁਰੂ ਮਹਾਰਾਜ ਦੇ ਚਰਨਾਂ ਕਮਲਾਂ ਵਿੱਚ ਨੱਕ ਮਸਤਕ ਹੋਏ ਹਾਂ। ਸ਼ਹੀਦ ਕੌਮਾਂ ਦੀ ਆਣ ਸ਼ਾਨ ਤੇ ਜਾਣ ਹੁੰਦੇ ਹੈ, ਕਿਉਂਕਿ ਸ਼ਹੀਦ ਸ਼ਬਦ ਐਸਾ ਸ਼ਬਦ ਹੈ ਇਹ ਸੂਰਮਿਆਂ ਦੇ ਹਿੱਸੇ ਵਿੱਚ ਹੀ ਆਉਂਦਾ, ਬੁਲਤਲਾਂ ਦੇ ਨਹੀਂ। ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਸ਼ਹੀਦੀ ਪ੍ਰਾਪਤ ਕਰ ਚੁੱਕੇ ਹੈ ਤੇ ਭਾਰਤ ਦੀ ਹਕੂਮਤ ਹੈ ਜਿਹੜੀ ਉਹ ਹੋਰ ਕਹਿਰ ਕਮਾ ਰਹੀ ਹੈ, ਹੋਰ ਜ਼ੁਲਮ ਕਰ ਰਹੀ ਹੈ ਫੌਜ। ਕਹਿੰਦੇ ਇੱਕ ਬੱਚਾ ਜਿਹਦੀ ਮਾਂ ਗੋਲੀਆਂ ਲੱਗ ਕੇ ਧਰਤੀ ਤੇ ਡਿੱਗੀ ਹੋਈ ਮਰੀ ਪਈ ਹੈ ਤੇ ਉਹ ਬੱਚਾ ਛੋਟਾ ਏ ਦੁੱਧ ਪੀ ਰਿਹਾ, ਦੁੱਧ ਚੁੰਘ ਰਿਹਾ ਮਰੀ ਹੋਈ ਮਾਂ ਦਾ, ਤੇ ਇੱਕ ਫੌਜੀ ਦੀ ਨਜ਼ਰ ਵਿੱਚ ਪਿਆ ਇਹ। ਫੌਜੀ ਆਮ ਧਰਮੀ ਹੁੰਦੇ ਆ, ਜਦੋਂ ਫੌਜੀ ਇੱਕ ਕਰਮੀ ਹੋ ਜਾਣ ਉਹ ਕਾਹਦੇ ਫੌਜੀ, ਫੌਜੀ ਤਾਂ ਉਦੋਂ ਹੀ ਆ। ਧਰਮੀ ਫੌਜੀਆਂ ਦੀ ਜੇ ਗੱਲ ਕਰੀਏ, ਸਾਡੇ ਬਾਬਾ ਜੀ ਬਾਬਾ ਰਣਜੀਤ ਸਿੰਘ ਜੀ ਧਰਮੀ ਫੌਜੀਆਂ ਦੇ ਵਿੱਚੋਂ ਆ, ਕਿਉਂਕਿ ਉਹਨਾਂ ਸਮਿਆਂ 'ਚ ਸਾਡੇ ਸਿੱਖ ਰੈਜੀਮੈਂਟਾਂ ਦੇ ਜਿੰਨੇ ਵੀ ਫੌਜੀ ਸਨ, ਅਕਾਲ ਤਖ਼ਤ ਸਾਹਿਬ ਦੇ ਹਮਲੇ ਤੋਂ ਬਾਅਦ ਉਹਨਾਂ ਨੇ ਤਸੀਫੇ ਦਿੱਤੇ ਸੀ, ਵਿਰੋਧ ਕੀਤਾ ਸੀ ਧਰਮੀ ਫੌਜੀਆਂ ਨੇ, ਤੇ ਜਿਹੜੇ ਇਹਨਾਂ ਸਥਾਨਾਂ 'ਤੇ ਸੇਵਾ ਨਿਭਾ ਰਹੇ ਨੇ ਬਾਬਾ ਰਣਜੀਤ ਸਿੰਘ ਜੀ ਸ਼ਹੀਦ ਸਿੰਘ ਹੋਏ ਹੈ, ਜਿਨ੍ਹਾਂ ਨੇ ਆਪਦੇ ਅਫਸਰ 'ਤੇ ਵੀ ਗੋਲੀ ਮਾਰਤੀ ਸੀ, ਕਿਉਂਕਿ ਉਹਨੇ ਕਿਹਾ ਜਦੋਂ ਆ ਕੇ ਅਫਸਰ ਨੇ ਪੁੱਛਿਆ ਵੀ ਭਾਈ ਕਿਵੇਂ ਹੋ, ਤੇ ਸਿੱਖ ਕਹਿੰਦੇ ਜੀ ਚੜ੍ਹਦੀ ਕਲਾ 'ਚ। ਬਾਬਾ ਰਣਜੀਤ ਸਿੰਘ ਦੀ ਇੰਟਰਵਿਊ ਵੀ ਇੱਕ ਥਲੀ ਪੱਤਰਕਾਰ ਦੇ ਨਾਲ ਪਈ ਹੋਈ ਹੈ ਨੈੱਟ 'ਤੇ। ਸਿੰਘ ਕਹਿੰਦੇ ਜੀ ਚੜ੍ਹਦੀ ਕਲਾ 'ਚ, ਕਿਉਂਕਿ ਸਿੰਘ ਸਦਾ ਹੀ ਚੜ੍ਹਦੀ ਕਲਾ ਵਿੱਚ ਰਹਿੰਦਾ, ਚਾਹੇ ਖੁਸ਼ੀ ਹੋਵੇ ਚਾਹੇ ਗਮੀ ਹੋਵੇ, ਖੁਸ਼ੀ ਹੋਵੇ ਤਾਂ ਵੀ ਆਨੰਦ ਭਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਤੇ ਚਾਹੇ ਗਮੀ ਹੋਵੇ ਤਾਂ ਵੀ ਆਨੰਦ ਭਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਕਹਿੰਦੇ ਉਹ ਅਫਸਰ ਕਹਿੰਦਾ ਵੀ ਚੜ੍ਹਦੀ ਕਲਾ ਕਾਹਦੀ ਹੈ, ਤੁਹਾਡੀ ਚੜ੍ਹਦੀ ਕਲਾ ਤਾਂ ਮਿੱਟੀ 'ਚ ਮਿਲਾਤੀ ਹੈ, ਵਧਾਈਆਂ ਤੁਹਾਨੂੰ, ਤੁਹਾਡਾ ਅਕਾਲ ਤਖ਼ਤ ਸਾਹਿਬ ਢਾਤਾ। ਤੇ ਬਾਬਾ ਰਣਜੀਤ ਸਿੰਘ ਹੋਣਾ ਨੇ ਆਪਦੇ ਅਫਸਰ ਦੇ ਗੋਲੀ ਮਾਰਤੀ ਸੀ, ਗੱਲ ਥੋੜ੍ਹੀ ਜਿਹੀ ਲੰਬੀ ਹੈ। ਤੇ ਇਹਨਾਂ ਨੇ ਬਾਬਾ ਰਣਜੀਤ ਸਿੰਘ ਵਰਗਿਆਂ ਨੇ ਧਰਮੀ ਫੌਜੀਆਂ ਨੇ ਜੇਲ੍ਹਾਂ ਕੱਟੀਆਂ ਨੇ, ਤਸੱਦਦ ਝੱਲੇ ਆ, ਇੱਕ ਨਹੀਂ ਪਤਾ ਨਹੀਂ ਕਿੰਨੇ ਧਰਮੀ ਫੌਜੀ, ਕਿਉਂਕਿ ਜਿਹੜੇ ਆਪਣੇ ਦਰਬਾਰ ਸਾਹਿਬ ਦਾ ਇਹ ਸੀਲ ਨਹੀਂ ਦੇਖ ਸਕੇ ਨਾ, ਇਹ ਜਿਹੜੀ ਦਰਬਾਰ ਸਾਹਿਬ ਦੀ ਅਕਾਲ ਤਖ਼ਤ ਸਾਹਿਬ ਦੀ ਬੇਅਦਬੀ ਹੋਈ ਉਹ ਨਹੀਂ ਝੱਲ ਸਕੇ, ਤੇ ਧਰਮੀਆਂ ਫੌਜੀਆਂ ਨੇ ਤਸੀਫੇ ਦੇ ਦਿੱਤੇ, ਗੋਲੀਆਂ ਵੀ ਚਲਾਤੀਆਂ ਆਪਣੇ ਅਫਸਰਾਂ ਤੇ ਜਿਹੜੇ ਵਧਾਈਆਂ ਦਿੰਦੇ ਫਿਰਦੇ ਸੀ ਵੀ ਵਧਾਈਆਂ ਤੁਹਾਨੂੰ, ਤੁਹਾਡਾ ਅਕਾਲ ਤਖ਼ਤ ਸਾਹਿਬ ਢਾਤਾ। ਇਹੋ ਜਿਹੇ ਦਰਸ਼ਨੀ ਸਿੰਘ ਹੁੰਦੇ ਨੇ ਮਹਾਂਪੁਰਖਾਂ ਵਰਗੇ, ਬਾਬਾ ਜੀ ਵਰਗੇ।
ਸੋ ਆਓ ਇਹ ਵੀ ਧਰਮੀ ਫੌਜੀ ਹੈ ਜਿਹੜੇ, ਕਿਉਂਕਿ ਜਦੋਂ ਫੌਜ ਦੇ ਵਿੱਚ ਭਰਤੀ ਕੀਤਾ ਜਾਂਦਾ ਉਦੋਂ ਸਿਪਾਹੀ ਨੂੰ ਫੌਜੀ ਨੂੰ ਦੋ ਗੱਲਾਂ ਸਿਖਾਈਆਂ ਜਾਂਦੀਆਂ ਵੀ ਪਹਿਲਾਂ ਧਰਮ ਲਈ ਤੇ ਦੂਜਾ ਆਪਦੀ ਭੂਮੀ ਲਈ। ਜਿੱਥੋਂ ਦਾ ਵੀ ਕੋਈ ਹੈ ਪਹਿਲਾਂ ਧਰਮ ਲਈ ਲੜਨਾ ਮਰਨਾ, ਤੇ ਦੂਜੀ ਗੱਲ ਦੂਜੇ ਨੰਬਰ ਤੇ ਆਉਂਦਾ ਵੀ ਤੁਸੀਂ ਜਿਸ ਹਕੂਮਤ ਵਿੱਚੋਂ ਜੇ ਇੰਡੀਆ ਵਿੱਚੋਂ ਕਿਸੇ ਵੀ ਦੇਸ਼ ਦੀ ਫੌਜ ਵਿੱਚੋਂ, ਤੇ ਦੂਸਰਾ ਤੁਹਾਡਾ ਫਰਜ਼ ਆ ਵੀ ਫੌਜ ਲਈ ਖੜਨਾ। ਤੇ ਧਰਮੀ ਫੌਜੀਆਂ ਨੇ ਬਾਬਾ ਰਣਜੀਤ ਸਿੰਘ ਵਰਗਿਆਂ ਨੇ ਜਵਾਬ ਦਿੱਤੇ ਵੀ ਜੇ ਅਸੀਂ ਧਰਮ ਲਈ ਕੁਝ ਨਹੀਂ ਕਰ ਸਕਦੇ ਤੇ ਫਿਰ ਅਸੀਂ ਭਾਰਤ ਲਈ ਅਸੀਂ ਹਿੰਦੁਸਤਾਨ ਵਾਸਤੇ ਵੀ ਨਹੀਂ ਕੁਝ ਕਰਨਾ। ਤਰੈਗਾ ਡਿਊਟੀ ਕਰਨੀ, ਤਰੈਗਾ ਫੌਜ ਵਿੱਚ ਰਹਿਣਾ, ਜਦੋਂ ਸਾਡਾ ਧਰਮ ਹੀ ਸਾਡਾ ਤਖ਼ਤ ਹੀ ਢਹਿ ਢਹਿਰੀ ਹੋ ਗਿਆ, ਤੇ ਜੇ ਲੜਾਂਗੇ ਧਰਮ ਲਈ ਲੜਾਂਗੇ। ਭਾਈ ਸੁਭੇਗ ਸਿੰਘ ਵਰਗੇ ਲੜੇ ਆ ਨਾ, ਜਨਰਲ ਸੁਭੇਗ ਸਿੰਘ ਵਰਗੇ ਧਰਮ ਲਈ ਜਾ ਕੇ, ਉਹ ਵੀ ਭਾਰਤ ਭਾਰਤੀ ਫੌਜ ਦੇ ਕਮਾਂਡਰ ਜਨਰਲ, ਉਹ ਚੌਦਿਆਂ ਤੇ ਰਹਿਣ ਵਾਲੇ, ਵੱਡੀਆਂ ਵੱਡੀਆਂ ਜੰਗਾਂ ਜਿੱਤਣ ਵਾਲੇ, ਇਹਨਾਂ ਨੂੰ ਧਰਮੀ ਫੌਜੀ ਕਿਹਾ ਜਾਂਦਾ। ਪਰ ਜਿਹੜੇ ਦਰਬਾਰ ਸਾਹਿਬ ਵਿੱਚ ਆਏ ਇੱਕ ਕਰਮੀ, ਕਹਿੰਦੇ ਬੱਚਾ ਦੁੱਧ ਪੀ ਰਿਹਾ ਮਾਂ ਦਾ, ਤੇ ਇੱਕ ਫੌਜੀ ਦੇ ਨਿਗਾਹ ਪਿਆ, ਤੇ ਉਹਨੇ ਕਿਹਾ ਵੀ ਉਹ ਭਿੰਡਰੀ ਵਾਲਾ ਕਹਿ ਕੇ ਜਵਾਕ ਨੂੰ ਕਹਿੰਦੇ ਵੀ ਤਾਂ ਨੂੰ ਤਾਂ ਮਾਰ ਕੇ ਨਾ ਉੱਚਾ ਸੁੱਟ ਕੇ ਜਿਵੇਂ ਮੀਰ ਮਨੁੱਖ ਦੀ ਜੇਲ੍ਹ ਦੇ ਵਿੱਚ, ਤਾਂ ਨੂੰ ਬੱਚੇ ਮਾਵਾਂ ਦੀ ਗੋਦਾਂ ਚੋਂ ਚੁੱਕ ਕੇ ਤਾਂ ਮਾਰੇ ਜਾਂਦੇ ਸੀ, ਤੇ ਥੱਲੇ ਨੇਜਾ ਕਰ ਦਿੱਤਾ ਜਾਂਦਾ ਸੀ, ਬੱਚੇ ਨਿੱਜੇ ਤੇ ਟੰਗਿਆ ਜਾਂਦਾ, ਲਹੂ ਦੀਆਂ ਧਰਾਲਾਂ ਮਾਂ ਦੇ ਮੁਖੜੇ ਤੇ ਪੈ ਜਾਂਦੀਆਂ। ਤੇ ਇਹ ਦੁਬਾਰਾ ਮੀਰ ਮਨੂ ਦੀ ਜੇਲ੍ਹ ਦਾ ਇਤਿਹਾਸ ਦੁਬਾਰਾ ਭਾਰਤ ਦੀ ਹਕੂਮਤ ਨੇ ਦੁਹਰਾਤਾ। ਇਹ ਉਹਨਾਂ ਦੇ ਬਿਆਨ ਆ, ਉਹਨਾਂ ਲੋਕਾਂ ਦੇ ਜਿਨ੍ਹਾਂ ਨੇ ਅੱਖੀ ਡਿੱਠਾ ਦੇਖਿਆ ਉੱਥੇ ਸਾਰਾ ਕੁਛ, ਉਹ ਚਸ਼ਮਦੀਨ ਗਵਾਹ ਹਲੇ ਵੀ ਦੁਨੀਆਂ ਦੇ ਵਿੱਚ ਪੰਜਾਬ ਦੀ ਧਰਤੀ ਤੇ ਦੇਸ਼ਾਂ ਵਿਦੇਸ਼ਾਂ ਦੀ ਧਰਤੀ ਤੇ ਬੈਠੇ ਨੇ, ਜਿਨ੍ਹਾਂ ਨੇ ਇਹ ਸਭ ਕੁਝ ਅੱਖੀ ਦੇਖਿਆ। ਕਹਿੰਦੇ ਫੌਜੀ ਨੇ ਬੱਚਾ ਤਾਂ ਨੂੰ ਮਾਰਿਆ, ਤੇ ਤਾਂ ਜਦੋਂ ਤਾਂ ਗਿਆ ਨਾ ਬੱਚਾ ਉਛਲਿਆ, ਤਾਂ ਨੂੰ ਤੇ ਗੋਲੀਆਂ ਨਾਲ ਭੁਣਤਾ ਹਵਾ ਚ ਆਉਂਦਾ ਹੋਇਆ, ਉਹ ਤਾਂ ਨਹੀਂ ਸੀ ਖੜਕੋ, ਉਹਨਾਂ ਨੇ ਤਾਂ ਨਹੀਂ ਹਥਿਆਰ ਚੁੱਕੇ ਸੀ, ਉਹ ਤਾਂ ਨਹੀਂ ਸੀ ਭਿੰਡਰਾਂ ਵਾਲਾ ਦਾ ਚੇਲਾ। ਤੇ ਇੱਕ ਬੱਚਾ ਕਹਿੰਦੇ ਹੋਰ ਸਹਿਕਦਾ, ਤੇ ਸਹਿਕਦੇ ਬੱਚੇ ਨੂੰ ਚੁੱਕ ਕੇ ਕੰਧ ਨਾਲ ਮਾਰਿਆ, ਕਹਿੰਦੇ ਉਹਦਾ ਜਿਹੜਾ ਸਿਰ ਫਿਸ ਗਿਆ ਮਤੀਰੇ ਵਾਂਗੋ, ਰਾਤ ਬਾਹਰ ਆ ਗਈ। ਐਡੇ ਐਡੇ ਜ਼ੁਲਮ ਸਾਡੇ ਹਿੰਦੁਸਤਾਨ ਦੀ ਸਰਕਾਰ ਨੇ ਸਾਡੇ ਸਿੱਖਾਂ ਤੇ ਕੀਤੇ, ਇੱਕ ਨੀ ਪਤਾ ਨੀ ਕਿੰਨੇ ਕਹਿਰ ਕਮਾਏ ਹੈ। ਤੇ ਇਸ ਕਹਿਰ ਦਾ ਜਦੋਂ ਬਦਲਾ ਯੋਧਿਆਂ ਨੇ ਲੈ ਲੈਣਾ, ਭਾਈ ਸਤਵੰਤ ਸਿੰਘ ਬੇਅੰਤ ਸਿੰਘ ਵਰਗਿਆਂ ਨੇ 31 ਅਕਤੂਬਰ ਨੂੰ ਇਹ ਗੱਡੀ ਇੰਦਰਾ ਚਾੜ੍ਹਤੀ ਨਰਕ ਦੀ ਪੌੜੀ। ਤੇ ਫਿਰ ਰਾਜੀਵ ਗਾਂਧੀ ਵਰਗਿਆਂ ਨੇ ਕਿਹਾ ਵੀ ਖੂਨ ਦਾ ਬਦਲਾ ਖੂਨ, ਮੇਰੀ ਮਾਂ ਨੂੰ ਸਿੱਖਾਂ ਨੇ ਮਾਰਿਆ, ਕੋਈ ਸਿੱਖੜਾ ਜਿਉਂਦਾ ਨਾ ਰਹੇ। ਤੇ ਆਪਾਂ ਜਾਣਦੇ ਦਿੱਲੀ ਦੇ ਵਿੱਚ ਕਿੰਨਾ ਕਹਿਰ ਹੋਇਆ, ਅੱਜ ਵੀ ਉਹ ਮਾਮਾ ਰੋ ਰੋ ਕੇ ਜਿਨ੍ਹਾਂ ਦੇ ਪਰਿਵਾਰ ਦੇ 12-12 ਜੀ ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਮਾਰੇ ਗਏ ਆ, ਤੜਫਾ ਤੜਫਾ ਕੇ, ਉਹ ਵੀ ਤੜਫਾ ਤੜਫਾ ਕੇ ਮਾਰੇ ਗਏ। ਉਹ ਸਕੂਟਰਾਂ ਮਗਰ ਢੋਲ ਵਜਾਉਂਦੇ ਆ ਬੈਠੇ, ਤੇ ਕੇਸਾਂ ਨੂੰ ਰੱਸੇ ਪਾ ਕੇ ਘੜੀਸ ਕੇ ਲਿਆਉਂਦੇ ਆ, ਢੂਈਆਂ ਛਿੱਡੀਆਂ ਗਈਆਂ, ਅੱਧ ਮੋਏ ਹੋ ਗਏ। ਇੱਕ ਤਾਂ ਗੱਲਾਂ ਆਪਾਂ ਸੁਣੇ ਹੀ ਆ ਨਾ ਵੀ ਪੁੱਠੀਆਂ ਖੱਲਾਂ ਲਵਾਈਆਂ। ਤੇ ਜਦੋਂ 84 ਦਾ ਕਹਿਰ ਦਿੱਲੀ ਵਿੱਚ ਵਾਪਰਿਆ, ਕਹਿੰਦੇ ਇੱਕ ਕਿਸੇ ਸਿੱਖ ਦਾ ਉਹਦੇ ਰੱਸੀ ਬੰਨ੍ਹ ਕੇ ਕੇਸਾਂ ਨੂੰ ਤੇ ਸਕੂਟਰ ਮਗਰ ਪਾ ਕੇ ਧੋਇਆ, ਤੇ ਸੜਕ ਦੀਆਂ ਜਿਹੜੀਆਂ ਬੱਟੀਆਂ ਸੀ, ਸੜਕ ਦਾ ਰੇਤਾ ਸੀ, ਬਜਰੀ ਸੀ, ਉਹਦੇ ਪਿੰਡੇ ਨੂੰ ਛਿੱਲ ਦੀ ਗਈ ਤੇ ਹੱਡੀਆਂ ਨਿਕਲੀਆਂ ਹੋਈਆਂ ਸੀ ਉਹਦੀ ਢੂਈ ਉਹਦੀ ਪਿੱਠ ਤੋਂ। ਇਹੋ ਜਿਹਾ ਸੁਣਿਆ ਸੀ ਆਪਾਂ ਇਤਿਹਾਸਾਂ ਚ, ਪਰ ਲੋਕਾਂ ਨੇ ਅੱਖੀ ਦੇਖ ਲਿਆ, ਗਲਾਂ ਚ ਟਾਇਰ ਪਾਏ ਗਏ, ਧੀਆਂ ਭੈਣਾਂ ਦੀ ਪੱਤ ਰੋਲੀ ਗਈ, ਦਰਬਾਰ ਸਾਹਿਬ ਵਿੱਚ ਵੀ ਧੀਆਂ ਭੈਣਾਂ ਦੀ ਪੱਤ ਰੋਲੀ ਗਈ ਹੈ, ਬਹੁ ਬੇਟੀਆਂ ਦੀ ਇੱਜ਼ਤ ਲੁੱਟੀ ਗਈ। ਤੇ ਫਿਰ ਇਹ ਜਿਹੀਆਂ ਸਰਕਾਰਾਂ ਨੂੰ ਕਿਵੇਂ ਕਹਿ ਦੇਈਏ ਵੀ ਸਾਡਾ ਹਿੰਦੁਸਤਾਨ ਮਹਾਨ, ਕਿਵੇਂ ਕਹਿ ਦੇਈਏ ਵੀ ਸਾਡੀਆਂ ਆਪਣੀਆਂ ਸਾਡੇ ਆਪਣਿਆਂ ਨੇ, ਕਿਉਂਕਿ ਆਪਣੇ ਉਹ ਨਹੀਂ ਹੁੰਦੇ ਜਿਹੜੇ ਤਸੱਦਦ ਕਰਨ, ਆਪਣੇ ਉਹ ਹੁੰਦੇ ਜਿਹੜੇ ਦੁੱਖ ਵਿੱਚ ਖੜਨਾ। ਸੁੱਖਾਂ ਵੇਲੇ ਸਾਰੀ ਦੁਨੀਆ ਨੇੜੇ ਢੁੱਕ ਢੁੱਕ ਬਹਿੰਦੀ, ਪਰਖੇ ਜਾਣ ਸੱਜਣ ਉਸ ਵੇਲੇ ਜਦ ਬਾਜੀ ਪੁੱਠੀ ਪੈਂਦੀ, ਸੱਜਣ ਉਸ ਵੇਲੇ ਪਰਖੇ ਜਾਂਦੇ ਹੈ। ਤੇ ਉਹ ਸੱਜਣ ਕਿਹੜੇ ਜਿਹੜੇ ਦੁਸ਼ਮਣੀ ਬਣ ਜਾਣ, ਆਓ ਜਿਹੜੇ 84 ਦੇ ਜ਼ਖਮ ਹੈ, ਇੱਕ ਨੀ ਗਿਣਤੀ ਨਹੀਂ ਹੋ ਸਕਦੀ 84 ਦੇ ਜ਼ਖਮਾਂ ਦੀ, ਉਹ ਸਾਨੂੰ ਭੁਲਾਇਆ ਨਹੀਂ ਭੁੱਲਣੇ ਸਾਥੀ ਹੈ।

0: ਪਈਆਂ ਖੂਨ ਦੀਆਂ ਹਰ ਮੰਦਰ ਦੇ ਅੰਦਰ ਨਦੀਆਂ ਵਹੀਆਂ ਖੂਨ ਦੀਆਂ ਅਜੇ ਤੱਕ ਵੀ ਨਹੀਂ ਲਾਲੀਆਂ ਗਈਆਂ ਖੂਨ ਦੀਆਂ ਅਜੇ ਤੱਕ ਵੀ ਨਹੀਂ ਲਾਲੀਆਂ ਗਈਆਂ ਖੂਨ ਦੀਆਂ
1: ਉਹ ਦੂਖ ਨਿਵਾਰਨ ਪਕੇ ਖੂਨ।

ਨਹੀਂ ਠਰੇ ਸੀ ਛਾਤੀ ਅੱਗ ਬਰਸਾਉਂਦੀਆਂ ਡੈਣਾ ਦੀ, ਨਹੀਂ ਠਰੀ ਸੀ ਛਾਤੀ ਅੱਗ ਬਰਸਾਉਂਦੀਆਂ ਡੈਣਾ ਦੀ, ਇੱਜ਼ਤ ਹੱਦ ਕੋਈ।

0: ਧਰਤੀ ਕੰਪੀ ਰੂਹ ਗੁਰਲਾਈ ਅੰਬਰ ਨੀਲੇ ਦੀ ਧਰਤੀ ਕੰਪੀ ਰੂਹ ਗੁਰਲਾਈ ਅੰਬਰ ਨੀਲੇ ਦੀ ਲਿਖ ਨਾ ਸਕਦੀ ਕਲਮ ਤੂਫਾਨ ਲਿਖਾਰੀ ਬਿਲੇ ਦੀ ਲਿਖ ਨਾ ਸਕਦੀ ਕਲਮ ਤੂਫਾਨ ਲਿਖਾਰੀ ਬਿਲੇ ਦੀ
1: ਉਹ ਚਾਰ ਚਫੇ।

ਕਿਵੇਂ ਢਾਇਆ ਸੀ ਤਖ਼ਤ, ਸਾਰਾ ਹਾਲ ਦੱਸਿਓ, ਹੋਈ ਗੋਲੀ ਦਮਾਲਿਓ, ਕਿਵੇਂ ਪਾਰ ਦੱਸਿਓ, ਜਿਹੜੀ ਖੇਡੀ ਸੀ ਦੁਸ਼ਮਣਾ ਉਹ ਚਾਲ ਦੱਸਿਓ, ਕਿਵੇਂ ਸਰੋਵਰ ਦਾ ਰੰਗ ਹੋਇਆ ਲਾਲ ਦੱਸਿਓ, ਕਿਵੇਂ ਛੱਡੇ ਸੀ ਜਕਾਰੇ ਘਾਲ ਘਾਲ ਦੱਸਿਓ, ਕਿਵੇਂ ਪਾਰਸ ਸੀ ਮਾਰੇ ਸੋਹਣੇ ਬਾਲ ਦੱਸਿਓ। ਇਹ ਆਪਣੀ ਕੌਮ ਨੂੰ ਆਪਣੇ ਬੱਚਿਆਂ ਨੂੰ ਦੱਸਣਾ ਪੈਣਾ ਵੀ ਸਾਡੀਆਂ ਹੀ ਸਰਕਾਰਾਂ ਨੇ ਸਾਡੇ ਨਾਲ ਕੀ ਕੀਤਾ, ਕਿਉਂਕਿ ਇੱਕੋ ਇੱਕ ਇੰਡੀਅਨ ਦੇਸ਼ ਆ ਜਿੱਥੇ ਸਿੱਖਾਂ ਨੂੰ ਹੀ ਅੱਖ ਦੇ ਵਿੱਚ ਸਿੱਖ ਹੀ ਅੱਖ ਦੇ ਵਿੱਚ ਰੜਕਦੇ ਆ, ਤੇ ਜਿਹਦੇ ਕਿਤੇ ਕੁਰਬਾਨੀਆਂ ਦੀ ਗੱਲ ਆਉਂਦੀ ਆ 92% ਕੁਰਬਾਨੀਆਂ ਸਿੱਖਾਂ ਦੀਆਂ ਭਾਰਤ ਦੀ ਆਜ਼ਾਦੀ ਵਾਸਤੇ, ਜੇ ਕਿਤੇ ਦਾਨ ਦੀ ਗੱਲ ਆਉਂਦੀ ਹੈ ਤੇ ਥਾਂ ਥਾਂ ਤੇ ਸਿੱਖ ਦਾਨ ਕਰਦੇ ਫਿਰਦੇ ਆ। ਉਹਨਾਂ ਲੋਕਾਂ ਨੂੰ ਵੀ ਰੋਟੀ ਖਵਾਈ ਸਿੱਖਾਂ ਨੇ ਜਿਨ੍ਹਾਂ ਨੇ 84 ਦੇ ਵਿੱਚ ਸਾਡੇ ਗਲਾਂ ਦੇ ਵਿੱਚ ਟਾਇਰ ਪਾਏ ਸੀ ਸਾਡੇ ਬਜ਼ੁਰਗਾਂ ਦੇ। ਹਾਂ, ਕਿਸਾਨੀ ਮੋਰਚਾ ਲੱਗਾ ਰਿਹਾ ਤੇ ਉਹ ਕਿਸਾਨੀ ਮੋਰਚੇ ਤੇ ਉਹ ਵੀ ਆ ਕੇ ਜਲ ਪਾਣੀ ਪ੍ਰਸ਼ਾਦਾ ਪਾਣੀ ਛਕਦੇ। ਇੱਕ ਵਾਰੀ ਕਿਸੇ ਲੀਡਰ ਨੂੰ ਕਿਹਾ ਕਿਸੇ ਨੇ, ਕਹਿੰਦੇ ਵੀ ਆਹ ਜਿਹੜੇ ਝੁੱਗੀ ਝੌਂਪੜੀਆਂ ਵਾਲੇ ਆ ਕੇ ਜਲ ਪਾਣੀ ਛਕਦੇ ਪ੍ਰਸ਼ਾਦਾ ਪਾਣੀ, ਇਹਨਾਂ ਨੇ ਸਾਡੇ ਘਰ ਲੁੱਟੇ ਹੈ, ਇਹਨਾਂ ਨੇ ਸਾਡੀਆਂ ਧੀਆਂ ਭੈਣਾਂ ਦੀ ਪੱਤ ਰੋਲੀ ਹੈ, ਇਹਨਾਂ ਨੇ ਸਾਡੇ ਘਰਾਂ ਨੂੰ ਅੱਗਾਂ ਲਾਈਆਂ, ਇਹਨਾਂ ਨੇ ਜਿਉਂਦੇ ਸਾੜੇ ਹੈ। ਇੱਕ ਨੀ ਕਈ ਬੀਬੀਆਂ ਦੀ ਇੰਟਰਵਿਊ ਦੇਖੀ ਦੀ ਆ, ਸੁਣੀ ਦੀ ਆ, ਦਿਲ ਕੰਬ ਜਾਂਦਾ ਜਿਨ੍ਹਾਂ ਨੇ ਦੱਸਿਆ ਵੀ ਕੁੱਟ ਕੁੱਟ ਕੇ ਅੱਧ ਮਰੇ ਕਰਕੇ ਉਹਨਾਂ ਦੇ ਪਤੀ, ਉਹਨਾਂ ਦੇ ਪੁੱਤਰ, ਉਹਨਾਂ ਦੇ ਭਰਾ, ਉਹਨਾਂ ਦੇ ਸਹੁਰੇ ਅੱਧ ਮਰੇ ਕਰਕੇ ਘਰ ਦਾ ਸਮਾਨ ਹੀ ਮੰਜੇ ਬਿਸਤਰੇ ਰਜਾਈਆਂ ਸੁੱਟ ਕੇ ਤੇ ਉੱਤੇ ਬਲ ਦੇ ਟੌਰ ਤੈਰ ਸੁੱਟ ਕੇ ਜਿਉਂਦਿਆਂ ਨੂੰ ਸਾੜ ਦਿੱਤਾ ਜਾਂਦਾ ਸੀ। ਇਹ ਸੁਣਾ ਦੇਣਾ ਬੜਾ ਸੌਖਾ ਹੈ, ਸੁਣ ਲੈਣਾ ਵੀ ਬੜਾ ਸੌਖਾ ਇਹ ਗੱਲਾਂ, ਕਿਉਂਕਿ ਸੁਣਾਉਣ ਵਾਲੇ ਨੂੰ ਤੇ ਸੁਣਨ ਵਾਲੇ ਨੂੰ ਜਦੋਂ ਮਹਿਸੂਸ ਕਰਨਾ ਪਵੇ ਨਾ ਉਦੋਂ ਫਿਰ ਔਖੀ ਆ ਗੱਲ। ਇਹ ਸੁਣਨਾ ਵੀ ਸੌਖਾ, ਸੁਣਾਉਣਾ ਵੀ ਸੌਖਾ, ਜਦੋਂ ਮਹਿਸੂਸ ਕੀਤਾ ਜਾਵੇ ਅੰਦਰੋਂ ਵੀ ਮਨਾ ਇਹ ਜਿਹੜੇ ਲੋਕਾਂ ਨਾਲ ਭਾਣੇ ਵਾਪਰੇ ਹੈ, ਕਹਿਰ ਹੋਏ ਹੈ, 1 ਨਵੰਬਰ ਤੋਂ ਲੈ ਕੇ ਪਹਿਲੇ ਤਾਂ ਕਹਿਰ ਵਾਪਰੇ ਦਰਬਾਰ ਸਾਹਿਬ ਦੀ ਧਰਤੀ ਤੇ, ਅਕਾਲ ਤਖ਼ਤ ਸਾਹਿਬ ਤੇ 84 ਦੇ ਵਿੱਚ, ਜੂਨ 84 ਚ, ਤੇ 31 ਨੂੰ ਗੱਡੀ ਚਾੜਤੀ ਇੰਦਰਾ, 1 ਨਵੰਬਰ ਤੋਂ ਲੈ ਕੇ ਫਿਰ 3 ਨਵੰਬਰ ਤੱਕ 48 ਘੰਟੇ ਉਹ ਕੋ ਰਾਮ ਮਚਿਆ, ਉਹ ਗੁੰਡਾਗਰਦੀ ਦਾ ਨਾਚ ਹੋਇਆ ਜਿਹੜੇ ਨਾਚ ਨੂੰ ਕਿਸੇ ਵੱਡੇ ਤੋਂ ਵੱਡੇ ਅਫਸਰ ਨੇ ਨਹੀਂ ਰੋਕਿਆ, DGP ਨੇ ਵੀ ਨਹੀਂ ਰੋਕਿਆ। ਸਭ ਤੋਂ ਵੱਡਾ ਕਾਂਡ ਜਿਹੜਾ ਦਿੱਲੀ ਦੀ ਧਰਤੀ ਤੇ ਦੂਜੇ ਨੰਬਰ ਕਾਨਪੁਰ ਦੇ ਵਿੱਚ ਹੋਇਆ, ਜਿੱਥੇ ਸਿੱਖਾਂ ਨੂੰ ਧੋ ਧੋ ਕੇ ਲਤਾੜ ਤਾੜ ਕੇ ਖਤਮ ਕੀਤਾ ਗਿਆ। ਕਈਆਂ ਨਹੀਂ ਜਾ ਸਕਦੀਆਂ ਸਟੇਜ ਤੋਂ, ਉਹ ਗੱਲਾਂ ਜਿਹੜੀਆਂ ਗੱਲਾਂ ਇਹ ਭਾਰਤ ਸਰਕਾਰ ਦੇ ਛੱਡੇ ਹੋਏ ਗੁੰਡਿਆਂ ਨੇ ਕੀਤੀਆਂ, ਤੇ ਉਹੀ ਜੜ ਪਾਣੀ ਸਾਡੇ ਮੋਰਚਿਆਂ 'ਚ ਆ ਕੇ ਛਕਦੇ ਰਹੇ ਆ। ਸਿੱਖਾਂ ਨੇ ਫੇਰ ਵੀ ਕਿਹਾ, ਉਹ ਕਹਿੰਦੇ ਕੋਈ ਨੀ ਸਿੱਖ, ਕਹਿੰਦੇ ਇਹ ਜਿਹੜੀ ਸਿੱਖ ਕੌਮ ਆ ਇਹ ਕਦੇ ਨੀ ਮੁੱਕਣੀ, ਜੇ ਇੱਥੇ ਪ੍ਰਸ਼ਾਦਾ ਛਕਦੇ ਇਹਨਾਂ ਨੂੰ ਪਤਾ ਲੱਗੇ ਮਹਿਸੂਸ ਕਰਨਾ ਵੀ ਇਹਨਾਂ ਦੇ ਵੱਡ ਵਡੇਰਿਆਂ ਨੇ ਗਲਤ ਕੀਤਾ, ਤੇ ਅੱਜ ਗੁਰੂ ਗੋਬਿੰਦ ਸਾਹਿਬ ਮਹਾਰਾਜ ਪਾਤਸ਼ਾਹ ਦੇ ਨਿਸ਼ਾਨ ਸਾਹਿਬ ਪੂਰੇ ਵਰਲਡ 'ਚ ਝੂਲਦੇ ਆ, ਤੇ ਔਰੰਗੇ ਦੀ ਜਿਹੜੀ ਕਬਰ ਹੈ ਉਹ ਕਬਰ ਤੇ ਪਏ ਹੋਏ ਦੀਵੇ ਵਿੱਚ ਤੇਲ ਪਾਉਣ ਨੂੰ ਪੈਸੇ ਨਹੀਂ ਹੁੰਦੇ, ਕਿਉਂਕਿ ਜਿੱਤ ਹੈ ਜਿਹੜੀ ਸੱਚਾਈ ਦੀ ਹੁੰਦੀ ਆ, ਸੱਚ ਦੀ ਹੁੰਦੀ ਹੈ। ਆਓ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਉਹਨਾਂ ਨੂੰ ਪ੍ਰਣਾਮ ਕਰ ਲਈਏ। ਕਈ ਵਾਰੀ ਤਾਂ ਮੇਰੇ ਵਰਗੇ ਬਾਹਲੇ ਵਿਦਵਾਨ ਹੁੰਦੇ ਆ ਜਿਹੜੇ, ਉਹ ਕਹਿ ਦਿੰਦੇ ਜੀ ਸੰਤ ਨੂੰ ਉੱਥੇ ਬਹਿਣਾ ਹੀ ਨਹੀਂ ਚਾਹੀਦਾ ਸੀ, ਸੰਤਾਂ ਨੇ ਉੱਥੇ ਹਥਿਆਰ ਕਿਉਂ ਰੱਖੇ, ਅਕਾਲ ਤਖ਼ਤ ਸਾਹਿਬ ਹੈ ਹੀ ਹਥਿਆਰਾਂ ਦੀ ਸ਼ਾਨ। ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੇ ਟਰੱਕਾਂ ਦੇ ਟਰੱਕ ਹਥਿਆਰ ਮੰਗਾਏ ਉੱਥੇ, ਕਿਉਂ? ਕਿਉਂਕਿ ਇਹ ਤਾਂ ਫਰਮਾਨ ਹਰਗੋਬਿੰਦ ਸਾਹਿਬ ਮੀਰੀ ਪੀਰੀ ਦੇ ਮਾਲਕ ਨੇ ਤਖ਼ਤ ਤੇ ਬਹਿੰਦਿਆਂ ਕਰਤਾ ਸੀ, ਮਾੜਾ ਫੇਰਿਆ ਹੁਣ ਨਾ ਵਖਤ ਪੂਰੇ, ਹੁਣ ਚੁੱਕੀ ਹੋਈ ਅੱਤ ਸਰਕਾਰ ਦੀ ਹੈ, ਜੇ ਭਗਤੀ ਤੇ ਸ਼ਕਤੀ ਨੂੰ ਕਾਇਮ ਰੱਖਣਾ ਤਾਂ ਲੋੜ ਤਲਵਾਰ ਤੇ ਢਾਲ ਦੀ ਹੈ। ਛੇਵੇਂ ਪਾਤਸ਼ਾਹ ਨੇ ਹੁਕਮ ਕਰਤੇ ਸੀ ਵੀ ਚੰਗੇ ਘੋੜੇ ਭੇਟ ਕਰੋ, ਚੰਗੇ ਸ਼ਸਤਰ ਭੇਟ ਕਰੋ, ਨੌਜਵਾਨੀਆਂ ਭੇਟ ਕਰੋ, ਤੇ ਸੰਤ ਜਰਨੈਲ ਸਿੰਘ ਨੇ ਕੋਈ ਵੱਖਰਾ ਤਾਂ ਨਹੀਂ ਕਿਹਾ, ਜਿਹੜਾ ਹੁਕਮ ਗੁਰਾਂ ਦਾ ਸੀ ਉਹੀ ਹੋਕਾ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੇ ਦਿੱਤਾ ਵੀ ਚੰਗੇ ਸ਼ਸਤਰ ਰੱਖੋ।
ਦਿੱਲੀ ਦੇ ਵਿੱਚ ਜਦੋਂ ਕਤਲੇਆਮ ਹੋਇਆ ਸਾਡੇ ਘਰਾਂ ਚ ਵੱਡੇ ਵੱਡੇ ਟੀਵੀ ਜ਼ਰੂਰ ਪਏ ਸੀ, ਫਰਿੱਜਾਂ ਜ਼ਰੂਰ ਪਈਆਂ ਸੀ, ਸੋਹਣਾ ਸੋਹਣਾ ਫਰਨੀਚਰ ਜ਼ਰੂਰ ਪਿਆ ਸੀ, ਚੰਗੇ ਲੀੜੇ ਕੱਪੜੇ ਜ਼ਰੂਰ ਸੀ ਘਰਾਂ ਦੇ ਵਿੱਚ, ਸੋਨਾ ਚਾਂਦੀ ਸੀ, ਚੰਗੇ ਬਰਤਨ ਸੀ, ਚੰਗੀ ਰਹਿਸ਼ ਸੀ, ਤੇ ਨਹੀਂ ਹੈਗੀ ਇਸੇ ਕੋਲੇ ਤੇ ਸ਼ਸਤਰ ਹੈ ਨਹੀਂ ਸੀ, ਤੇਗਾਂ ਨਹੀਂ ਸੀ ਘਰਾਂ ਚ ਰੱਖੀਆਂ, ਤਲਵਾਰਾਂ ਨਹੀਂ ਸੀ ਰੱਖੀਆਂ, ਤੇ ਜੇ ਕਿਤੇ ਰੱਖੀਆਂ ਹੁੰਦੀਆਂ ਜਿਹੜੀ ਭੀੜ ਲੁੱਟਣ ਕੋ ਸੁੱਟਣ ਆਉਂਦੀ ਉਹਨਾਂ ਵਿੱਚੋਂ 10-20 ਬੰਦੇ ਤਾਂ ਮਾਰ ਕੇ ਫੇਰ ਹੀ ਕਿਤੇ ਸ਼ਹੀਦੀਆਂ ਪ੍ਰਾਪਤ ਕਰਦੇ। ਹਾਂ ਇੱਕ ਦੋ ਉਹ ਦਿੱਲੀ ਦੇ ਘਰਾਂ ਦੇ ਵਿੱਚੋਂ, ਕਾਨਪੁਰ ਦੇ ਘਰਾਂ ਚੋਂ ਮਿਲਦਾ ਇੱਕ ਦੋ ਥਾਵਾਂ ਤੇ ਜ਼ਿਕਰ ਆ ਵੀ ਜਿਨ੍ਹਾਂ ਨੇ ਕਿਹਾ ਮਰੇ ਤਾਂ ਹੈਗੇ ਆ, ਘਰੇ ਕੋਈ ਸ਼ਸਤਰ ਪਿਆ ਸੀ, ਤਲਵਾਰਾਂ ਚੁੱਕੀਆਂ, ਜਿਨ੍ਹਾਂ ਨੇ ਭੀੜ ਨੂੰ ਵੀ ਭਜਾਇਆ, ਜਿਨ੍ਹਾਂ ਨੇ ਕਈਆਂ ਦੇ ਸੋਧੇ ਵੀ ਆਏ, ਪਰ ਸਾਰਿਆਂ ਨੇ 100 ਦੇ ਵਿੱਚੋਂ ਜੇ ਕਹਿਦੇ ਦੋ ਕੁ ਘਰਾਂ ਨੇ। ਇਹ ਸ਼ਸਤਰ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਬਖਸ਼ਿਸ਼ ਕੀਤੇ ਹੋਏ ਹੈ। ਆਓ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ, ਉਹਨਾਂ ਦਾ ਤਪ ਤੇਜ ਤਾਂ ਬਚਪਨ ਦੇ ਵਿੱਚ ਹੀ ਵੱਧ ਗਿਆ। ਉਹਨਾਂ ਦੇ ਵੱਡੇ ਭਰਾਤਾ ਸਾਹਿਬ ਦੱਸਦੇ ਆ, ਉਹ ਕਹਿੰਦੇ ਸੰਤ ਜੀ ਕਹਿੰਦੇ ਸਾਨੂੰ ਬਚਪਨ ਸਾਰਿਆਂ ਤੋਂ ਛੋਟਾ ਹੈ ਤੇ ਸਾਨੂੰ ਸੰਤ ਕਹਿਣਾ ਪੈਂਦਾ ਸੀ ਕਿਉਂਕਿ ਅਵਸਥਾ ਹੀ ਇਹ ਜੀ ਬਣ ਗਈ ਉਹਨਾਂ ਦੀ। ਘਰੇ ਰੋਡ ਵਿਛਾ ਲਏ ਉਹਨਾਂ ਨੇ, ਕੰਡੇ ਕਿੱਕਰ ਦੇ ਕੰਡੇ ਉਹਨਾਂ ਰੋੜਾਂ ਚ, ਉੱਤੇ ਪਤਲੀ ਚਾਦਰ, ਕਹਿੰਦੇ ਦੋ ਆਸਣ ਲਾਏ ਹੁੰਦੇ ਸੀ ਬਚਪਨ ਦੇ ਵਿੱਚ ਹੀ, ਵੀ ਪਹਿਲਾਂ ਤਾਂ ਜਿਹੜੀ ਚਾਦਰ ਪਤਲੀ ਵਿਛਾਈ ਉੱਥੇ ਬੈਠਿਆਂ ਨਤਨੇਮ ਕਰਦੇ ਰਹਿਣਾ, ਜੇ ਕਿਤੇ ਨੀਂਦ ਆ ਜਾਣੀ ਤੇ ਫਿਰ ਰੋੜਾਂ ਤੇ ਕੰਡਿਆਂ ਵਾਲੀ ਚਾਦਰ ਤੇ ਬਹਿ ਜਾਣਾ। ਇਹ ਉਹਨਾਂ ਦੇ ਘਰ ਦੀਆਂ ਦੱਸੀਆਂ ਹੋਈਆਂ ਗੱਲਾਂ, ਆਮ ਕਿਸੇ ਕਿਤਾਬ ਦੀਆਂ ਨਹੀਂ, ਆਮ ਕਿਸੇ ਲਿਖਾਰੀ ਦੀਆਂ ਨਹੀਂ। ਸੱਤ ਭਰਾ ਸੀ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਤੇ ਇੱਕ ਭੈਣ, ਉਹਨਾਂ ਦੇ ਪਰਿਵਾਰ ਦੀਆਂ ਕਈਆਂ ਹੋਈਆਂ ਗੱਲਾਂ ਨੇ। ਉਹ ਕਹਿੰਦੇ ਪਹਿਲਾਂ ਅਸੀਂ ਐਵੇਂ ਹੀ ਸਮਝਦੇ ਸੀ ਵੀ ਉਹੀ ਗੱਲ ਹੈ, ਪਰ ਅੱਜ ਪਤਾ ਲੱਗਦਾ ਵੀ ਇਹ ਤਪਸ਼ਵੀ ਰੂਹ ਸੀ, ਹਲੇ ਦਸਤਾਰਬੰਦੀ ਨਹੀਂ ਸੀ ਹੋਈ। ਸੰਤ ਕਰਤਾਰ ਸਿੰਘ ਜੀ ਤੋਂ ਬਾਅਦ ਦਸਤਾਰਬੰਦੀ ਹੋਈ ਸੰਤਾਂ ਦੀ, ਤੇ ਸੰਤਾਂ ਦਾ ਪ੍ਰਭਾਵ ਪਹਿਲਾਂ ਹੀ ਪੂਰੇ ਨਗਰ ਦੇ ਵਿੱਚ ਪੈਣ ਲੱਗ ਗਿਆ ਸੀ। ਪਹਿਲਾਂ ਹੀ ਬਚਪਨ ਦੇ ਵਿੱਚ ਹੀ ਸਾਰੇ ਨਗਰ ਦੇ ਲੋਕ ਸੰਤਾਂ ਨੂੰ ਬੜਾ ਚੰਗਾ ਮੰਨਦੇ, ਸਤਿਕਾਰ ਕਰਦੇ, ਕਿਉਂਕਿ ਨਗਰ ਦੇ ਵਿੱਚ ਬਾਣੀ ਪੜ੍ਹਨ ਵਾਲਾ ਇੱਕੋ ਇੱਕ ਜਰਨੈਲ ਸਿੰਘ ਸੀ ਜਿਹੜਾ 6-6 ਘੰਟੇ, 8-8 ਘੰਟੇ, 12-12 ਘੰਟੇ ਗੁਰਬਾਣੀ ਪੜ੍ਹਦੇ ਰਹਿੰਦੇ ਤੇ ਹੱਥੀਂ ਕਿਰਤ ਵੀ ਕਰਦੇ। ਕਹਿੰਦੇ 6-7 ਕਨਾਲਾਂ ਕਣਕ ਦੀਆਂ ਕੱਲੇ ਇੱਕ ਦਿਨ ਚ ਵੱਢ ਦਿੰਦੇ ਸੀ, ਨਾਲੇ ਕਣਕ ਵੱਢੀ ਜਾਣੀ, ਨਾਲੇ ਜਪਜੀ ਸਾਹਿਬ ਦੇ ਪਾਠ ਕਰੀ ਜਾਣੇ, ਨਾਮਾ ਕਹੇ ਤਲੋਚਣਾ, ਮੁਖ ਤੇ ਨਾਮ ਸਮਾਲ, ਹੱਥ ਪਾਉਂ ਸੇ ਕਾਮ ਕਰ, ਚੀਤ ਨਿਰੰਜਣ ਨਾਲ। ਪੁਰਾਣੇ ਬਜ਼ੁਰਗਾਂ ਨੂੰ ਪਤਾ ਵੀ ਕਣਕ 7-8 ਕਨਾਲਾਂ 7-6 ਵੱਢਣੀਆਂ, ਇਹ 4-5 ਬੰਦਿਆਂ ਦੇ ਵੱਸ ਦੀ ਗੱਲ ਆ, ਉਹ ਵੀ ਬਹੁਤ ਤਕੜੇ ਬੰਦੇ ਹੋਣ, ਤੇ ਸੰਤ ਕੱਲੇ ਹੀ ਵੱਢ ਦਿੰਦੇ ਸੀ। ਕਹਿੰਦੇ ਘਰ ਦੇ ਪਸ਼ੂ ਡੰਗਰ ਵੀ ਸਾਹਮਣੇ, ਘਰ ਦੇ ਕੰਮ ਵੀ ਕਰਨੇ, ਜਥੇ ਵਿੱਚ ਵੀ ਰਹਿਣਾ, ਗੁਰਬਾਣੀ ਵੀ ਪੜ੍ਹਨੀ, ਸੇਵਾ ਵੀ ਕਰਨੀ, ਚੱਤੋ ਪੈਰ ਰੱਬ ਦੇ ਨਾਲ ਜੁੜੇ ਰਹਿਣਾ, ਰੱਬ ਦੇ ਨਾਲ ਚੱਤੋ ਪੈਰ। ਤੇ ਸੰਤਾਂ ਦਾ ਵਿਆਹ ਬਿਲਾਸਪੁਰ ਬੀਬੀ ਪ੍ਰੀਤਮ ਕੌਰ ਦੇ ਨਾਲ ਹੋਇਆ। ਕਹਿੰਦੇ ਜਦੋਂ ਆਨੰਦ ਕਾਰਜ ਸੀ ਨਾ ਸੰਤਾਂ ਦੇ, ਤੇ ਉਦੋਂ ਆਪਣੇ ਘਰਾਂ ਚ ਗੁਰੂ ਸਾਹਿਬ ਚੱਲੇ ਕੇ ਜਾਂਦੇ ਸੀ ਆਨੰਦ ਕਾਰਜਾਂ ਵੇਲੇ ਘਰਾਂ ਦੇ ਵਿੱਚ, ਤੇ ਉਹ ਜਿਹੜੇ ਪੰਘ ਤੇ ਆਪਾਂ ਬੈਂਚ ਕਹਿ ਦਿੰਦੇ ਹਾਂ ਪਿੰਡਾਂ ਦੇ ਵਿੱਚ, ਹੁਣ ਜਾਂ ਤਖ਼ਤ ਪੋਜ ਕਹਿ ਦਿੰਦੇ ਹਾਂ, ਲੱਕੜ ਦਾ ਬਣਿਆ ਹੁੰਦਾ ਇੱਕ ਬੈੱਡ ਵਾਂਗੂ, ਤੇ ਉਹ ਗ੍ਰੰਥੀ ਸਾਹਿਬਾਨ ਨੇ ਐਂ ਕੰਧ ਦੇ ਨਾਲ ਲਾਇਆ ਹੋਇਆ। ਤੇ ਕਹਿੰਦੇ ਸੰਤ ਜਦੋਂ ਗਏ ਆਪਦੇ ਨੰਦਾਂ ਵੇਲੇ, ਹਰੇਕ ਬੰਦਾ ਕਹਿੰਦਾ ਹੁੰਦਾ ਵੀ ਚਲੋ ਘੱਟ ਬੋਲੀਏ ਜਾਂ ਕੋਈ ਰਹਿਣ ਦੇਈਏ, ਤੇ ਸੰਤਾਂ ਨੇ ਜਦੋਂ ਜਾ ਕੇ ਮੱਥਾ ਟੇਕਿਆ, ਉਹਨਾਂ ਦੇ ਭਰਾਤਾ ਦੱਸਦੇ ਹੈ ਵੀ ਪਹਿਲਾਂ ਗਿਆਨੀ ਜੀ ਨੂੰ ਬੇਨਤੀ ਕੀਤੀ, ਗਿਆਨੀ ਜੀ ਵੀ ਕੰਧ ਨਾਲ ਉਹ ਜਿਹੜਾ ਤਖ਼ਤ ਪੋਜ ਆ ਉਰੇ ਕਰੋ, ਕਿਉਂਕਿ ਪ੍ਰਕਰਮਾ ਕਰਨੀਆਂ ਗੁਰੂ ਸਾਹਿਬ ਦੀਆਂ, ਅਕਾਲ ਪੁਰਖ ਨਿਰੰਕਾਰ ਦੀਆਂ ਪ੍ਰਕਰਮਾ ਕੀਤੇ ਤੋਂ ਬਿਨਾਂ ਆਨੰਦ ਕਾਰਜ ਨਹੀਂ ਸੰਪੂਰਨ। ਤੇ ਕਹਿੰਦੇ ਅਸੀਂ ਸਾਰੇ ਹੈਰਾਨ ਹੋ ਗਏ ਸੀ ਵੀ ਜਦੋਂ ਉੱਠ ਕੇ ਖੜ ਗਏ ਸੀਗੇ, ਬੀਬੀ ਪ੍ਰੀਤਮ ਕੌਰ ਆ ਕੇ ਬੈਠੀ ਤੇ ਸੰਤ ਉੱਠ ਕੇ ਖੜ ਗਏ, ਫਿਰ ਗ੍ਰੰਥੀ ਸਿੰਘ ਦੇ ਨਾਲ ਆਪ ਉਹਨਾਂ ਨੇ ਤਖ਼ਤ ਪੋਜ ਅੱਗੇ ਕਰਾਇਆ। ਕਿਉਂਕਿ ਜਿਹੜੀਆਂ ਪ੍ਰਭਾਵਸ਼ਾਲੀ ਰੂਹਾਂ ਹੁੰਦੀਆਂ, ਧਾਰਮਿਕ ਰੂਹਾਂ ਹੁੰਦੀਆਂ, ਰੱਬ ਦੀਆਂ ਭੇਜੀਆਂ ਰੂਹਾਂ ਹੁੰਦੀਆਂ, ਉਹਨਾਂ ਦੇ ਦੁਨੀਆਂ ਤੋਂ ਵੱਖਰੇ ਕੰਮ ਹੁੰਦੇ, ਵੱਖਰੇ ਢੰਗ ਹੁੰਦੇ। ਇੱਕ ਨੀ ਕਿਹੜੀ ਕਿਹੜੀ ਸਿਫਤ ਕਰਾਂ, ਹੈ ਦਮਦਮੀ ਟਕਸਾਲ ਦਾ ਮੁਖੀ ਬੜਾ ਬੜਬੀਰ,
ਕਹਿੰਦੇ ਭਿੰਡਰਾਂ ਵਾਲੇ ਸੰਤ ਨੇ ਸਿਮਰਿਆ ਦਸਵਾਂ ਪੀਰ, ਉਹਦੇ ਸਿਰ ਤੇ ਪਟਕਾ ਕੇਸਰੀ, ਉਹਦਾ ਪਤਲਾ ਜਿਹਾ ਸਰੀਰ, ਉਹਦੀ ਢਾਕ ਤੇ ਮੌਜਰ ਨਮਕ ਦਾ, ਉਹ ਹੱਥ ਵਿੱਚ ਰੱਖਦਾ ਤੀਰ, ਉਹਨੇ ਘੇਰ ਘੇਰ ਕੇ ਗੋਰਖੇ ਵੱਡੇ ਨਾਲ ਸ਼ਮਸ਼ੀਰ, ਉਹਦੀ ਜਿੱਤ ਯਕੀਨੀ ਰਾਣੀਏ ਦੀ ਤੇਰੀ ਹਾਰ ਅਖੀਰ, ਉਹਦਾ ਸੁਣ ਲਲਕਾਰਾ ਕਮਲੀਏ ਤੇਰੀ ਭੱਜੀ ਫਿਰੋ ਕਤੀਰ। ਆਓ ਸੰਤ ਮਹਾਂਪੁਰਖਾਂ ਦੀ ਵਡਿਆਈ ਸਾਥੀ ਹੈ।

0: ਹੋਈਆਂ ਖਤਮ ਕਈ ਸਰਕਾਰਾਂ
1: ਕੰਮ ਗੈਰਤ ਬਾਰੇ ਜੋ ਉਹ ਅਣਖੀ ਮਰਦ ਬਾਜ ਨੇ ਛੱਡਦੇ ਕੰਤ ਪਿੰਡ

0: ਬੇੜਾ ਭਰ ਕੇ ਬਾਪ ਦਾ ਡੁੱਬੇ ਹੈ ਸੱਚ ਕਹਾਵਤ ਏ ਬੇੜਾ ਭਰ ਕੇ ਬਾਪ ਦਾ ਡੁੱਬੇ
1: ਮਨ ਸ਼ਹੀਦੀ ਦੇ ਸੂਰਮੇ ਲਾੜੇ ਮੌਤ ਨੂੰ ਵਰਗੇ ਸੰਤ ਪਿੰਡਰਾਵਾ

ਰੋਡੇ ਪਿੰਡ ਦਾ ਸੂਰਮਾ ਹੈ ਜੋਧਾ ਬੜੀ ਮਹਾਨ, ਨਾ ਝੁਕਿਆ ਕਿਸੇ ਸਰਕਾਰ ਤੋਂ ਜਿਹਦੀ ਜੱਗ ਤੇ ਉੱਚੀ ਸ਼ਾਨ। ਅਜੀਤਵਾਲ ਦੇ ਪਾਰਸਾ ਜਸਤੇ ਕੌਮ ਕਰੇ ਅੱਜ ਮਾਣ। ਅੱਜ ਸਾਨੂੰ ਮਾਣ ਆ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਤੇ, ਮਾਣ ਆ ਬਾਬਾ ਠਹਿਰਾ ਸਿੰਘ ਜੀ ਵਰਗਿਆਂ ਤੇ, ਮਾਣ ਆ ਸਾਨੂੰ ਭਾਈ ਅਮਰੀਕ ਸਿੰਘ ਵਰਗਿਆਂ ਤੇ, ਮਹਿੰਗਾ ਸਿੰਘ ਬੱਬਰ ਵਰਗਿਆਂ ਤੇ, ਮਾਣ ਆ ਭਾਈ ਮੋਹਰ ਸਿੰਘ ਵਰਗਿਆਂ ਤੇ, ਇੱਕ ਨੀ ਬੀਬੀ ਅਪਕਾਰ ਕੌਰ, ਬੀਬੀ ਪਰਮਜੀਤ ਕੌਰ, ਅਨੇਕਾਂ ਸੂਰਮਿਆਂ ਤੇ ਮਾਣ, ਅਨੇਕਾਂ ਭੈਣਾਂ ਬੀਬੀਆਂ ਤੇ ਮਾਣ, ਜਿਨ੍ਹਾਂ ਨੇ ਜੂਨ 1984 ਦੇ ਵਿੱਚ ਸ਼ਹਾਦਤਾਂ ਪਾਈਆਂ, ਕੌਮ ਤੋਂ ਕੁਰਬਾਨ ਹੋਏ। ਅਸੀਂ ਉਹਨਾਂ ਸ਼ਹੀਦਾਂ ਦੇ ਚਰਨਾਂ ਤੇ ਸੀਸ ਰੱਖ ਕੇ ਅੱਜ ਨਤਮਸਤਕ ਹੁੰਦੇ ਹੋਏ ਮਹਾਰਾਜ ਦੇ ਚਰਨਾਂ 'ਚ ਅਰਦਾਸ ਕਰਦੇ ਹਾਂ ਕਿ ਸੱਚੇ ਪਾਤਸ਼ਾਹ ਜੀਓ, ਕੌਮ ਦੇ ਸਿਰ ਤੇ ਸਦਾ ਮਿਹਰ ਭਰਿਆ ਹੱਥ ਰੱਖਿਓ ਤੇ ਚੜ੍ਹਦੀ ਕਲਾ ਵਿੱਚ ਕੌਮ ਸੱਚੇ ਪਾਤਸ਼ਾਹ ਹਮੇਸ਼ਾ ਤੁਹਾਡੀ ਗੋਦਾ ਆਨੰਦ ਮਾਣਦੀ ਰਹੇ। ਇਸੇ ਤਰ੍ਹਾਂ ਕੌਮ ਦੇ ਵਿੱਚ ਸੂਰਮੇ ਪੈਦਾ ਹੁੰਦੇ ਰਹਿਣ ਜਬਰ ਜ਼ੁਲਮ ਦੇ ਨਾਲ, ਜਦੋਂ ਜਦੋਂ ਵੀ ਸਰਕਾਰਾਂ ਜ਼ੁਲਮ ਕਰਨ ਉਦੋਂ ਉਦੋਂ ਸੂਰਮੇ ਜ਼ੁਲਮ ਦੇ ਨਾਲ ਖਹਿਣ ਲਈ ਮੈਦਾਨੇ ਜੰਗ ਵਿੱਚ ਉਤਰੇ ਆਉਣ। ਸੌ ਹੋਈਆਂ ਭੁੱਲਾਂ ਚੁੱਕਾਂ ਦੀ ਖੇਮਾ, ਇੱਕ ਨੀ ਅਨੇਕਾਂ ਭੁੱਲਾਂ ਹੋ ਜਾਂਦੀਆਂ। ਪਾਤਸ਼ਾਹ ਜੀ ਦੀ ਗੁਰਬਾਣੀ ਪੜ੍ਹਦਿਆਂ, ਗੁਰ ਇਤਿਹਾਸ ਕਹਿੰਦਿਆਂ, ਗੁਰੂ ਸਾਹਿਬ ਬਖਸ਼ਣ ਹਾਰੇ ਹੈ, ਗੁਨਾਹਾਂ ਦੀ ਮਾਫ਼ੀ ਬਖਸ਼ਿਸ਼ ਕਰਨ। ਸਮੂਹ ਸੰਗਤਾਂ ਦੀ, ਸਾਡੀ ਤੁਹਾਡੀ ਸਭ ਦੀ ਹਾਜ਼ਰੀ ਸਤਿਗੁਰਾਂ ਦੇ ਦਰ ਤੇ ਪ੍ਰਵਾਨ ਹੋਵੇ ਜੀ। ਛੇ ਪੌੜੀਆਂ ਆਨੰਦ ਸਾਹਿਬ ਜੀ ਦਾ ਜਾਪ ਕਰਕੇ ਅਰਦਾਸ ਬੇਨਤੀ ਕਰੀਏ। ਆਓ ਸਾਰੀ ਸੰਗਤ ਰਲ ਕੇ ਬਾਣੀ ਪੜ੍ਹੀਏ।

ਵਾਹਿਗੁਰੂ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ ਫਿਰ ਅੰਗਤ ਗੁਰ ਤੇ ਅਮਰਦਾਸ ਰਾਮਦਾਸੀ ਹੋਈ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰਾਉ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਤੇ ਆਈਐ ਜਿਸ ਡਿੱਠਾ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਘਰ ਨੌਣ ਦਿਆ ਵੈ ਧਾਈ ਸਭ ਥਾਈ ਹੋਈ ਸਹਾਇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਈ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚੌਹਾਂ ਸਾਹਿਬ ਜਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਨਾਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਅਣਡਿੱਠ ਕੀਤਾ ਤਿਨਾਹਾਂ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੀਹ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰੱਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸੁਬਾਸਾਂ ਸੰਗ ਨਿਭਾਹੀ ਤਨਹਾਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ ਪ੍ਰਥਮੀ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਸਰਬੱਤ ਖਾਲਸਾ ਜੀ ਕਾਉ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੈ ਚਿਤਾਵਣ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਆਇਤ ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਈ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਮੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਰਨੀਵਾਂ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਤਨਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਨੀ ਤਾਣਿਆਂ ਦੇ ਤਾਂ ਨੀ ਓਟਿਆਂ ਦੀ ਓਟ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ

ਮਰੈ ਕਬਹੂ ਨਾ ਛੱਡੈ ਖੇਤ। ਜੂਨ 1984 ਦੇ ਘੱਲੂਘਾਰੇ ਦੇ ਸੰਬੰਧ ਵਿੱਚ ਆਪ ਜੀ ਦੀ ਹਜ਼ੂਰੀ ਅੰਦਰ ਸੰਧਿਆ ਵੇਲੇ ਦੇ ਦੀਵਾਨ ਸਜੇ ਸਜੇ ਹੋਏ ਦੀਵਾਨਾਂ ਅੰਦਰ ਸੋਧਾ ਰਹਿ ਰਸ ਹੈ ਬਾਣੀ ਦੇ ਪਾਠ ਅੰਮ੍ਰਿਤ ਬਾਣੀ ਦੇ ਕੀਰਤਨ ਗੁਰਮਤਿ ਵਿਚਾਰਾਂ ਢਾਡੀ ਵਾਰਾਂ ਆਨੰਦ ਸਾਹਿਬ ਬਾਣੀ ਦੇ ਪਾਠ ਹੋਏ ਸਮੁੱਚੀ ਸੇਵਾ ਨਿਭਾਉਂਦੇ ਆਪ ਜੀ ਦੇ ਦੱਸ ਰਿਹਾ ਪਾਸੋਂ ਬੇਅੰਤ ਪੁੱਲਾਂ ਬਖਸ਼ ਦੇਣਾ ਦਾਰਾਈਆਂ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ ਭੇਟਾਵਾਂ ਪ੍ਰਵਾਨ ਕਰਨੀਆਂ ਪੜ੍ਹੀ ਸੁਣੀ ਗੁਰਬਾਣੀ ਦਾ ਭਾਵ ਸੰਗਤਾਂ ਦੇ ਹਿਰਦੇ ਵਸਾਉਣਾ ਦੁੱਖਾਂ ਦਲਿੱਦਰਾਂ ਦੇ ਨਾਸ਼ ਕਰਨੇ ਸੁੱਖਾਂ ਦੇ ਪ੍ਰਵੇਸ਼ ਕਰਨੇ ਪਰਿਵਾਰਾਂ ਵਿੱਚ ਪਰਸਪਰ ਪਿਆਰ ਇਤਫਾਕ ਦੀ ਦਾਤ ਨਾਮ ਦੀ ਦਾਤ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ ਖਾਲਸਾ ਪੰਥ ਦੀ ਸਦਾ ਚੜ੍ਹਦੀ ਕਲਾ ਕਰਨੀ ਏਕਤਾ ਅਤੇ ਇਤਫਾਕ ਦੀ ਦਾਤ ਬਖਸ਼ਣੀ ਆਪ ਜੀ ਦੇ ਹਜ਼ੂਰ ਕੜਾ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਹੋਵੇ ਹੁਕਮਨਾਮੇ ਦੀ ਦਾਤ ਬਖਸ਼ ਕੇ ਸੰਗਤਾਂ ਨੂੰ ਕਿਰਤਾਰਥ ਕਰੋ ਸੁੱਖ ਹੋਵੇ ਨਾਮ ਚੇਤੇ ਆਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੀ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਰਾ ਗਿਆ ਭਈ ਅਕਾਲ ਕੀ ਸਭ ਸਿੱਖਨ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ

ਸਤਨਾਮ ਸ੍ਰੀ ਵਾਹਿਗੁਰੂ ਜੀ ਕਬੀਰਾ ਐਸੀ ਹੋਏ ਪਰੀ ਮਨ ਕੋ ਭਾਵਤ ਕੀ ਨਾ ਮਰਨੇ ਤੇ ਕਿਆ ਡਰ ਬਣਾ ਜਬ ਹਾਥ ਸਦੋਰਾ ਲੀਨਾ ਕਬੀਰਾ ਜਿਸ ਮਰਨੇ ਤੇ ਜਗ ਡਰੈ ਮੇਰੇ ਮਨ ਆਨੰਦ ਮਰਨੇ ਹੀ ਤੇ ਪਾਈਐ ਪੂਰਨ ਪਰਮਾਨੰਦ ਸੋ ਕਹੋ ਟਲ ਗੁਰ ਸੇਵੀਐ ਐਨਸ ਸਹਿਜ ਸੁਭਾਅ

ਸਿਮਰੋ ਸੋ ਪ੍ਰਭ ਆਪਣਾ ਸੁਆਮੀ ਸਗਲ ਕੱਡਾ ਕਾ ਅੰਤਰ ਜਾਮੀ ਰਹਾ ਚਰਨ ਕਮਲ ਸਿਉਂ ਲਾਗੀ ਪ੍ਰੀਤਾ।

ਨਾ ਲੱਗਈ ਪਾਰ ਬ੍ਰਹਮ ਸ਼ਰਨ ਆਈ। ਜੋ ਗਿਰਦ ਹਮਾਰੇ ਰਾਮ ਕਾਰ ਦੁੱਖ ਲੱਗੇ ਨਾ ਭਾਈ, ਸਤਿਗੁਰੂ ਪੂਰਾ ਭੇਟਿਆ ਜਿਣ ਬਣਤ ਬਣਾਈ, ਰਾਮ ਨਾਮ ਆਉ ਖੁਦ ਨੀਆਂ ਏਕਾ ਲਿਵ ਲਾਈ ਰਹਾਉ। ਰਾਖ ਲਈਏ ਤੈਂ ਰੱਖਣ ਹਾਰ ਸਿਆ ਵਿਆਦ ਮਿਟਾਈ, ਕਹੋ ਨਾਨਕ ਕਿਰਪਾ ਭਈ ਪ੍ਰਭ ਭੈ ਸਹਾਈ ਸਲੋਕ। ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ, ਨਾ ਹੋ ਨਾ ਤੂਣ ਹੈ ਛੁੱਟ ਹੈ ਨਿਕਟ ਨਾ ਜਾਈਓ ਦੂਤ ਸਲੋਕ ਮਹੱਲਾ ਪੰਜੇਵਾ। ਮਨ ਮਹਿ ਚਿਤ ਬੋ ਚਿਤ ਬਨੀ ਉਦਮ ਕਰੋ ਉਠ ਨੀਤ, ਹਰ ਕੀਰਤਨ ਕਾ ਆਹਰੂ ਹਰ ਦੇਹੋ ਨਾਨਕੇ ਮੀਤ। ਸੋਹਲਾ ਰਾਗ ਗੌੜੀ ਦੀਪਕੀ ਮਹੱਲਾ ਪਹਿਲਾ, ਇੱਕ ਓਂਕਾਰ ਸਤਿਗੁਰ ਪ੍ਰਸਾਦ। ਜੈ ਕਰ ਕੀਰਤ ਆਖੀਐ ਕਰਤੇ ਕਾ ਹੋਈ ਵਿਚਾਰ, ਤਿਤ ਕਰ ਗਾਵੋ ਸੋਹਿਲਾ ਸਿਵ ਰਿਹੋ ਸਿਜਣ ਹਾਰ। ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ, ਹੋਂ ਵਾਰੀ ਜਿਤ ਸੋਹਿਲਾ ਸਦਾ ਸੁਖ ਹੋਏ ਰਹਾਉ। ਨਿਤ ਨਿਤ ਜੀਅੜੇ ਸਮਾਲੀਅਨ ਦੇਖੇਗਾ ਦੇਵਣ ਹਾਰ, ਤੇਰੇ ਦਾਨੇ ਕੀਮਤ ਨਾ ਪਾਵੈ ਤਿਸ ਦਾਤੇ ਕਵਣ ਸੁਮਾਰ। ਸੰਬਤ ਸਾਹਾ ਲਿਖਿਆ ਮਿਲ ਕਰ ਪਾਪ ਹੋ ਤੇਲ, ਦੇਹੋ ਸਜਣ ਅਸੀਸੜੀਆ ਜਿਉ ਹੋਵੈ ਸਾਹਿਬ ਸਿਉ ਮੇਲ। ਘਰ ਘਰ ਇਹੋ ਪਹੁੰਚਾ ਸਦੜੈ ਨਿਤ ਪਵਨ, ਸਦਣ ਹਾਰਾ ਸਿਮਰੀਐ ਨਾਨਕ ਸੇ ਦੇਹ ਆਵਨ ਰਾਗਾ ਸੰਭਲਾ ਪਹਿਲਾ। ਛੇ ਘਰ ਛੇ ਗੁਰ ਛੇ ਉਪਦੇਸ਼, ਗੁਰ ਗੁਰ ਏਕੋ ਵੇਸ ਅਨੇਕ, ਬਾਬਾ ਜੈ ਘਰ ਘਰ ਤੇ ਕੀਰਤ ਹੋਏ, ਸੋ ਕਰ ਰੱਖ ਵਡਾਈ ਤੋਏ ਰਹਾਉ। ਵਿਸਵੈ ਚਸਿਆ ਘੜੀਆ ਪਹਿਰਾ, ਥਿੱਤੀ ਵਾਰੀ ਮਾਹ ਹੋਵਾ, ਸੂਰਜ ਏਕੋ ਰੁੱਤ ਅਨੇਕੋ, ਨਾਨਕ ਕਰਤੇ ਕੇ ਕੀਤੇ ਵੇਸ, ਰਾਗਤ ਨਾਸਰੀ ਮਹੱਲਾ ਪਹਿਲਾ। ਗਗਨ ਮੈਂ ਤਲ ਰਵ ਚੰਦ ਦੀਪਕ ਬਨੈ, ਤਾਰਕਾ ਮੰਡਲ ਜਨਕ ਮੋਤੀ, ਧੁੱਪ ਮਲੇ ਆਣ ਲੋ ਪਵਨ ਚਮਰੂ ਕਰੇ, ਸਗਲ ਬੁਨਰਾਈ ਮੂੰਹ ਲੰਤ ਜੋਤੀ। ਕੈਸੀ ਆਰਤੀ ਹੋਏ ਪਵ ਖੰਡਨਾ ਤੇਰੀ ਆਰਤੀ, ਅਨਹਤਾ ਸ਼ਬਦ ਵਾਜੰਤ ਭੇਰੀ ਰਹਾਉ। ਸਹਿਸ ਤਵ ਨੈਨ ਨਨ ਨੈਨ ਹੈ ਤੋਹੇ ਕੋ, ਸਹਿਸ ਮੂਤ ਨਾਇਕ ਤੋਹੇ, ਸਹਿਸ ਪਦ ਬਿਮਲ ਨਨ ਏਕ ਪਦ ਗੰਧ ਬਿਨ, ਸਹਿਸ ਤਵ ਗੰਧ ਵਿਚਲਤ ਮੋਹੇ। ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ, ਗੁਰ ਸਾਖੀ ਜੋਤ ਪ੍ਰਗਟ ਹੋਏ, ਜੋ ਤਿਸ ਭਾਵੈ ਸੋ ਵਾਰਤੀ ਹੋਏ। ਹਰ ਚਰਨ ਕਵਲ ਮਕਰੰਦ ਲੋਭਿਤ ਮਨੋ, ਅਨਦਿਨ ਮੋਹੇ ਆਹੀ ਪਿਆਸਾ, ਕਿਰਪਾ ਜਲ ਦੇਹ ਨਾਨਕ ਸਾਰੰਕੋ, ਹੋਏ ਜਾ ਤੇਰੇ ਨਾਏ ਵਾਸਾ। ਰਾਗ ਗੌੜੀ ਪੂਰੀ ਮਹੱਲਾ ਚੌਥਾ, ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾਹੇ, ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰ ਲਈ ਮੰਡਲ ਮੰਡਾਹੇ। ਕਰ ਸਾਧੂ ਅੰਜਲੀ ਪੁੰਨ ਵੱਡਾ ਹੈ, ਕਰ ਡੰਡੌਤ ਪੁੰਨ ਵੱਡਾ ਹੈ ਰਹਾਉ। ਸਾਕਤ ਹਰ ਸਾਧ ਨਾ ਜਾਣਿਆ ਤਿਨੇ ਅੰਤਰ ਹੁਮੇ ਕੰਡਾ ਹੈ, ਜਿਉ ਜਿਉ ਚੱਲ ਹੈ ਚੁਬੈ ਦੁਖ ਭਾਵ ਹੈ, ਜਮਕਾਲ ਸਹਿ ਸੇ ਡੰਡਾ ਹੈ। ਹਰ ਜਨ ਹਰ ਹਰ ਨਾਮ ਸਮਾਣੇ, ਦੁਖ ਜਨਮ ਮਰਨ ਭਵ ਖੰਡਾ ਹੈ, ਅਵਨਾਸੀ ਪੁਰਖ ਪਾਇਆ ਪਰਮੇਸ਼ਰ, ਬਹੁ ਸੋਭ ਖੰਡ ਬ੍ਰਹਿਮੰਡਾ ਹੈ। ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖ ਵੱਡ ਵੱਡਾ ਹੈ, ਜਨ ਨਾਨਕ ਨਾਮ ਆਧਾਰ ਟੇਕ ਹੈ, ਹਰ ਨਾਮੇ ਹੀ ਸੁਖ ਮੰਡਾ ਹੈ। ਰਾਗ ਗੌੜੀ ਪੂਰਵੀ ਮਹੱਲਾ ਪੰਜੇਵਾ, ਕਰੋ ਬੇਨਤੀ ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਵੇਲਾ, ਈਹਾਂ ਖਾੜ ਚਲੋ ਹਰ ਲਾਹਾ, ਆਗੈ ਬਸਨ ਸੁਹੇਲਾ, ਔਦ ਕਟੇ ਦਿਨ ਸੁਰੈਣ ਆਰੇ, ਮਨ ਗੁਰਮਿਲ ਕਾ ਸਵਾਰੇ ਰਹਾਉ। ਇਹੋ ਸੰਸਾਰ ਬੇਕਾਰ ਸੰਸੇ ਮੈਂ, ਤਰਿਓ ਬ੍ਰਹਮ ਗਿਆਨੀ, ਜਿਸ ਜਗਾਈ ਪੀ ਆਵੈ ਇਹੋ ਰਸ, ਅਕਥ ਕਥਾ ਤਿਨ ਜਾਨੀ, ਜਾ ਕੋ ਆਏ ਸੋਈ ਬਿਹਾਜੋ, ਹਰ ਗੁਰ ਤੇ ਮਨ ਹੈ ਬਸੇਰਾ, ਨਿਜ ਕਰ ਮਹਿਲ ਪਾਵੋ ਸੁਖ ਸਹਿਜ।

ਕਾਰਨ ਹੈ, ਸਰਬ ਉਬਾਰਨ ਹੈ। ਧ੍ਰਿਤ ਕੇ ਧਰਨ ਹੈ, ਜਗ ਕੇ ਕਰਨ ਹੈ, ਮਨ ਮਾਨਯ ਹੈ, ਜਗ ਜਾਨਯ ਹੈ। ਸਰਬੰਗ ਪਰ ਹੈ, ਸਰਬੰਕਰ ਹੈ, ਸਰਬ ਪਾਸਯ ਹੈ, ਸਰਬਨਾਸਯ ਹੈ। ਕਰੁਣਾ ਕਰ ਹੈ, ਵਿਸ਼ਵੰਬਰ ਹੈ, ਸਰਵੇਸ਼ਵਰ ਹੈ, ਜਗਤੇਸ਼ਵਰ ਹੈ, ਬ੍ਰਹਮੰਡਸ ਹੈ, ਖਲਖੰਡਸ ਹੈ, ਪਰਤੇ ਪਰ ਹੈ, ਕਰੁਣਾ ਕਰ ਹੈ। ਅਜਪਾ ਜਾਪ ਹੈ, ਅਥਾਪਾ ਥਾਪ ਹੈ, ਕਰਤਾ ਕਰਤ ਹੈ, ਅਮ੍ਰਿਤਾ ਅਮ੍ਰਿਤ ਹੈ, ਅਮ੍ਰਿਤਾ ਅਮ੍ਰਿਤ ਹੈ, ਕਰੁਣਾ ਕਰਤ ਹੈ, ਕਰਤਾ ਕਰਤ ਹੈ, ਧਰਣੀ ਧਰਿਤ ਹੈ, ਅਮਤੇਸ਼ਵਰ ਹੈ, ਪਰਮੇਸ਼ਵਰ ਹੈ, ਅਕਿਰਤਾ ਕਰਤ ਹੈ, ਅੰਮ੍ਰਿਤਾ ਅੰਮ੍ਰਿਤ ਹੈ, ਅਜਬਾ ਕਰਤ ਹੈ, ਅੰਮ੍ਰਿਤਾ ਅੰਮ੍ਰਿਤ ਹੈ, ਨਿਰਨਾਇਕ ਹੈ, ਖਲਕਾਇਕ ਹੈ, ਵਿਸੰਬਰ ਹੈ, ਕਰੁਣਾਲੈ ਹੈ, ਨਿਰਪਨਾਇਕ ਹੈ, ਸਰਪਾਇਕ ਹੈ, ਪਵ ਭੰਜਨ ਹੈ, ਅਰਗੰਜਨ ਹੈ, ਰਿਪਤਾਪਨ ਹੈ, ਜਪ ਜਾਪਨ ਹੈ, ਅਕਲੰਕ੍ਰਿਤ ਹੈ, ਸਰਬਾਕ੍ਰਿਤ ਹੈ, ਕਰਤਾ ਕਰ ਹੈ, ਹਰਤਾ ਹਰ ਹੈ, ਪਰਮਾਤਮ ਹੈ, ਸਰਬ ਆਤਮ ਹੈ, ਆਤਮ ਬਸ ਹੈ, ਜਸ ਕੇ ਜਸ ਹੈ, ਪੁਜੰਗ ਪ੍ਰਯਾਤ ਛੰਦ, ਨਮੋ ਸੂਰਜ ਸੂਰਜੇ, ਨਮੋ ਚੰਦਰ ਚੰਦਰੇ, ਨਮੋ ਰਾਜ ਰਾਜੇ, ਨਮੋ ਇੰਦਰ ਇੰਦਰੇ, ਨਮੋ ਅੰਧਕਾਰੇ, ਨਮੋ ਤੇਜ ਤੇਜੇ, ਨਮੋ ਬ੍ਰਿੰਦ ਬ੍ਰਿੰਦੇ, ਨਮੋ ਬੀਜ ਬੀਜੇ, ਨਮੋ ਰਾਜ ਸੰਗਤਾਮ ਸੰਗ ਸਾਂਤ ਰੂਪੇ, ਨਮੋ ਪਰਮ ਤਤੰਗ ਤਤੰਗ ਸਰੂਪੇ, ਨਮੋ ਜੋਗ ਜੋਗੇ, ਨਮੋ ਗਿਆਨ ਗਿਆਨੇ, ਨਮੋ ਮੰਤਰ ਮੰਤਰੇ, ਨਮੋ ਧਿਆਨ ਧਿਆਨੇ, ਨਮੋ ਜੁਧ ਜੁਧੇ, ਨਮੋ ਗਿਆਨ ਗਿਆਨੇ, ਨਮੋ ਭੋਜ ਭੋਜੇ, ਨਮੋ ਪਾਨ ਪਾਨੇ।

ਭੰਕੀ ਅਭੰਗੀ ਸਰੂਪੇ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਕਾਲੇ ਅਨੰਗੀ ਅਕਾਮੇ ਏਕ ਅਛਰੀ ਛੰਦ ਅਜੈ ਅਲੈ ਅਭੈ ਅਭੈ ਅਭੂ ਅਜੂ ਅਨਾਸ ਅਕਾਸ ਅਗੰਜ ਭੰਜ ਲਖ ਭਖ ਕਾਲ ਦਿਆਲ ਅਲੇਖ ਭੇਖ ਅਨਾਮ ਕਾਮ ਅਗਾਹ ਅਟਾਹ ਅਨਾਥੇ ਪਰਮਾਥੇ ਅਜੋਨੀ ਅਮੋਨੀ ਨਾ ਰਾਗੇ ਨਾ ਰੰਗੇ ਨਾ ਰੂਪੇ ਨਾ ਰੇਖੇ ਅਕਰਮੰਗ ਅਪਰਮੰਗ ਅਗੰਜੇ ਅਲੇਖੇ ਪੁਜੰਗ ਪ੍ਰਯਾਤ ਛੰਦ ਨਮਸਤਲ ਪ੍ਰਣਾਮੇ ਸਮਸਤਲ ਪ੍ਰਣਾਸੇ ਅਗੰਜੁਲਾ ਨਾਮੇ ਸਮਸਤਲ ਨਿਵਾਸੇ ਨਿਰਕਾਮੰਗ ਵਿਭੂਤੇ ਸਮਸਤਲ ਸਰੂਪੇ ਕੁਕਰਮੰਗ ਪ੍ਰਣਾਸੀ ਸਧਰਮੰਗ ਵਿਭੂਤੇ ਸਦਾ ਸਚਿਦਾਨੰਦ ਸਤਰੰਗ ਪ੍ਰਣਾਸੀ ਕਰੀ ਮੁਲਕ ਨਿੰਦਾ ਸਮਸਤਲ ਨਿਵਾਸੀ ਅਜਾਇਬ ਵਿਭੂਤੇ ਗਜਾਇਬ ਗਨੀਮੇ ਹਰੀ ਅੰਕਰੀ ਅੰਕਰੀ ਮੁਲ ਰਹੀਮੇ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਕਬਿਓ ਬਾਚ ਬੇਨਤੀ ਚੌ ਪਈ, ਹਮਰੀ ਕਰੋ ਹਾਸ ਦੇ ਰੱਛਾ, ਪੂਰਨ ਹੋਏ ਚਿਤ ਕੀ ਇੱਛਾ, ਤਵ ਚਰਨਨ ਮਨ ਰਹਿ ਹਮਾਰਾ, ਆਪਣਾ ਜਾਨ ਕਰੋ ਪ੍ਰਤਿਪਾਰਾ, ਹਮਰੇ ਦੁਸ਼ਟ ਸਭੈ ਤੁਮ ਘਾਵ ਹੋ, ਆਪ ਹਾਥ ਦੇ ਮੋਹ ਬਚਾਵ ਹੋ, ਸੁਖੀ ਵਸੈ ਮੋਰੋ ਪਰਿਵਾਰਾ, ਸੇਵਕ ਸਿੱਖ ਹੈ ਸਭੈ ਕਰਤਾਰਾ, ਮੋਰ ਛਾਨਜ ਕਰਦੈ ਕਰੀਐ, ਸਭੈ ਰਨ ਕਉ ਆਜ ਸੰਘਰੀਐ, ਪੂਰਨ ਹੋਏ ਹਮਾਰੀ ਆਸਾ, ਤੋਰ ਭਜਨ ਕੀ ਰਹਿ ਪਿਆਸਾ, ਤੁਮ ਹੈ ਛਾੜ ਕੋਈ ਅਵਰ ਨਾ ਧਿਆਉ, ਜੋ ਵਰ ਚਾਹੋ ਸੋ ਤੁਮ ਤੇ ਪਾਉ, ਸੇਵਕ ਸਿੱਖ ਹੈ ਹਮਾਰੇ ਤਾਰੀਐ, ਚੁਨ ਚੁਨ ਸਤਰ ਹਮਾਰੇ ਮਾਰੀਐ।

ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚੀਟੀ ਤੇ ਕੁੰਚਰ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੀ ਸੁਖੀ ਏਕ ਏਕ ਕੀ ਪੀਰ ਪਛਾਨ ਘਟ ਘਟ ਕੇ ਪਟ ਪਟ ਕੀ ਜਾਨ ਜਬਦ ਕਰਖ ਕਰਾ ਕਰਤਾਰਾ ਪ੍ਰਜਾ ਧਰਤ ਤਬ ਦੇਹ ਅਪਾਰਾ ਜਬ ਆ ਕਰਖ ਕਰਤ ਹੋ ਕਬ ਹੂੰ ਤੁਮ ਮੈਂ ਮਿਲਤ ਦੇਹ ਤਰ ਸਭ ਹੂੰ ਜੀਤੇ ਬਦਨ ਸ੍ਰਿਸ਼ਟ ਸਭ ਧਾਰ ਆਪ ਆਪਣੀ ਬੂਝ ਉਚਾਰ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਨਤ ਬੇਦ ਭੇਦ ਅਰ ਆਲਮ ਨਿਰੰਕਾਰ ਨਿਰਬੇਕਾਰ ਨਿਰਲੰਬ ਆਦਿ ਅਨੀਲ ਨਾਦ ਸੰਭ ਤਾਕਾ ਮੂੜ ਉਚਾਰਤ ਭੇਦਾ ਜਾ ਕੋ ਭੇਵ ਨਾ ਭਾਵਤ ਬੇਦਾ ਤਾਕੋ ਕਰਪਾਹਨ ਅਨੁਮਾਨਤ ਮਹਾ ਮੂੜ ਕਛ ਭੇਦ ਨਾ ਜਾਣਤ ਮਹਾਦੇਵ ਕੋ ਕਹਿਤ ਸਦਾ ਸਿਵ ਨਿਰੰਕਾਰ ਕਾ ਚੀਨਤ ਨਹਿ ਭਿਵ ਆਪ ਆਪਣੀ ਬੁੱਧ ਹੈ ਜੀਤੀ ਬਰਨਤ ਭਿੰਨ ਭਿੰਨ ਤੋ ਹਿਤੀਤੀ ਤੁਮਰਾ ਲਖਾ ਨਾ ਜਾਏ ਪਸਾਰ ਕਿਹ ਬਿਦ ਸਜਾ ਪ੍ਰਥਮ ਸੰਸਾਰ ਏਕੈ ਰੂਪ ਅਨੂਪ ਸਰੂਪਾ ਰੰਗ ਭਯੋ ਰਾਵ ਕਹੀ ਭੂਪਾ ਅੰਡਜ ਜੇਰਜ ਸੇਤ ਜਕੀਨੀ ਉਤਪੁਜ ਖਾਨ ਬਹੁਰ ਰਜ ਦੀਨੀ ਕਹੂੰ ਫੂਲ ਰਾਜਾ ਹੋਵੈ ਬੈਠਾ ਕਹੂੰ ਸਿਮਟ ਪਯੋ ਸੰਕਰ ਇਕੈਠਾ ਸਿਗਰੀ ਸ੍ਰਿਸ਼ਟ ਦਿਖਾਏ ਅਚੰਭ ਭਵ ਆਦਿ ਜੁਗਾਦ ਸਰੂਪ ਸਵਯੰ ਭਵ ਅਵਰਛਾ ਮੇਰੀ ਤੁਮ ਕਰੋ ਸਿੱਖ ਉਬਾਰ ਅਸਿੱਖੈ ਸੰਘਰੋ ਦੁਸ਼ਟ ਜਿਤੇ ਉਠ ਵਤ ਉਤਪਾਤਾ ਸਕਲ ਮਲੇਸ਼ ਕਰੋ ਰਣਘਾਤਾ ਜੇ ਇਸ ਤੁਹੀ ਤਵ ਸਰਣੀ ਪਰੇ ਤਿਨਕੇ ਦੁਸ਼ਟ ਦੁਖਤ ਹੋਵੈ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਵਟਾਰੇ ਜੋ ਕਲ ਕਹੋ ਇਕ ਵਾਰ ਧਿਆਏ ਹੈ ਤਾਂ ਕਿ ਕਾਲ ਨਿਕਟ ਨਹਿ ਐ ਹੈ ਰੱਛਾ ਹੋਏ ਤਾਹੀ ਸਭ ਕਾਲਾ ਦੁਸ਼ਟ ਅਰਿਸ਼ਟ ਟਰੈ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾ ਹੀ ਨਿਹਰਹੂ ਤਾਂ ਕਿ ਤਾਪ ਤਨਕ ਮਹਿ ਹਰਹੂ ਰਿੱਧ ਸਿੱਧ ਘਰ ਮੋ ਸਭ ਹੋਈ ਦੁਸ਼ਟ ਸ਼ਾਹ ਸਵੈ ਸਕਿਆ ਨਾ ਕੋਈ ਏਕ ਵਾਰ ਜਿੰਤ ਮੈਂ ਸੰਭਾਰਾ ਕਾਲ ਫਾਂਸ ਤੇ ਤਾਹੇ ਉਬਾਰਾ ਜਿਨ ਨਰ ਨਾਮ ਤਿਹਾਰੋ ਕਹਾ ਦਰਦ ਦੁਸ਼ਟ ਦੋਖ ਤੇ ਰਹਾ ਖੜਗ ਕੇਤ ਮੈਂ ਸਰਣ ਤਿਹਾਰੀ ਆਪ ਹਾਥ ਦਹਿ ਲੇ ਹੋ ਉਬਾਰੀ ਸਰਬ ਠਾਰ ਮੋਹੋ ਹੋ ਸਹਾਈ ਦੁਸ਼ਟ ਦੋਖ ਤੇ ਲੇ ਹੋ ਬਚਾਈ ਕਿਰਪਾ ਕਰੀ ਹਮ ਪ੍ਰਜਗ ਮਾਤਾ ਗ੍ਰੰਥ ਕਰਾ ਪੂਰਨ ਸਵਰਾਤਾ ਕਿਲਬਖ ਸਕਲ ਦੇਹ ਕੋ ਹਰਤਾ ਦੁਸ਼ਟ ਦੋਖੀਅਨ ਕੋ ਸ਼ੈ ਕਰਤਾ ਸ੍ਰੀ ਇਸ ਤੁਝਿਓ ਭਏ

ਚਤੁਰਤਾ ਆਵਈ ਦੁਖ ਦਰਦ ਭਾਨਕ ਟਨਾ ਤਨਨਰ ਕੇ ਰਹਿ ਹੋ ਜੋ ਯਾਕੀ ਏਕ ਬਾਰ ਚੌਪਈ ਕੋ ਕਹਿ ਚੌਪਈ ਸੰਬਤ ਸਤਰ ਹੈ ਸਹਿਸ ਪਣਜੈ ਅਰਧ ਸਹਿਸ ਫਨ ਤੀਨ ਕਹਿਜੈ ਭਾਦਰਵ ਸ੍ਰੀ ਅਸ਼ਟਮੀ ਰਵਿਵਾਰ ਤੀਰ ਸੁਦਰਵ ਗ੍ਰੰਥ ਸੁਧਾਰਾ ਸਵਈਆ ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕੋ ਆਖ ਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੇ ਮਤ ਏਕ ਨਾ ਮਾਨਿਓ ਸਿਮਰਤ ਸ਼ਾਸਤਰ ਵੇਦ ਸਭੈ ਬਹੁ ਭੇਦ ਕਹੇ ਹਮ ਏਕ ਨਾ ਜਾਣਿਓ ਸ੍ਰੀ ਇਸਪਾਨ

ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕੋ ਅੰਕਾਰ, ਸਤਿਗੁਰ ਪ੍ਰਸਾਦ, ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾ ਪਾਇਆ, ਸਹਿਜ ਸੇਤੀ ਮਨ ਵਜੀਆ ਵਾਧਾਈਆ, ਰਾਗ ਰਤਨ ਪਰਿਵਾਰ ਪਰੀਆ, ਸ਼ਬਦ ਗਾਵਣ

ਨਾਲ ਰਹਾ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ ਸਭ ਨਾ ਗੱਲਾਂ ਸਮਰੱਥ ਸੁਆਮੀ ਸੋ ਕਿਆ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰਾ ਕਰਤਾ ਤੇਰਾ ਸਭ ਕੁਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਨ ਕਿਆ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰੈ ਸਾਚਾ ਨਾਮ ਮੇਰਾ ਆਧਾਰੂ ਸਾਚ ਨਾਮ ਆਧਾਰ ਮੇਰਾ ਜਨ ਭੁੱਖਾ ਸਭ ਗਵਾਈਆ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟ ਹੋ ਜਿਸ ਦੀ ਇਹ ਵਡਿਆਈਆ ਕਹਿ ਨਾਨਕ ਸੁਨੋ ਸੰਤੋ ਸਬਦ ਧਰੋ ਪਿਆਰੂ ਸਾਚਾ ਨਾਮ ਮੇਰਾ ਆਧਾਰੂ ਵਾਜੇ ਪੰਚ

ਸ਼ਬਦ ਤਿਤ ਘਰ ਸੁਭਾਗਿਆ ਘਰ ਸੁਭਾਗਿਆ ਸ਼ਬਦ ਵਾਜੇ ਕਲਾ ਜਿਤ ਘਰ ਧਾਰੀਆ ਪੰਚ ਦੂਤ ਤੁਦ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਦ ਜਿਨ ਕਹੁ ਸੇ ਨਾਮ ਹਰਕੈ ਲਾਗੇ ਕਹੈ ਨਾਨਕ ਤਹ ਸੁਖ ਹੋਆ ਤਿਤ ਘਰ ਅਨਹਦ ਵਾਜੇ ਸਾਚੀ ਲਵੈ ਬਿਨ ਦੇਹ ਨਿਮਾਣੀ ਦੇਹ ਨਿਮਾਣੀ ਲਵੈ ਬਾਜੋ ਕਿਆ ਕਰੇ ਵਿਚਾਰੀਆ ਤੁਦ ਬਾਜ ਸਮਰਥ ਕੋਈ ਨਾਹੀ ਕਿਰਪਾ ਕਰ ਬਨਵਾਰੀਆ ਇਸ ਨਾ ਹੋਰ ਥਾਉ ਨਾਹੀ ਸ਼ਬਦ ਲਾਗ ਸਵਾਰੀਆ ਕਹੈ ਨਾਨਕ ਲਵੈ ਵਾਜੋ ਕਿਆ ਕਰੇ ਵਿਚਾਰੀਆ ਆਨੰਦ ਆਨੰਦ ਸਭ ਕੋ ਕਹੈ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿਲ ਵਿਖ ਕੱਟੇ ਗਿਆਨ ਅੰਜਨ ਸਾਰਿਆ ਅੰਦਰੋਂ ਜਨ ਕਾ ਮੋਹ ਟੁੱਟਾ ਤਿਨਕਾ ਸ਼ਬਦ ਸੱਚੈ ਸਵਾਰਿਆ ਕਹੈ ਨਾਨਕ ਇਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੂੰ ਦੇਹ ਸੋਈ ਜਨ ਪਾਵੈ ਪਾਵੈ ਤੋ ਸੋ ਜਨ ਦੇਹ ਜਿਸਨੋ ਹੋਰ ਕਿਆ ਕਰ ਹੈ ਵਿਚਾਰਿਆ ਇੱਕ ਭਰਮ ਭੁੱਲੇ ਫਿਰ ਹੈ ਦਹਿ ਦਿਸ ਇੱਕ ਨਾਮ ਲਾਗ ਸਵਾਰਿਆ ਗੁਰਪ੍ਰਸਾਦੀ ਮਨ ਭਇਆ ਨਿਰਮਲ ਜਨਾ ਭਾਣਾ ਭਾਵੇ ਕਹੈ ਨਾਨਕ ਜਿਸ ਦੇਹ ਪਿਆਰੇ ਸੋਈ ਜਨ ਪਾਵੇ ਆਵੋ ਸੰਤ ਪਿਆਰੇ ਹੋ ਅਕਥ ਕੀ ਕਰਹਿ ਕਹਾਣੀ ਕਰਹਿ ਕਹਾਣੀ ਅਕਥ ਕੇਰੀ ਕਿਤ ਦੁਆਰੇ ਪਾਈਐ ਤਨ ਮਨ ਧਨ ਸਭ ਸੋਪ ਗੁਰ ਕਉ ਹੁਕਮ ਮੰਨਿਆ ਪਾਈਐ ਹੁਕਮ ਮੰਨਿਓ ਗੁਰੂ ਕੇ ਰਾ ਗਾਓ ਸੱਚੀ ਬਾਣੀ ਕਹੈ ਨਾਨਕ ਸੁਨਹੋ ਸੰਤ ਹੋ ਕਥ ਹੋ ਅਕਥ ਕਹਾਣੀ ਇਹ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ ਚਤੁਰਾਈ ਨਾ ਪਾਇਆ ਕਿਨੈ ਤੂੰ ਸੁਣ ਮਨ ਵੀਰਿਆ ਇਹ ਮਾਇਆ ਮੋਹਣੀ ਜਿਨ ਏਤ ਭਰਮ ਭੁਲਾਇਆ ਮਾਇਆ ਤਾਂ ਮੋਹਣੀ ਤਿਨੈ ਕੀਤੀ ਜਿਨਠ ਗੌਲੀ ਪਾਈਆ ਕੁਰਬਾਨ ਕੀਤਾ ਤੁਸੈ ਵਿਟ ਹੋ ਜਿਨ ਮੋਹ ਮਿੱਠਾ ਲਾਇਆ ਕਹੈ ਨਾਨਕ ਮਨ ਚੰਚਲ ਚਤੁਰਾਈ ਕਿਨੈ ਨਾ ਪਾਇਆ ਏ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ ਇਹੋ ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀ ਤੇਰਾ ਨਾਲੇ ਸਾਥ ਤੇਰਾ ਚੱਲੈ ਨਾਹੀ ਤਿਸ ਨਾਲ ਕਿਉਂ ਚਿਤ ਲਾਈਐ ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋਤਾਈਐ ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰਾ ਨਾਲੇ ਕਹੈ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ ਅਗਮ ਅਗੋਚਰਾ ਤੇਰਾ ਅੰਤ ਨਾ ਪਾਇਆ ਅੰਤੋ ਨਾ ਪਾਇਆ ਕਿਨੈ ਤੇਰਾ ਆਪਣਾ ਆਪ ਤੂੰ ਜਾਣ ਹੇ ਜੀ ਜੰਤ ਸਭ ਖੇਲ ਤੇਰਾ ਕਿਆ ਖੋ ਵਾਖ ਵਖਾਣ ਏ ਆਖੈ ਤਾ ਵੇਖਿਆ ਸਭ ਤੂੰ ਹੈ ਜਿਨ ਜਗਤ ਉਪਾਇਆ ਕਹੈ ਨਾਨਕ ਤੂੰ ਸਦਾ ਅਗਮ ਹੈ ਤੇਰਾ ਅੰਤ ਨਾ ਪਾਇਆ ਸੁਰ ਨਰ ਮੁਨ ਜਨ ਅੰਮ੍ਰਿਤ ਖੋਜ ਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕਿੰਨੀ ਸੱਚਾ ਮਨ ਵਸਾਇਆ ਜੀ ਅਜੰਤ ਸਭ ਤੁਧ ਉਪਾਏ ਇੱਕ ਵੇਖ ਪਰਸਨ ਆਇਆ ਲਭ ਲੋਭ ਅਹੰਕਾਰ ਚੁੱਕਾ ਸਤਿਗੁਰੂ ਭਲਾ ਪਾਇਆ ਕਹੈ ਨਾਨਕ ਜਿਸਨੋ ਆਪ ਤੁੱਠਾ ਤਨ ਅੰਮ੍ਰਿਤ ਗੁਰ ਤੇ ਪਾਇਆ ਭਗਤਾ ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾ ਕੇਰੀ ਬੇਖਮ ਮਾਰਗ ਚੱਲਣਾ ਲਭ ਲੋਭ ਅਹੰਕਾਰ ਤਜ ਤ੍ਰਿਸਨਾ ਬਹੁਤ ਨਾਹੀ ਬੋਲਣਾ ਖਨਿਹੋ ਤਿੱਖੀ ਵਾਲ ਹੋ ਨਿੱਕੀ ਏਤ ਮਾਰਗ ਜਾਣਾ ਗੁਰਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸਨਾ ਸਮਾਣੀ ਕਹੈ ਨਾਨਕ ਚਾਲ ਭਗਤਾ ਜੁਗ ਹੋ ਜੁਗ ਨਿਰਾਲੀ ਜਹੋ ਤੂੰ ਚਲਾਏ ਹੇ ਤਿਵ ਚਲਹਿ ਸਵਾਮੀ ਹੋਰ ਕਿਆ ਜਾਣਾ ਗੁਣ ਤੇਰੇ ਜਿਵ ਤੂੰ ਚਲਾਏ ਹੇ ਤਵੈ ਚਲਹਿ ਜਨਾ ਮਾਰਗ ਭਾਵਹਿ ਕਰ ਕਿਰਪਾ ਜਨ ਨਾਮ ਲਾਏ ਹੀ ਸੀ ਹਰ ਹਰ ਸਦਾ ਧਿਆਵਹਿ ਜਿਸਨੋ ਕਥਾ ਸੁਣਾਏ ਇਹ ਆਪਣੀ ਸੇ ਗੁਰਦੁਆਰੈ ਸੁਖ ਪਾਵਹਿ ਕਹੈ ਨਾਨਕ ਸੱਚੇ ਸਾਹਿਬ ਜੋ ਭਾਵੈ ਤਵੈ ਚਲਾਵਹਿ ਇਹੋ ਸੋਹਿਲਾ ਸਬਦ ਸੁਹਾਵਾ ਸਬਦੋ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਣਾਇਆ ਇਹੋ ਤਿਨ ਕਿਆ ਮਨ ਵਸਿਆ ਜਿਨ ਧਰੋਹ ਲਿਖਿਆ ਆਇਆ ਇੱਕ ਫਿਰ ਹੈ ਹਨੇਰੇ ਕਰਹਿ ਗੱਲਾ ਗੱਲੀ ਕਿਨੈ ਨਾ ਪਾਇਆ ਕਹੈ ਨਾਨਕ ਸਬਦ ਸੋਹਿਲਾ ਸਤਿਗੁਰੂ ਸੁਣਾਇਆ ਪਵਿੱਤ ਹੋਏ ਸੇ ਜਨਾ ਜਨੀ ਹਰ ਧਿਆਇਆ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਨੀ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਓ ਪਵਿੱਤ ਸੰਗਤ ਸਬਾਈਆ ਕਹਿ ਦੇ ਪਵਿੱਤ ਸੁਣ ਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ ਕਰਮੀ ਸਹਿਜ ਨ ਉਪਜੈ ਬਿਨ ਸਹਿਜੈ ਸਹਸਾ ਨਾ ਜਾਏ ਨਹਿ ਜਾਏ ਸਹਿ ਸਕਦੈ ਸੰਜਮ ਰਹੇ ਕਰਮ ਕਮਾਏ ਸਹਿਸ ਜਿਉ ਮਲੀਨ ਹੈ ਕਿਤ ਸੰਜਮ ਧੋਤਾ ਜਾਏ ਮਨ ਧੋਵਹੁ ਸ਼ਬਦ ਲਾਗ ਹੋ ਹਰ ਸਵਰ ਹੋ ਚਿਤ ਲਾਏ ਕਹੈ ਨਾਨਕ ਗੁਰਪ੍ਰਸਾਦੀ ਸਹਿਜ ਉਪਜੈ ਇਹ ਸਹਿਸਾ ਇਵ ਜਾਏ ਜੀਹਾ ਮੈਲੇ ਬਾਹਰ ਹੋ ਨਿਰਮਲ ਜੀਅ ਹੋ ਤਾਂ ਮੈਲੇ ਜਿਨੀ ਜਨਮ ਜੂਐ ਹਾਰਿਆ ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਨੋਹੋ ਵਿਸਾਰਿਆ ਵੇਦਾਂ ਮਹਿ ਨਾਮ ਉੱਤਮ ਸੋ ਸੁਣਹਿ ਨਾਹੀ ਫਿਰਹਿ ਜੋ ਬੇਤਾਲਿਆ ਕਹੈ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ ਤਿਨੀ ਜਨਮ ਜੂਐ ਹਾਰਿਆ ਜੀਹ ਨਿਰਮਲ ਬਾਹਰ ਹੋ ਨਿਰਮਲ ਬਾਹਰ ਹੋ ਤਾਂ ਨਿਰਮਲ ਜੀ ਹੋ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ ਕੂੜ ਕਿਸੋ ਪਹੁੰਚੈ ਨਾਹੀ ਮਨਸਾ ਸੱਚ ਸਮਾਣੀ ਜਨਮ ਰਤਨ ਜਿਨੀ ਖਟਿਆ ਭਲੀ ਸੇਵਣ ਜਾਰੇ ਕਹੈ ਨਾਨਕ ਜਿਨ ਮਨ ਨਿਰਮਲ ਸਦਾ ਰਹਿ ਗੁਰਨਾਲੇ ਜੀ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੈ ਹੋਵੈ ਤਾਂ ਸਨਮੁਖ ਸਿੱਖ ਕੋਈ ਜੀ ਆਹ ਰਹਿ ਗੁਰਨਾਲੇ ਗੁਰ ਕੇ ਚਰਨ ਹਿਰਦੈ ਧਿਆਈ ਅੰਤਰਾਤਮੈ ਸੰਭਾਲੇ ਆਪ ਛੱਡ ਸਦਾ ਰਹਿ ਪੜਨੈ ਗੁਰਬਿਨ ਅਵਰ ਨਾ ਜਾਣੈ ਕੋਈ ਕਹੈ ਨਾਨਕ ਸੁਨਹੋ ਸੰਤ ਹੋ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰ ਤੇ ਵੇਮੁਖ ਹੋਵੈ ਬਿਨ ਸਤਿਗੁਰ ਮੁਕਤ ਨਾ ਪਾਵੈ ਪਾਵੈ ਮੁਕਤ ਨਾ ਹੋਰ ਥੈ ਕੋਈ ਪੁੱਛੋ ਬਵੇ ਕੀਆ ਜਾਏ
ਅਨੇਕ ਜੂਨੀ ਭਰਮ ਆਵੈ ਬਿਨ ਸਤਿਗੁਰ ਮੁਕਤ ਨਾ ਪਾਏ, ਫਿਰ ਮੁਕਤ ਪਾਏ ਲਾਗ ਚਰਣੀ ਸਤਿਗੁਰੂ ਸਬਦ ਸੁਣਾਏ, ਕਹੇ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ। ਆਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਰਬਾਣੀ, ਜਿਨ ਕੋ ਨਦਰ ਕਰਮ ਹੋਵੇ ਹਿਰਦੇ ਤਨਾ ਸਮਾਣੀ, ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ, ਜਪਿਓ ਸਾਰਗ ਪਾਣੀ, ਕਹੇ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ। ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬਾਜ ਹੋ ਹੋਰ ਕੱਚੀ ਬਾਣੀ, ਕਹਿਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ। ਹਰ ਹਰ ਨਿਤ ਕਰਹਿ ਰਸਨਾ ਕਹਿਆ ਕਛੁ ਨਾ ਜਾਣੀ, ਜਿਤ ਜਿਨ ਕਾਹਿਰ ਲਿਆ ਮਾਇਆ ਬੋਲਣ ਪਏ ਰਵਾਣੀ, ਕਹੇ ਨਾਨਕ ਸਤਿਗੁਰੂ ਬਾਜ ਹੋ ਹੋਰ ਕੱਚੀ ਬਾਣੀ। ਗੁਰ ਕਾ ਸਬਦ ਰਤਨ ਹੈ ਹੀਰੇ ਜਿਤ ਜੜਾਉ, ਸਬਦ ਰਤਨ ਜਿਤ ਮਨ ਲਾਗਾ ਇਹੋ ਹੋਆ ਸਮਾਉ, ਸਬਦ ਛੇਤੀ ਮਨ ਮਿਲਿਆ ਸੱਚਾ ਲਾਇਆ ਪਹਾਉ, ਆਪੇ ਹੀਰਾ ਰਤਨ ਆਪੇ ਜਿਸਨੋ ਦੇ ਬੁਝਾਏ, ਕਹੇ ਨਾਨਕ ਸਬਦ ਰਤਨ ਹੈ ਹੀਰਾ ਜਿਤ ਜੜਾਉ, ਸਭ ਸਖਤ ਆਪ ਉਪਾਏ ਕਹਿ ਕਰਤਾ ਆਪੇ ਹੁਕਮ ਵਰਤਾਏ, ਹੁਕਮ ਵਰਤਾਏ ਆਪ ਵੇਖਿਆ ਗੁਰਮੁਖ ਕਿਸੈ ਬੁਝਾਏ, ਤੋੜੇ ਬੰਧਨ ਹੋਵੇ ਮੁਕਤ ਸਬਦ ਮਨ ਵਸਾਏ, ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੇ ਇਕ ਸਸਲ ਬੁਲਾਏ, ਕਹੇ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ, ਸਿਮਰਤ ਸਾਸਤਰ ਪੁਨ ਪਾਪ ਵਿਚਾਰ ਦੇ ਤੱਤੈ ਸਾਰ ਨਾ ਜਾਣੀ, ਤੱਤੈ ਸਾਰ ਨਾ ਜਾਣੀ ਗੁਰੂ ਬਾਜੋ ਤੱਤੈ ਸਾਰ ਨਾ ਜਾਣੀ, ਤੇ ਗੁਣੀ ਸੰਸਾਰ ਭ੍ਰਮ ਸੁਤਾ ਸੁਤਿਆ ਰਹਿਣ ਬਿਹਾਨੀ, ਗੁਰ ਕਿਰਪਾ ਤੇ ਸੇ ਜਨ ਜਾਗੇ ਜਨਾ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ, ਕਹੇ ਨਾਨਕ ਸੋ ਤਤ ਪਾਏ ਜਿਸਨੋ ਅਨ ਦਿਨ ਹਰ ਲਿਵ ਲਾਗੇ ਜਾਗਤ ਰਹਿਣ ਬਿਹਾਨੀ, ਮਾਤਾ ਕਿਉ ਤਰ ਮਹਿ ਪ੍ਰਤਪਾਲ ਕਰੇ ਸੋ ਕਿਉਂ ਮਨੋ ਵਿਸਾਰੀਆ, ਮਨੋ ਕਿਉਂ ਵਿਸਾਰੀਆ ਇਹ ਵਡਦਾਤਾ ਜੀ ਅਗਨ ਮਹਿ ਆਹਾਰ ਪਹੁੰਚਾਵੇ, ਉਸ ਨੂੰ ਕਿਹੋ ਪੋਹ ਨਾ ਸਕੀ ਜਿਸਨੋ ਆਪਣੀ ਲਿਵ ਲਾਵੇ, ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸੰਭਾਲੀਐ, ਕਹੇ ਨਾਨਕ ਇਹ ਵਡਦਾਤਾ ਸੋ ਕਿਉਂ ਮਨੋ ਵਿਸਾਰੀਐ, ਜੈਸੀ ਅਗਨ ਉਧਰ ਮਹਿ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਖਿਲਰ ਚਾਇਆ, ਜਾਤ ਸੁਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ, ਲਿਵ ਛੁੜਕੀ ਲੱਗੀ ਤਰਸਨਾ ਮਾਇਆ ਅਮਰ ਵਰਤਾਇਆ, ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ, ਕਹੇ ਨਾਨਕ ਗੁਰ ਪ੍ਰਸਾਦੀ ਜਿਨਾ ਲਿਵ ਲਾਗੀ ਤਨੀ ਵਿੱਚੇ ਮਾਇਆ ਪਾਇਆ, ਹਰ ਆਪ ਮੁਲਕ ਹੈ ਮੁੱਲ ਨਾ ਪਾਇਆ ਜਾਏ, ਮੁੱਲ ਨਾ ਪਾਇਆ ਜਾਏ ਕਿਸੈ ਵਿਟ ਹੋ ਰਹੇ ਲੋਕ ਵਿਲ ਲਾਏ, ਐਸਾ ਸਤਿਗੁਰ ਜੇ ਮਿਲੈ ਤਿਸਨੋ ਸਿਰ ਸੋਪੀਐ ਵਿੱਚ ਹੋ ਆਪ ਜਾਏ, ਜਿਸ ਦਾ ਜੀਓ ਤਿਸ ਮਿਲ ਰਹੇ ਹਰ ਵਸੈ ਮਨ ਆਏ, ਹਰ ਆਪ ਮੁਲਕ ਹੈ ਭਾਗਤ ਨਾ ਕੇ ਨਾਨਕਾ ਜਿਨ ਹਰ ਪੱਲੇ ਪਾਏ, ਹਰ ਰਾਸ ਮੇਰੀ ਮਨ ਵਣਜਾਰਾ ਹਰ ਰਾਸ ਮੇਰੀ ਮਨ ਵਣਜਾਰਾ ਸਤਿਗੁਰ ਤੇ ਰਾਸ ਜਾਣੀ, ਹਰ ਹਰ ਨਿਤ ਜਪਿਆ ਜੀਆ ਹਲਾਹ ਖਟਿਓ ਦਿਹਾੜੀ, ਇਹੋ ਧਨ ਤਨਾ ਮਿਲਿਆ ਜਨ ਹਰ ਆਪੇ ਭਾਣਾ, ਕਹੇ ਨਾਨਕ ਹਰ ਰਾਸ ਮੇਰੀ ਮਨ ਹੋਆ ਵਣਜਾਰਾ, ਏ ਰਸਨਾ ਤੂੰ ਨਰਸ ਰਾਜ ਰਹੀ ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰ ਕਿਤੇ ਜਿਚਰ ਹਰਸ ਪੱਲੇ ਨਾ ਪਾਏ, ਹਰਸ ਪਾਏ ਪੱਲੇ ਪੀਏ ਹਰ ਰਸ ਬਹੁੜ ਨਾ ਤਰਸਨਾ ਲਾਗਿਆ, ਇਹੋ ਹਰਸ ਕਰਮੀ ਪਾਈਐ ਸਤਿਗੁਰ ਮਿਲੇ ਜਿਸ ਆਏ, ਕਹੇ ਨਾਨਕ ਹੋਰ ਅਨਰਸ ਵਿਸਰੇ ਜਾ ਹਰ ਵਸੈ ਮਨ ਆਏ, ਇਹ ਸਰੀਰਾ ਮੇਰਿਆ ਹਰ ਤੂੰ ਮੈਂ ਜੋਤ ਰੱਖੀ ਤਾਂ ਤੂੰ ਜਗ ਮਹਿ ਆਇਆ, ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮਹਿ ਆਇਆ, ਹਰ ਆਪੇ ਮਾਤਾ ਆਪੇ ਪਿਤਾ ਜਨ ਜਿਉ ਪਾਏ ਜਗਤ ਦਿਖਾਇਆ, ਗੁਰਪ੍ਰਸਾਦੀ ਬੁਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ, ਕਹੇ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾ ਤੂੰ ਜਗ ਮਹਿ ਆਇਆ, ਮਨ ਚਾਓ ਭਇਆ ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਉ ਸਖੀ ਗ੍ਰਹਿ ਮੰਦਰ ਬਣਿਆ, ਹਰ ਗਾਉ ਮੰਗਲ ਨਿਤ ਸਖੀਏ ਸੁਖ ਦੁਖ ਨਾ ਵਿਆਹ ਪਏ, ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਪਿਰਜਾ ਪਏ, ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ, ਕਹੇ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ, ਇਹ ਸਰੀਰਾ ਮੇਰਿਆ ਇਸ ਜਗ ਮਹਿ ਆਏ, ਕਹਿ ਕਿਆ ਤੁਧ ਕਰਮ ਕਮਾਇਆ ਕਿ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜਗ ਮਹਿ ਆਇਆ, ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ, ਗੁਰਪ੍ਰਸਾਦੀ ਹਰ ਮਨ ਵਸਿਆ ਪੂਰਵ ਲਿਖਿਆ ਪਾਇਆ, ਕਹੇ ਨਾਨਕੇ ਹੋ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸਿਓ ਚਿਤ ਲਾਇਆ, ਇਹਨੇ ਤਰੋ ਮੇਰੇ ਹੋ ਹਰ ਤੁਮ ਮੈਂ ਜੋਤ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ, ਹਰ ਬਿਨ ਅਵਰ ਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ, ਇਹ ਵਿਸ ਸੰਸਾਰ ਤੁਮ ਦੇਖਦੇ ਇਹੋ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ ਗੁਰਪ੍ਰਸਾਦੀ ਬੁਝਿਆ ਜਾ ਵੇਖਾ ਹਰ ਇੱਕ ਹੈ ਹਰ ਬਿਨ ਅਵਰ ਨਾ ਕੋਈ, ਕਹੇ ਨਾਨਕ ਇਹ ਨੇਤਰ ਅੰਧ ਸੇ ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ, ਇਹ ਸਰਵਣ ਹੋ ਮੇਰੇ ਹੋ ਸਾਚੇ ਸੁਣਨੈ ਨੋ ਪਠਾਏ, ਸਾਚੇ ਸੁਣਨੈ ਨੋ ਪਠਾਏ ਸਰੀਰ ਲਾਏ ਸੁਣ ਹੋ ਸਤ ਬਾਣੀ, ਜਿਤ ਸੁਣੀ ਮੰਤਨ ਹਰਿਆ ਹੋ ਆਰਸਨਾ ਰਸ ਸਮਾਣੀ, ਸੱਚ ਅਲਖ ਵਿਡਾਣੀ ਤਾਂ ਕੀ ਗਤ ਕਹੀ ਨਾ ਜਾਏ, ਕਹੇ ਨਾਨਕ ਅੰਮ੍ਰਿਤ ਨਾਮ ਸੁਣ ਹੋ ਪਵਿੱਤਰ ਹੋਵ ਹੋ ਸਾਚੇ ਸੁਣਨੈ ਨੋ ਪਠਾਏ, ਹਰ ਜੀਓ ਗੁਫਾ ਅੰਦਰ ਰੱਖ ਕੈ ਵਾਜਾ ਪਵਣ ਵਜਾਇਆ, ਵਜਾਇਆ ਵਾਜਾ ਪਾਉਣ ਨੌ ਦੁਆਰੇ ਪ੍ਰਗਟ ਕੀਏ ਦਸਵਾ ਗੁਪਤ ਰਖਾਇਆ,
ਗੁਰਦੁਆਰਾ ਲਾਇ ਭਾਵਨਿਕ ਨੰਦ ਸਵਾਦਵਾਰ ਦਿਖਾਇਆ ਤਹਿ ਅਨੇਕ ਰੂਪ ਨਾਉ ਨਵ ਨਿਧ ਤਿਸਦਾ ਅੰਤ ਨ ਜਾਈ ਪਾਇਆ ਕਹਿ ਨਾਨਕ ਹਰ ਪਿਆਰੇ ਜੀਓ ਗੁਫਾ ਅੰਦਰ ਰੱਖ ਕੈ ਵਾਜਾ ਪਵਨ ਵਜਾਇਆ ਇਹੋ ਸਚਾ ਸੋਹਿਲਾ ਸਚ ਹੈ ਕਰ ਗਾਵਹੋ ਗਾਵਹੋ ਤਾਂ ਸੋਹਿਲਾ ਕਰ ਸਚ ਹੈ ਜਿਥੇ ਸਦਾ ਸਚ ਧਿਆਵ ਹੀ ਸਚੋ ਧਿਆਵਹਿ ਜਾ ਤਦ ਭਾਵਹਿ ਗੁਰਮੁਖ ਜਿਨਾ ਬੁਝਾਵਹਿ ਇਹੋ ਸਚ ਸਭਨਾ ਕਾ ਖਸਮ ਹੈ ਜਿਸ ਬਖਸੇ

अनंत उचित ऊंचा सगल समगरी तुमरे सूतर तारी तुम ते होए।

ਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ, ਸ੍ਰੀ ਭਗਵਤੀ ਜੀ ਸਹਾਇ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਇ, ਅਰਜਨ ਹਰਗੋਬਿੰਦ ਨੋ ਸਿਮਰਾਓ ਸ੍ਰੀ ਹਰਿ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰੀਐ ਘਰ ਨਉ ਨਿਦ ਆਵੈ ਧਾਏ, ਸਭ ਥਾਈ ਹੋਏ ਸਹਾਏ, ਦਸਵੇ ਪਾਤਸ਼ਾਹ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਸਭ ਥਾਈ ਹੋਏ ਸਹਾਏ, ਦਸਾਹੀ ਪਾਤਸ਼ਾਹੀਆਂ ਦੇ ਪ੍ਰਤੱਖ ਸਵਰੂਪ, ਜੁਗੋ ਜੁਗ ਅਟਲ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਪਾਠ ਦਰਸ਼ਨ ਦੀਦਾਰ ਜੀ ਕਾ, ਧਿਆਨ ਧਰ ਕੇ ਬੋਲੋ ਜੀ। ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਖਤੇ ਸਮੂਹ ਸੰਗਤਾਂ ਹਠੀਆਂ ਜਪੀਆਂ ਤਪੀਆਂ, ਜਿਨ੍ਹਾਂ ਆਪ ਜੀ ਦਾ ਨਾਮ ਜਪਿਆ ਵੰਡ ਕੇ ਛਕਿਆ, ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣਡਿੱਠ ਕੀਤਾ, ਤਿਨਾਂ ਪਿਆਰਿਆਂ ਸਚਿਆਰਿਆਂ ਦੀ ਪਾਵਨ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ ਤਨ ਆਰਿਆਂ ਨਾਲ ਚਿਰਾਏ ਗਏ, ਬੱਚਿਆਂ ਦੇ ਟੋਟੇ ਟੋਟੇ ਕਰਕੇ ਗਲਾਂ ਵਿੱਚ ਹਾਰ ਪਵਾਏ, ਸਵਾ ਸਵਾ ਮਨ ਦੇ ਗਿੱਲੇ ਪੀਸਣੇ ਪੀਸੇ, ਖੰਨੀ ਖੰਨੀ ਰੋਟੀ ਤੇ ਗੁਜ਼ਾਰਾ ਕੀਤਾ, ਜੰਡਾਂ ਨਾਲ ਬੰਨ ਕੇ ਸਾੜੇ ਗਏ, ਦੇਗਾਂ ਵਿੱਚ ਉਬਾਲੇ ਗਏ, ਪੁੱਠੀਆਂ ਖੱਲਾਂ ਲੁਹਾਈਆਂ, ਗੁਰਦੁਆਰਿਆਂ ਦੀ ਸੇਵਾ ਸੰਭਾਲਦੇ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਹੀ, ਤੇ ਨਾ ਸਮੂਹ ਸ਼ਹੀਦਾਂ ਦੀ ਪਾਵਨ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦੀ ਪਾਵਨ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਚਿਤ ਆਵੇ ਚਿਤ ਆਵਣ ਕਾ ਸਦਕਾ, ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰਛਿਆ ਰਿਆਇਤ, ਦੇਗ ਤੇਗ ਫਤਿਹ, ਬਿਰਦ ਕੀ ਪੈਜ ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ ਰਹਿਤ ਦਾਨ, ਵਿਵੇਕ ਦਾਨ ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਪਵਿੱਤਰ ਯਾਤਰਾ ਅਤੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਆਪ ਜੀ ਦੇ ਸਿੱਖਾਂ ਦਾ ਮਨ ਨੀਵਾ, ਮਤ ਉੱਚੀ ਮਤ ਪਤ ਦਾ ਰਾਖਾ ਹੈ ਅਕਾਲ ਪੁਰਖ ਵਾਹਿਗੁਰੂ, ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ

ਨਿਉਟਿਓ ਕੀ ਓਟ ਸੱਚੇ ਪਿਤਾ ਅਕਾਲ ਪੁਰਖ ਵਾਹਿਗੁਰੂ ਜੀ ਧੰਨ ਹੋ ਜਗਤ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀਓ ਮਹਾਰਾਜ ਧੰਨ ਹੋ ਸਰਬੰਸ ਦਾਨੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ ਮਹਾਰਾਜ ਧੰਨ ਹੋ ਦੀਨ ਦੁਨੀ ਕੇਵਾਲੀ ਗਰੀਬ ਨਿਵਾਜ ਪਾਤਸ਼ਾਹ ਜੁਗੋ ਜੁਗ ਅਟਲ ਚਵਰ ਛਤਰ ਤਖਤ ਜੀ ਕੇ ਮਾਲਕ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀਆਂ ਨੇ ਅਪਾਰ ਕਿਰਪਾ ਮਿਹਰਾਮਤ ਦਇਆ ਦ੍ਰਿਸ਼ਟੀ ਕੀਤੀ ਅੰਮ੍ਰਿਤ ਵੇਲੇ ਦੇ ਦੀਵਾਨ ਸਜੇ ਦੀਵਾਨਾਂ ਅੰਦਰ ਆਪ ਜੀਆਂ ਦੇ ਪ੍ਰਕਾਸ਼ ਹੁਕਮਨਾਮਿਆਂ ਤੋਂ ਉਪਰੰਤ ਅੰਮ੍ਰਿਤ ਵੇਲੇ ਦੀਆਂ ਅੰਮ੍ਰਿਤਮਈ ਬਾਣੀਆਂ ਸ੍ਰੀ ਜਪਜੀ ਸਾਹਿਬ ਸ੍ਰੀ ਜਾਪ ਸਾਹਿਬ ਸ੍ਰੀ ਤੋਇ ਪ੍ਰਸਾਦ ਸਵਈਏ ਸ੍ਰੀ ਚੌਪਈ ਸਾਹਿਬ ਅਤੇ ਸ੍ਰੀ ਆਨੰਦ ਸਾਹਿਬ ਜੀ ਕੇ ਜਾਪ ਆਪ ਜੀਆਂ ਨੇ ਮਿਹਰਾਮਤ ਦਇਆ ਦ੍ਰਿਸ਼ਟੀ ਕਿਰਪਾ ਕਰਕੇ ਕਰਵਾਏ ਹਨ ਜੀ ਗੁਰਬਾਣੀ ਪੜ੍ਹਦਿਆਂ ਸੁਣਦਿਆਂ ਹੋਈਆਂ ਸਰਬੱਤ ਭੁੱਲਾਂ ਦੀ ਕਿਰਪਾ ਕਰਕੇ ਖਿਮਾ ਬਖਸ਼ਿਸ਼ ਕਰਨੀ ਅਗਾਂਹ ਵਾਸਤੇ ਸਮਤ ਬਖਸ਼ਿਸ਼ ਕਰਨੀ ਧੰਨ ਗਰੀਬ ਨਿਵਾਜ ਸੱਚੇ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਬਾਣੀ ਕੇ ਬੋਹਿਤ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀਓ ਮਹਾਰਾਜ ਸੱਚੇ ਪਾਤਸ਼ਾਹ ਆਪ ਜੀਆਂ ਦੇ ਪਾਵਨ ਪਵਿੱਤਰ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖਦਿਆਂ ਹੋਇਆਂ ਆਪ ਜੀਆਂ ਦੀ ਅੰਮ੍ਰਿਤਮਈ ਅਗਾਧ ਬੋਧ ਅਗੰਮੀ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੇ 11 ਰੋਜ਼ਾ ਜਾਪ ਪ੍ਰਾਰੰਭ ਕਰਨ ਦੀ ਆਪ ਜੀ ਕੇ ਚਰਨਾਂ ਕਮਲਾਂ ਪਾਸ ਬੇਨਤੀ ਹੈ ਆਗਿਆ ਬਖਸ਼ਿਸ਼ ਕਰੋ ਕਿਰਪਾ ਕਰਨੀ ਸੱਚੇ ਪਾਤਸ਼ਾਹ ਜੀਓ ਨਿਰਵਿਘਨਤਾ ਸਹਿਤ ਆਪ ਜੀਆਂ ਨੇ ਸਮੁੱਚੀਆਂ ਹੀ ਸੇਵਾਵਾਂ ਆਪ ਸਿਰ ਤੇ ਮਿਹਰਾਂ ਭਰਿਆ ਹੱਥ ਰੱਖ ਕੇ ਅੰਗ ਔਰ ਸੰਗ ਸਹਾਈ ਹੋ ਕੇ ਕਰਵਾ ਲੈਣੀਆਂ ਸਮੂਹ ਸੰਗਤਾਂ ਨੂੰ ਦਸਰਿਆਂ ਨੂੰ ਵਧੀਕ ਤੋਂ ਵਧੀਕ ਪ੍ਰੇਮ ਪਿਆਰ ਸਤਿਕਾਰ ਅਦਬ ਪੈ ਭਾਵਨੀ ਦੇ ਸਹਿਤ ਗੁਰਬਾਣੀ ਪੜ੍ਹਨ ਪੜ੍ਹਾਉਣ ਦਾ ਸੁਣਨ ਸੁਣਾਉਣ ਦਾ ਬਲ ਬਖਸ਼ਿਸ਼ ਕਰਨਾ ਸੰਗਤਾਂ ਦੇ ਅੰਦਰ ਆਪ ਜੀਆਂ ਨੇ ਆਪ ਹੀ ਕਿਰਪਾ ਕਰਕੇ ਬੇਅੰਤ ਜਾਓ ਉੱਦਮ ਉਪਰਾਲਾ ਬਖਸ਼ਿਸ਼ ਕਰਕੇ ਹਾਜ਼ਰੀਆਂ ਭਰਵਾਉਣੀਆਂ ਪੜੀ ਸੁਣੀ ਬਾਣੀ ਦਾ ਫਲ ਆਦੇਸ਼ ਸਾਡੇ ਕਲਯੁਗੀ ਜੀਵਾਂ ਦੇ ਹਿਰਦਿਆਂ ਤੇ ਵਸਾਉਣਾ ਸਮੂਹ ਸੰਗਤਾਂ ਦੀਆਂ ਹਾਜ਼ਰੀਆਂ ਭੇਟਾਵਾਂ ਪ੍ਰਵਾਨ ਕਰ ਲੈਣੀਆਂ ਸਭਨਾਂ ਨੂੰ ਦਰੋਂ ਘਰੋਂ ਸਿੱਖੀ ਸਿਦਕ ਭਰੋਸਾ ਨਾਮਦਾਨ ਬਖਸ਼ਿਸ਼ ਕਰਕੇ ਨਿਵਾਜਣਾ ਕਾਰੋਬਾਰ ਪਰਿਵਾਰ ਰੁਜ਼ਗਾਰ ਵਾਧੇ ਵਰਕਤਾਂ ਬਖਸ਼ਣੇ ਮਨੋ ਕਾਮਨਾਵਾਂ ਭਾਵਨਾਵਾਂ ਗੁਰਮਤਿ ਅਨੁਸਾਰ ਪੂਰੀਆਂ ਕਰਨੀਆਂ ਜੀ ਆਪ ਜੀਆਂ ਦੇ ਦਰ ਕਰਦੇ ਪ੍ਰੀਤਵਾਨ ਬੀਬੀ ਸੁਰਜੀਤ ਕੌਰ ਜੀ ਵੱਲੋਂ ਆਪ ਜੀ ਕੇ ਚਰਨਾਂ ਕਮਲਾਂ ਪਾਸ ਚੜ੍ਹਦੀ ਕਲਾ ਵਾਸਤੇ ਬਿਨਾਂ ਬੇਨਤੀ ਹੈ ਮਹਾਰਾਜ ਕਿਰਪਾ ਕਰਨੀ ਆਪ ਜੀ ਦੇ ਦਰੋਂ ਮਿਹਰ ਹੋਵੇ ਮਿਹਰਬਾਨ ਜੀ ਦੇਹ ਅਰੋਗਤਾ ਤੰਦਰੁਸਤੀਆਂ ਬਖਸ਼ਿਸ਼ ਕਰਨੀਆਂ ਆਪ ਜੀ ਕੇ ਹਜ਼ੂਰ ਕੜਾ ਪ੍ਰਸ਼ਾਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤਾਂ ਵਿੱਚ ਵਰਤਾਉਣ ਦੀ ਆਗਿਆ ਹੋਵੇ ਜੋ ਜੀ ਸਕੇ ਸੋ ਆਪ ਜੀ ਕਾ ਹੀ ਨਾਮ ਜਪੇ ਕਲਾ ਵਾਹਿਗੁਰੂ ਜੀ ਕੀ ਵਰਤੇ ਕਿਰਪਾ ਕਰੋ ਪਾਵਨ ਪਵਿੱਤਰ ਹੁਕਮਨਾਮੇ ਬਖਸ਼ੋ ਪੜ੍ਹਨ ਸੁਣਨ ਮੰਨਣ ਕਰਨ ਦੀ ਬਲ ਬੁੱਧੀ ਸੋਝੀ ਸਮਰੱਥਾ ਬਖਸ਼ਣੀ ਸੇਈ ਪਿਆਰਿਆਂ ਦੇ ਦਰਸ਼ਨ ਦੀਦਾਰ ਮੇਲੇ ਬਖਸ਼ਣੇ ਜਿਨਾ ਮਿਲਿਆ ਆਪ ਜੀ ਕਾ ਹੀ ਨਾਮ ਚੇਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਦੋਹਰਾ ਆਗਿਆ ਭਈ ਅਕਾਲ ਕੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ

ਹਰ ਕਾ ਨਾਮ ਹਿਰਦੈ ਨਿਤ ਧਿਆਈ ਸੰਗੀ ਸਾਥੀ ਸਗਲ ਤਰਾਈ ਗੁਰ ਮੇਰੇ ਸੰਗ ਸਦਾ ਹੈ ਨਾਲੇ।

ਸ੍ਰੀ ਵਾਹਿਗੁਰੂ ਸਾਹਿਬ ਜੀਓ।

0: ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ,
1: ਅੰਮ੍ਰਿਤ ਨਾਮ ਰਿਤ ਮਾਹਿ ਸਮਾਏ,
0: ਪ੍ਰਭ ਜੀ ਬਸ ਹੈ ਸਾਧ ਕੀ ਰਸਨਾ,
1: ਨਾਨਕ ਜਨ ਕਾ ਦਾਸ ਦਸਨਾ,
0: ਪ੍ਰਭ ਕੋ ਸਿਮਰਹਿ ਸੇ ਤਨਵੰਤੀ,
1: ਪ੍ਰਭ ਕੋ ਸਿਮਰੇ ਸੇ ਪਤਵੰਤੀ,
0: ਪ੍ਰਭ ਕੋ ਸਿਮਰਹਿ ਸੇ ਜਨ ਪ੍ਰਵਾਨ,
1: ਪ੍ਰਭ ਕੋ ਸਿਮਰੇ ਸੇ ਪੁਰਖ ਪ੍ਰਧਾਨ,
0: ਪ੍ਰਭ ਕੋ ਸਿਮਰਹਿ

0: ਅਸ਼ਟਪਦੀ
1: ਇਹ ਪ੍ਰਸਾਦ ਸ਼ਤਹੀ ਅੰਮ੍ਰਿਤ ਖਾਹੀ
0: ਨਿਸ਼ਠਾ ਕਰ ਕੋ ਰਖ ਮਨ ਮਾਹਿ
1: ਇਹ ਪ੍ਰਸਾਦ ਸੁਗੰਧਿਤ ਤਨ ਲਾਭ ਹੈ
0: ਜਿਸਕੋ ਸਿਮਰਤ ਪਰਮ ਗਤ ਪਾਵੇ
1: ਇਹ ਪ੍ਰਸਾਦ ਬਸੈ ਸੁਖ ਮੰਦਰ
0: ਤਿਸੇ ਧਿਆਏ ਸਦਾ ਮਨੇ ਅੰਦਰ
1: ਇਹ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ
0: ਆਠ ਪੈਰ ਸਿਮਰੋ ਤਿਸ ਰਸਨਾ
1: ਇਹ ਪ੍ਰਸਾਦ ਰੰਗ ਰਸ ਭੋਗ
0: ਨਾਨਕ ਸਦਾ ਧਿਆਈਏ ਧਿਆ ਬੰਜੋ
1: ਇਹ ਪ੍ਰਸਾਦ ਪਾਠ ਪਟੰਬਰ ਹਟਾਵੇ
0: ਤਿਸੇ ਧਿਆ ਕਤ ਅਵਲ ਲਵਾਵੇ
1: ਇਹ ਪ੍ਰਸਾਦ ਸੁਖ ਸੇਜ ਸੋਈ ਜੈ

0: ਜੈ ਸੰਗ ਸੂਤ
1: ਅਨਪਾਵੇ ਸਭ ਕੋ ਬਰਸਾਵੇ
0: ਸਾਧ ਸੰਗ ਧਰਮ ਰਾਏ ਕਰੇ ਸੇਵਾ
1: ਸਾਧ ਕੇ ਸੰਗ ਸੋਭਾ ਸੁਰ ਦੇ
0: ਸਾਧੂ ਕੇ ਸੰਗ ਪਾਪ ਲਾਇਨ
1: ਸਾਧ ਸੰਗ ਅਮ੍ਰਿਤ ਗੁਣ ਗਾਇਨ
0: ਸਾਧਕ ਸੰਗ ਸਰਬ ਥਾਨ ਗਮ
1: ਨਾਨਕ ਸਾਧ ਕੇ ਸੰਗ ਸਫਲ ਜਨਾ
0: ਸਾਧਕ ਸੰਗ ਨਹੀਂ ਕਛ ਕਹਾਲ
1: ਰਸਨ ਭੇਟ ਹੋਤ ਨਿਹਾਲ
0: ਸਾਧਕ ਸੰਗ ਕਲੂਖਤ ਹਰ
1: ਸਾਧ ਕੇ ਸੰਗ ਨਰਕ ਪਰ
0: ਸਾਧਕ ਸੰਗ ਇਹਾ ਉਹਾ ਸੁਹੀਲਾ
1: ਸਾਧ ਸੰਗ ਬਿਸ਼ਰਤ ਹਰ ਮੇਰਾ।

0: ਕੋਟ ਪਾਥਰ ਬਿਰਖ ਨੇ ਪਜਾਏ,
1: ਕਈ ਕੋਟ ਪਵਨ ਪਾਣੀ ਵੈ ਸੰਤ,
0: ਕਈ ਕੋਟ ਦੇਸ ਭੂ ਮੰਡਲ,
1: ਕਈ ਕੋਟ ਸਸੀ ਔਰ ਸੂਰ ਨਖੇਤਰ,
0: ਕਈ ਕੋਟ ਦੇਵ ਦਾਨੇ ਇੰਦਾ ਸੇਸ਼ਤਰ,
1: ਸਗਲ ਸਮਗਰੀ ਆਪਣਾ ਸੂਤ ਧਾਰ,
0: ਨਾਇਕ ਜੇਸ ਭਾਵੇ ਤਿਸ ਤੇ ਨਿਸਤਾਰ,
1: ਕਈ ਕੋਟ ਰਾਜਸਤਾਮਸ ਸਾਤਕ,
0: ਕਈ ਕੋਟ ਬੇਦ ਪ੍ਰਾਸ ਸਿਮਰ ਸਾਸਤ,
1: ਕਈ ਕੋਟ ਕੀ ਰਤਨ ਸਮੁੱਦ।

0: ਪਾਰ ਬ੍ਰਹਮ ਲਹੰਤੇ
1: ਤ੍ਰਿਕੂਟ ਦਰਸ਼ਨ ਪ੍ਰਪਿਆ
0: ਤਿਨ ਕੋ ਮਿਲਿਆ ਪ੍ਰਭ ਅਵਿਨਾਸ਼
1: ਤ੍ਰਿਕੂਟ ਮੰਗ ਹੈ ਸਤਸੰਗ
0: ਪਾਰ ਬ੍ਰਹਮ ਤਿਨ ਲਾਗਾ ਰੰਗ
1: ਹੋਏ ਆਪ ਸੁਪ੍ਰਸੰਨ
0: ਨਾਨਕ ਦੇ ਜਨ ਸਦਾ ਧਨ ਧਨ।

0: ਕਾਠ ਕਾਠ ਪੂਰਨ ਬ੍ਰਹਮ ਪ੍ਰਗਾਸ
1: ਆਪਣੀ ਬਣਤ ਆਪ ਬਣਾਈ
0: ਨਾਨਕ ਜੀਵੇ ਦੇਖ ਬੜਾਈ
1: ਇਸਕਾ ਬਲ ਨਾਹੀ ਸਹਾਥ
0: ਨਾਨਕ ਰਾਵਣ ਸਰ ਕੋ ਨਾਥ
1: ਆਗਿਆਕਾਰੀ ਬਪਰਾ ਜੀਉ
0: ਜੋ ਤਸ ਭਾਵੇ ਸੋਈ ਫੰਦੀ
1: ਕਬੂ ਊਚ ਨੀਚ ਮਹਿ ਬਸੈ
0: ਕਬੂ ਸੋਖ ਹਰ ਰੰਗ ਹਸੈ।

0: ਜੇਕਰ
1: ਨਾਨਕ ਸੰਸਨ ਨਿੰਦਕ ਪੀਤਰ
0: ਸੰਤ ਕੇ ਦੁਖਨ ਤੇ ਮੁਖ ਪਵੇ
1: ਸੰਤਨ ਕੇ ਦੁਖਨ ਕਾਲ ਜੋਨ ਲਵੇ
0: ਸੰਤਨ ਕੇ ਦੁਖਨ ਸਰਪ ਜੋਨ ਪਾਈ
1: ਸੰਤ ਕੇ ਦੁਖਨ ਤ੍ਰਿਗ ਜੋਨ ਕਰਮ ਆਏ
0: ਸੰਤਨ ਕੇ ਦੁਖਨ ਤ੍ਰਿਸਨਾ ਮਹਿ ਜਲੇ
1: ਸੰਤ ਕੇ ਦੁਖਨ ਸਭ ਕੋਸ਼ਲ

0: ਦੁਖੀ ਕੋ ਅਵਰਨਾ ਰੱਖਣ ਹਾਰ
1: ਸੰਤ
0: ਦੁਖੀ ਇਹੋ ਬਿਲਲਾਏ
1: ਜਿਉਂ ਜਲ ਵਿਹੋਣ ਮਛਲੀ ਤੜਫੜਾਏ
0: ਸੰਤ ਕਾ ਦੁਖੀ ਭੁੱਖਾ ਨਹੀਂ ਰਾਜੈ
1: ਜੋ ਪਾਵਨ ਇਦਨ ਨਹੀਂ ਤਰਾਪੈ
0: ਸੰਤ ਕਾ ਦੁਖੀ ਛੁਟੈ ਅਕੇਲਾ
1: ਜੋ ਬਾਰ ਤਿਲ ਕੇਦ ਮਾਏ ਦਹਿਲਾ
0: ਸੰਤ ਕਾ ਦੁਖੀ ਧਰਮ ਤੇ ਰਹਿਤ
1: ਸੰਤ ਕਾ ਦੁਖੀ ਸਦ ਮਿਥਿਆ ਕੈ
0: ਫਿਰ ਨੰਦਕ ਕਾ ਤੁਰ ਹੀ ਪਇਆ
1: ਨਾਨਕ ਜੋਤਿਸ ਭਾਵੇ ਸੋਈ ਥਿਆ
0: ਸੰਤ ਕਾ ਦੁਖੀ ਵਿਗੜ ਰੂਪ ਹੋਏ ਜਾਏ
1: ਸੰਤ ਕੇ ਦੁਖੀ ਕੋ ਦਰ ਗਏ ਮਿਲੇ
0: ਸੰਤ ਕਾ ਦੁਖੀ ਸਦਾ ਸਹਿਕਾਈਏ
1: ਸੰਤ ਕਾ ਦੁਖੀ ਨਾ ਮਰੇ ਨਾ ਜਵਾਈਏ
0: ਸੰਤ ਕੇ ਦੁਖੀ ਕੀ ਪੂਜਾ ਨਾ ਆਸਾ
1: ਸੰਤ ਕਾ ਦੁਖੀ ਚਲੇ ਨਿਰਾਸਾ
0: ਸੰਤ ਕਾ ਦੁਖ ਨਾ ਦ੍ਰਿਸ਼ਟ ਕੋਈ
1: ਜੈਸਾ ਭਾਵੇ ਤੈਸਾ

0: ਹਰ ਬ੍ਰਹਮ ਕੀ ਜਿਸ ਮਨ ਭੂਖ
1: ਨਾਨਕ ਦਿਸੇ ਨਾ ਲਾਗੇ ਦੁਖ
0: ਜਿਸਕੋ ਹਰ ਪ੍ਰਭ ਮਨ ਚਿਤ ਆਵੇ
1: ਸੋ ਸੰਤ ਸੇਲਾ ਨਹੀਂ ਡਲਾਵੇ
0: ਜਿਸ ਪ੍ਰਭ ਆਪਣਾ ਕਿਰਪਾ ਕਰੇ
1: ਸੋ ਸੇਵਕ ਕੋ ਕਿਸ ਤੇ ਡਰੇ
0: ਸਾ ਸਤ ਸਾ ਦ੍ਰਿਸ਼ਟਾਇ
1: ਆਪਣੇ ਕਾਰਜ ਮੈਂ ਆਪ ਸਮਾਇਆ
0: ਸੋਦਤ ਸੋਦਤ ਸੋਦਤ ਸੀਜਿਆ
1: ਗੁਰ ਪ੍ਰਸਾਦ ਆ ਸਭ ਬੁਝਿਆ
0: ਹਉ ਦੇਖੋ ਤਉ ਸਭ ਕਿਛ ਮੂਲ
1: ਨਾਨਕ ਸੋ ਸੁਖ ਸੋਇਐ ਸੋਲ
0: ਨਹਿ ਕਿਛ ਜਨਮੈ ਨਹਿ ਕਿਛ ਮਰੈ
1: ਆਪਨ ਚਾਲਤਾ ਆਪ ਹੀ ਕਰੇ
0: ਆਵਨ ਜਾਵਨ ਦ੍ਰਿਸ਼ਟ ਅੰਦ੍ਰਿਸ਼ਟ
1: ਆਗਿਆਕਾਰੀ ਤਾਰੀ ਸਭ ਸੇ
0: ਆਪ ਸਗਲ ਮਹਿ

0: ਪ੍ਰਭ ਕੇ ਸੇਵਕ ਸਗਲ ਉਦਾਹਰਨ
1: ਪ੍ਰਭ ਕੇ ਸੇਵਕ ਦੁਖ ਅਵਸਾਰ
0: ਆਪੇ ਮਿਲ ਲਏ ਕਿਰਪਾਲ
1: ਵਰਗਾ ਸਬਜਾ ਪਏ ਨਿਹਾਲ
0: ਕੀ ਸੇਵਾ ਸੋਈ ਲਾਗੇ
1: ਜਿਸਨੋ ਕਿਰਪਾ ਕਰੇ ਬੜ ਭਾਗੇ
0: ਨਾਮ ਜਪਤ ਪਾਵੇ ਬਿਸਰਾਮ
1: ਨਾਣੇ ਤੇ ਪਰਕੋ ਉੱਤਮ ਕਰਮਾਨ
0: ਕਰੇ ਸੋ ਪ੍ਰਭ ਕੇ ਰੰਗ
1: ਸਦਾ ਸਦਾ ਵਸੇ ਹਰ ਸੰਗ
0: ਸਹਿਜ ਸਭਾਈ ਹੋਵੇ ਸੋ ਹੋਈ
1: ਹਾਰ ਪਛਾਣੇ ਸੋ
0: ਪ੍ਰਭ ਕਾ ਕੀ ਆਜਨ ਮੀਠ ਲਗਾਨਾ
1: ਜੈਸਾ ਸਾਥ

0: ਮੈਂ ਸੋ ਜਨਗਤ ਪਾਏ
1: ਸਤ ਜਾ ਕਾ ਸਤ ਅਸਥਾਨ
0: ਪੁਰਖ ਸਤ ਕੇਵਲ ਪ੍ਰਧਾਨ
1: ਸਤ ਸਤ ਜਾ ਕੀ ਬਾਣੀ
0: ਸਤ ਪੁਰਖ ਸਾ ਮਾਹੇ ਸਮਾਨ
1: ਸਤ ਕਰਮ ਜਾ ਕੀ ਰਚਨਾ ਸਤ
0: ਮੂਲ ਸਤ ਸਤ ਉਤਪਾਤ
1: ਸਤ ਕਰਨੀ ਨਿਰਮਲ ਨਿਰਮਲੀ
0: ਜਿਸੇ ਬੁਝਾਏ ਜਿਸੇ

0: ਸੋ ਕਰਨਾ ਹਾਰ
1: ਅਵਰ ਨਾ ਬੂਝ ਕਰਤ ਵਿਚਾਰ
0: ਤੇ ਕੀਮਤ ਨਾ ਜਾਣੈ ਕੀ
1: ਨਾਨਕ ਜੋ ਤਿਸ ਭਾਵੇ ਸੋ ਕਰਦੀ ਆ
0: ਜਿਸ ਮਨ ਵਿਸਮ ਭਏ ਵਿਸਮਾਦ
1: ਜਿਨ ਬੁਝਿਆ ਤੇ ਸਾ ਸਵਾਦ
0: ਕਿਆ ਰੰਗ ਰਾਚ ਜਿਨ ਰਹੇ
1: ਗੁਰ ਕੇ ਵਜਨ ਪਦਾਰਥ ਲੈ
0: ਵਿਦਾ ਤੇ ਦੁਖ ਕਾਟਨ ਹਾਰ
1: ਜਾ ਕੇ ਸੰਗ ਤਰੇ ਸੰਸਾਰ
0: ਜਨ ਕਾ ਸੇਵਕ

0: ਪਹੁੰਚਤ ਪ੍ਰਾਣੀ
1: ਅਗਮ ਗੋਚਰ ਪ੍ਰਭ ਨਿਰਵਾਨੀ
0: ਮੇਰਾ ਹਰ ਨਿਰਵੈਰ ਸੁਖਦਾਈ
1: ਤਾਕੀ ਕੀਮਤ ਕਿਨੇ ਨਾ ਪਾਏ
0: ਭਗਤ ਬੰਧਨ ਕਰੇ
1: ਚਰਨ ਕਮਲ ਹਿਰਦੇ ਸਿਮਰ।

0: ਹਾੜ ਵਰਤਾਈ
1: ਅੰਧ ਪਿਆ ਦੁੱਖ ਨਾ ਠੇ ਪਾਈ
0: ਮੈਂ ਮਰਨ ਕੇ ਮਿਟ ਜਾਂਦੀ ਸੀ
1: ਸਾਧੂ ਕੇ ਪੂਰਨ ਉਪਦੇਸ਼
0: ਸੁਖ ਅੰਦਰ ਪਾ ਹੋਏ ਬਸੀ
1: ਸਗਲ ਵਿਆ ਮਨ ਤੇ ਖਨਸ
0: ਜਿਸ ਕਾ ਸਾਧਨ ਕਿਰਪਾ ਧਾਰੀ
1: ਸਾ ਸੰਗ ਜਬ ਨਾਮ ਮਰਾਰੀ
0: ਹਿਰ ਪਾਈ ਚੁਕੇ ਪ੍ਰਭ ਗਵਨ
1: ਸੋ ਨਾਨਕ ਹਰਿ ਜਸ ਸਰਵਨ।

0: ਸੋਚਿਆ ਸਰੈ ਦੇ ਬਿਖਤੇ ਕੱਢ
1: ਜਨਮ ਜਨ ਕਾ ਟੂਟਾ ਗਾਂਢ
0: ਭਰਪੂਰ ਹੈ ਤਾਂ ਤੇਹ ਬੁਝਾਇਆ
1: ਪ੍ਰਭਾ ਪੜਾ ਨਾਨਕ ਜਾਂਦਿਆ
0: ਸਾਧਨ ਸੰਤ ਕਰੋ ਇਹੋ ਕਾਮ
1: ਹਾਂ ਤੇ ਆਪ ਜਪੋ ਹਰ ਨਾਮ
0: ਸਿਮਰ ਸਿਮਰ ਸਿਮਰ ਸੁਖ ਪਾਵ
1: ਹੋ ਆਪ ਜਪੋ ਅਵਰੇ ਨਾਮ ਜਪਾਵ
0: ਭਗਤ ਭਾਈ ਤਰੀ ਹੈ ਸੰਸਾਰ
1: ਬਿਨ ਭਗਤੀ ਤਨ ਹੋ ਸੀਸ਼ਾਰ
0: ਸਰਵ ਕਲਿਆਣ ਸੁਖ ਨਿਦ ਨਾਮ
1: ਮੂੜ ਜਾਤ ਪਾਏ ਵਿਸਰਾਮ
0: ਸਗਲ ਦੁਖ ਕਾ ਹੋਵਤ ਨਾਸ
1: ਨਾਨਕ ਨਾਮ ਜਪੋ ਗੁਣਤਾਸ
0: ਪ੍ਰੀਤ ਪ੍ਰੇਮ ਰਸ ਚਾਉ
1: ਮਨ ਤਨ ਅੰਤਰੇ ਸੁਆਉ
0: ਨੇਤਰੋ ਪੇਖ ਦਰਸ ਸੁਖ ਹੋਈ
1: ਮਨ ਵਿਕਸੇ

0: ਤੇ ਹੋਤਾ
1: ਹਰੀ ਆਪਣ ਸੁਨ ਸਮਾਦ
0: ਤਾ ਬੈਰ ਬਰੋਧ ਕੇ ਸੰਕ
1: ਮਾਤ ਵਰਨ ਚਿਹਨ ਨਾ ਜਾਪ
0: ਤੂ ਤਾ ਹਰਗ ਸੋਕ ਕਿਸੇ ਵਿਆਪ
1: ਆਪਣ ਆਪ ਆਪ ਪਾਰ ਬ੍ਰਹਮ
0: ਤਾ ਮੋਹ ਕਾ ਕੇ ਸੋਬਤ ਭਰਮ
1: ਆਪਣ ਖੇਲ ਆਪ ਵਰਤੀ ਜਾ
0: ਨਾਨਕ ਕਰਨੇ ਹਾਰ ਨਾ ਦੂਜਾ
1: ਸੋਬਤ ਪ੍ਰਭ ਕੇਵਲ ਧਨੀ
0: ਤਾ ਬੰਦ ਮੋਤ ਕੋ ਕਿਸ ਕੋ ਗਨੀ
1: ਜਬ ਇਕ ਹੈ ਰਗਮ ਪਾਰ
0: ਤਬ ਨਰਕ ਸੁਰ ਕੋ ਕੌਣ ਅਵਤਾਰ
1: ਜਬ ਨਿਰਗੁਣ ਪ੍ਰਭ ਸਹਿਜ ਸੁਭਾਈ
0: ਤਬ ਸਿਵ ਸਾਧ ਕਹੋ ਕਿਤ ਠਾਈ
1: ਆਪ ਹੈ ਆਪ ਆਪਣੀ ਜੋਤ ਧਰੇ
0: ਤਾ ਕਬ ਨਡਰਨ ਕਮ ਤਦ ਡਰੇ
1: ਆਪਨ ਚਲਤ ਆਪ ਕਰਨੇ ਹਾਰ
0: ਨਾਨਕ ਠਾਕਰ ਅਗਮ ਅਪਾਰ
1: ਅਗਨਾ ਸੀਸਕ ਆਪਨ ਆਸਨ
0: ਤੈ ਜਨਮ ਮਰਨ ਕੋ ਕਹਾ ਬਨਾਸਨ ਜਬ
1: ਪੂਰਨ ਕਰਤਾ ਪ੍ਰਭ ਸੋਈ
0: ਤਬ ਜਮ ਕੀ ਤਰਾਸ ਕਹੋ ਕੇ ਸੋਏ
1: ਜਬ ਅਭਗਤ ਗੋਚਰ ਪ੍ਰਭ ਏਕਾ
0: ਤਬ ਚਿਤਰ ਗੋਤ ਕਛ ਪੂਛਤ ਲੇਖਾ
1: ਨਾਥ ਨਿਰੰਜਨ ਗੋਚਰ ਅਗਾਦੀ
0: ਤਬ ਕੌਣ ਛੁਟੇ ਕੌਣ ਬੰਧਨ ਬਾਧੇ
1: ਆਪਨ ਆਪ ਆਪ ਹੀ ਚਰਜਾ
0: ਨਾਨਕ ਆਪਨ ਰੂਪ ਆਪ ਹੀ ਉਪਰਜਾ
1: ਨਿਰਮਲ ਪੁਰਖ ਪੁਰਖ ਪਤ ਹੂਤਾ
0: ਤੈ ਮੈਨ ਮੈਲ ਕਹੋ ਕਿਆ ਧੋਤਾ
1: ਜਹ ਨਿਰੰਜਨ ਨਿਰੰਕਾਰ ਨਿਰਵਾਨ
0: ਤੈ ਕੌਣ ਕੋ ਮਾਨ ਕੌਣ ਅਪਮਾਨ
1: ਜਹ ਸਰੂਪ ਕੇਵਲ ਜਗਦੀਸ
0: ਤੈ ਛਾ ਸਿਰ ਲਾਗਤ ਕੋ ਕੀਸ
1: ਜਹ ਜੋਤ ਸਰੂਪੀ ਜੋਤ ਸੰਗ ਸਮਾਵੇ
0: ਤੈ ਕਿਸੇ ਭੂਕਮ ਤ੍ਰਪਤਾਵ
1: ਮਨ ਕਰਾਵਨ ਕਰਨੇ ਹਾਰ
0: ਨਾਨੇ ਕਰਤੇ ਕਾ ਨਾਹੀ ਸਮਾਰ
1: ਜਹ ਆਪਣੀ ਸੋਭਾ ਆਪਣ ਸੰਗ ਬਨਾਈ
0: ਤਬ ਕਵਿ ਮਾਨ ਮਿੱਤਰ ਸੁਤ ਭਾਈ
1: ਜਹ ਸਰਵ ਕਲਾ ਆਪ ਹੈ ਪਰਵੀਨ
0: ਤੈ ਵੇਗ ਤੇ ਕਾਮ ਪੋਚੀ
1: ਜਹ ਆਪਣ ਆਪ ਆਪ ਉਰਤਾਰ
0: ਤੋ ਸਗਨ ਸਵਨ ਕਹਾ ਵਿਚਾਰ
1: ਆਪਣ ਊਜ ਆਪਣ ਆਪ ਨੀਰਾ
0: ਤੈ ਕੌਣ ਠਾਕਰ ਕੌਣ ਕਹੀਏ
1: ਦੁਸ਼ਮਨ ਬਿਸਮ ਰਹੇ ਬਿਸਮਾਦ
0: ਨਾਨਕ ਆਪਣੀ ਗਤ ਜਾਣੋ ਆਪ
1: ਅਸਲ ਸ਼ੇਦ ਭੇਦ ਸਮਾਇਆ
0: ਮੁਆ ਕਿਸੇ ਵਿਆਪ ਤਮਾਇਆ
1: ਆਪਸ ਕੋ ਆਪ ਹੈ ਆਦੇਸ
0: ਜੋ ਗਨ ਕਾ ਨਾਹੀ ਪਰਵੇਸ
1: ਇਕ ਹੈ ਏਕ ਏਕ ਭਗਵੰਤ
0: ਤੈ ਕੌਣ

0: ਗੁਰ ਕੀ ਪੂਰੀ ਦੇਖਿਆ
1: ਜਿਸ ਮਨ ਬਸੇ ਸਾਚ
0: ਪ੍ਰੇਖਿਆ ਨਾਮ ਜਪੋ ਲਿਵ ਲਾਇ
1: ਦੁਖ ਦਰਦ ਮਨ ਤੇ ਬਹੁ ਜਾਇ
0: ਸਜਵਾ ਪਾਰ ਕਰਹੁ ਵਾਪਾਰੀ
1: ਡਰ ਗਏ ਨੀ ਵੇਖੇ ਤੁਮਾਰੀ
0: ਕਾਟੇਕ ਰਖੋ ਮਨ ਮਾਹੀ
1: ਨਾਨਕ ਬਹੁਰ ਨਾ ਆਵੇ ਜਾਇ
0: ਦੂਰ ਕਹਾ ਕੋ ਜਾਇ
1: ਉਬਰੇ ਰਾਖਣ ਹਾਰ ਤੇ ਆਏ
0: ਕਿਰਪਾ ਜਪੈ ਸਗਲ ਭਉ ਮਿਟੈ
1: ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ
0: ਜਿਸ ਪ੍ਰਭ ਰਾਖੈ ਤਿਸ ਨਾਹੀ ਦੂਖ
1: ਨਾਮ ਜਾਤ ਮਨ ਹੋਵੈ ਸੁਖ
0: ਚਿੰਤਾ ਜਾਇ ਮਿਟੈ ਅਹੰਕਾਰ
1: ਜਿਸ ਕੋ ਕੋਇ ਨਾ ਪਹੁੰਚਣ ਹਾਰ
0: ਚਿੰਤਾ

0: ਅੰਤਰ ਸੋ ਬਾਹਰ ਅਨੰਤ
1: ਘਟ ਘਟ ਵਿਆਹ ਰਿਹਾ ਭਗਵੰਤ
0: ਧਰਮ ਹੈ ਆਕਾਸ਼ ਪਿਆਲ
1: ਸਰਬ ਲੋਕ ਪੂਰਨ ਪਦ ਪਾਲ
0: ਅੰਤਰ ਪਰਬਤ ਹੈ ਪਾਰ ਬ੍ਰਹਮ
1: ਜੈਸੀ ਆਗਿਆ ਤੈਸਾ ਕਰਮ
0: ਕੌਣ ਪਾਣੀ ਵੈ ਸੰਤਰ ਮਾਹੀ
1: ਚਾਰ ਕੌਣ ਤੈ ਤਿਸੈ ਸਮਾਇ
0: ਤਿਸੈ ਪਿਨ ਨਹੀਂ ਕੋਠਾਉ
1: ਗਰਭ ਸਾ ਨਾਨਕ ਸੁਖ ਪਾਉ ਵੀਰ
0: ਪ੍ਰਾਨ ਸਿਮਰਤ ਮਹਿ ਦੀਖ
1: ਸਸਿਆ ਸੋਨ ਖਤਨ ਮੇਕ
0: ਵਾਣੀ ਪ੍ਰਭ ਕੀ ਸਭ ਕੋ ਬੋਲੇ
1: ਆਪ ਡੋਲਾ ਕਬੂ ਡੋਲੇ
0: ਸਰਬ ਕਲਾ ਕਰ ਖੇਲੇ ਖੇਲ
1: ਮੋਨਾ ਪਾਈਏ ਗੁਣੇ ਅਮੋਲ
0: ਸਰਬ ਜੋਤ ਮਹਿ ਜਾ ਕੀ ਜੋਤ
1: ਤਾਰੇ ਹੋ ਸਵਾਮੀ ਹੋਤ ਬੋਧ
0: ਪ੍ਰਸਾਦ ਪਰਮ ਕਾ ਨਾਸ
1: ਨਾਨੇ ਤਿੰਨ ਮੇ ਹੋ ਵਿਸਾਸ
0: ਸਭ ਜਨਾ ਕਾ ਪੇਖਣ ਸਭ ਬ੍ਰਹਮ
1: ਸਾਂਝਨਾ ਕੇ ਹਿਰਦੇ ਸਭ ਧਰਮ
0: ਸਭ ਜਨਾ ਸੁਨ ਹੈ ਸਭ ਵਚਨ
1: ਸਰਬ ਆਪੀ ਰਾਮ ਸੰਗ ਰਚਨ ਜਿਨ
0: ਜਾ ਤਦ ਕੀ ਇਹ ਰਹਿਤ
1: ਸਤ ਵਚਨ ਸਾਧੂ ਸਭ ਕੈ
0: ਜੋ ਜੋ ਹੋਏ ਸੋਈ ਸੁਖ ਮਨ
1: ਕੰਨ ਕਰਾਵਨ ਹਾਰ ਪ੍ਰਭ ਜਾਨੇ
0: ਅੰਤਰ ਵਸੇ ਬਾਹਰ ਪੀ ਉਹੀ
1: ਨਾਨਕ ਦਰਸ਼ਨ ਦੇ ਸਭ ਮੋਹੀ
0: ਆਪ ਸਤ ਕੀਆ ਸਭ ਸਤ
1: ਤਿਸ ਭਾਵ ਤੇ ਸਗਲੀ ਉਤਪਤ
0: ਭਾਵੇ ਤਾਂ ਕਰੇ ਵਿਸਥਾਰ
1: ਇਸ ਭਾਵੇ ਤਾਂ ਇੱਕ ਓੰਕਾਰ
0: ਕਲਾ ਲਖੀ ਨਹਿ ਜਾਈ
1: ਜਿਸ ਭਾਵੇ ਤਿਸ ਲਏ ਮਲਾਈ

ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਵੱਡਿਆਂ ਭਾਗਾਂ ਵਾਲੇ ਹੋ। ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਪਾਵਨ ਸ਼ਹੀਦੀ ਜੋੜ ਮੇਲੇ ਨੂੰ ਮੁੱਖ ਰੱਖਦਿਆਂ ਹੋਇਆਂ ਸੱਚੇ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਹੋਈ ਪਾਵਨ ਪਵਿੱਤਰ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੇ 11 ਰੋਜ਼ਾ ਜਾਪ ਅੱਜ ਸਤਿਗੁਰਾਂ ਦੀ ਕਿਰਪਾ ਦਾ ਸਦਕਾ ਪ੍ਰਾਰੰਭ ਹੋਏ ਨੇ। ਹੋਰਨਾਂ ਵੀ ਸੰਗਤਾਂ ਨੂੰ ਪ੍ਰੇਰ ਕੇ ਆਪ ਜੀਆਂ ਨੇ ਰਹਿੰਦਿਆਂ ਦਿਨਾਂ ਦੇ ਵਿੱਚ ਲੈ ਕੇ ਆਉਣਾ। ਕਿਰਪਾ ਕਰਨ ਸੱਚੇ ਪਾਤਸ਼ਾਹ ਮਹਾਰਾਜ ਇਸੇ ਹੀ ਤਰ੍ਹਾਂ ਆਪ ਸਭਨਾਂ ਨੂੰ ਉੱਦਮ ਉਪਰਾਲਾ ਬਖਸ਼ਿਸ਼ ਕਰਕੇ ਸੇਵਾ ਸਿਮਰਨ ਸਤਸੰਗ ਦੀਆਂ ਅਮੋਲਕ ਘੜੀਆਂ ਬਖਸ਼ਿਸ਼ ਕਰਨ। ਜਲ ਪਾਣੀ ਆਪ ਜੀ ਨੇ ਗੁਰੂ ਕੇ ਲੰਗਰਾਂ ਵਿੱਚ ਛੱਕ ਕੇ ਜਾਣਾ। ਆਓ ਵਾਹਿਗੁਰੂ ਗੁਰਮੰਤਰ ਸਿਮਰਨ ਜਾਪ ਦੇ ਨਾਲ ਜੁੜੀਏ। ਕੱਲ ਤੋਂ ਠੀਕ 4 ਵਜੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੀ ਪ੍ਰਾਰੰਭਤਾ ਹੋ ਜਾਇਆ ਕਰੇਗੀ। 5:30 ਵਜੇ ਤੋਂ ਫਿਰ 6 ਵਜੇ ਤੱਕ ਵਾਹਿਗੁਰੂ ਗੁਰਮੰਤਰ ਜਾਪ ਹੋਇਆ ਕਰਨਗੇ। ਆਪ ਸੰਗਤਾਂ ਨੇ ਵੱਧ ਚੜ ਕੇ ਪਹੁੰਚ ਕੇ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਨੇ। ਹੋਈਆਂ ਸਰਬੱਤ ਭੁੱਲਾਂ ਦੀ ਖਿਮਾ ਬਖਸ਼ਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਓੜੀ ਨਾਨਕ ਜੀ ਉਪਾਏ ਕਕਨਾ ਮੈਂ ਤੈਨੂੰ ਬਹਾ ਲਿਆ, ਉੱਥੇ ਸੱਚੇ ਹੀ ਸੱਚ ਨਿਬੜਿਆ ਚੁਣ ਮੈਂ ਕੱਟੇ ਚ ਜਮਾ ਲਿਆ, ਥਾਉ ਨਾ ਪਾਇਨ ਕੁੜਿਆ ਮੂੰਹ ਕਾਲੇ ਦੁਜ ਚਾ ਲਿਆ, ਤੇਰੇ ਨਾਇਰੇ ਤੇ ਸੇ ਜਿਨਗੇ ਹਾਰ ਗਏ ਸੇ ਠੱਗਣ ਵਾਲਿਆ, ਲਿਖਨਾ ਵੈ ਤਰਮ ਬਹਾ ਲਿਆ, ਲਿਖਨਾ ਵੈ ਤਰਮ ਬਹਾ ਲਿਆ।

ਕੌੜੀ ਆਪਣੇ ਪੋਕ ਪੋਕ ਹੈ ਪਸਮੜ ਪੋਰ ਸਿਧਾਇਆ, ਵੱਡਾ ਹੋਆ ਦੁਨੀ ਦਰਗਾ ਸੰਗ ਕੱਤ ਚਲਾਇਆ, ਅੱਗੇ ਕਰਨੀ ਕਿਰਤ ਬੱਚੇ ਬਹਿ ਲੈ ਕੇ ਕਰ ਸਮਝਾਇਆ, ਥਾਉ ਨਾ ਹੋ ਵੀ ਪਾਉ ਦਿਨ ਸੁਣਿਆ ਕਿਆ ਰਵਾਇਆ, ਮਨ ਅੰਧੇ ਜਨਮ ਗਵਾਇਆ, ਮਨ ਅੰਧੇ ਜਨਮ ਗਵਾਇਆ।

ਕੋੜੀ ਨਾਲ ਕਰੇ ਜੀ ਆਪਣੀ ਤਨ ਦੀ ਸਤਿਗੁਰ ਪਾਇਆ ਇਹੋ ਜਿਹੀ ਬਹੁਤੇ ਜਨ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ ਸਤਿਗੁਰ ਚਵੜਦਾ ਤਾਂ ਕੋ ਨਹੀਂ ਸਭ ਸੁਣਿਓ ਲੋਕ ਸਬਾਇਆ ਸਤਿਗੁਰ ਮਿਲੇ ਸੱਚ ਪੈ ਜਿਨ ਵਿੱਚੋਂ ਆਪ ਗਵਾਇਆ ਜਿਨ ਸੱਚੋ ਸੱਚ ਬੁਝਾਇਆ ਜਿਨ ਸੱਚੋ ਸੱਚ ਬੁਝਾਇਆ।

ਉਤਰਾ ਨਿਰੰਕਾਰ ਹੈ ਨਾਇ ਨੇ ਨਰਕ ਨਾ ਜਾਈਏ ਜੀਉ ਪਿੰਡ ਸਭ ਤੇ ਜ਼ਿਆ ਦੇਖਾ ਜੇ ਆਖ ਗਵਾਈਏ ਜੇ ਲੋੜ ਹੈ ਚੰਗਾ ਆਪਣਾ ਕਰ ਪੁਨੁ ਨੀ ਸਦਾਈਏ ਜੇ ਜਰਵਾਣਾ ਪਰ ਹਰੇ ਜਰਵੇ

ਹੋਣਾ ਕਥ ਕਥ ਲੂਜੈ ਨਾਨਕ ਹੁਕਮੀ ਲਿਖੀਐ ਲੇਖ ਜੇਹਾ ਵੇਖੈ

ਪੌੜੀ ਸੇਵ ਕੀਤੀ ਸੰਤੋਖੀ ਜਿਨ ਸੱਚੋ ਸਤਿਆਇਆ ਓਨੀ ਮੰਦੇ ਪੈ ਨਾ ਰੱਖਿਓ ਕਾ ਸੁਕ੍ਰਿਤ ਧਰਮ ਕਮਾਇਆ ਓਨੀ ਦੁਨੀਆਂ ਤੁਹਾਡੇ ਬੰਦ ਨਾਲ ਪਾਣੀ ਥੋੜਾ ਖਾਇਆ ਤੂੰ ਬਖਸ਼ਿਸ਼ੀ ਅਗਲਾ ਨਿਧ ਵਿੱਚ।

ਸੇਵੇ ਸੁਖ ਪਾਏ ਸੋ ਸਾਹਿਬ ਸਦਾ ਸੰਭਾਲੀਏ ਜਿਤ ਕੀਤਾ ਪਾਏ ਆਪਣਾ ਸਾਕਾਰ ਬੁਰੀ ਕਿਉਂ ਘਾਲੀਏ ਮੰਦਾ ਮੂਲ ਨਾ ਕੀਚੀ ਦੇ ਲੰਮੀ ਨਦਰ ਨਿਹਾਲੀਏ ਜੋ ਸਾਹਿਬ ਨਾਲ ਹਰ ਪੇਹਾ ਪਾਸਾ ਢਾਲੀਏ ਪਿਛਲਾ ਹੀ ਉੱਪਰ ਘਾਲੀਏ ਪਿਛਲਾ ਹੀ

ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਯੋਗ ਜੁਗੋ ਜੁਗ ਅਟਲ ਤਖਤ ਚਵਰ ਦੇ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏ ਮਾਨ ਸਤ ਸੰਗੀ ਜਨੋ, ਆਓ ਗੁਰੂ ਚਰਨਾਂ ਵਿੱਚ ਬੈਠ ਕੇ ਆਪ ਜੀ ਅੰਮ੍ਰਿਤ ਬਾਣੀ ਦਾ ਰਸ ਪੀਨਾ ਕੀਰਤਨ ਸ਼੍ਰਵਣ ਕਰਕੇ ਆਪਣੇ ਜੀਵਨ ਦੀਆਂ ਘੜੀਆਂ ਨੂੰ ਸਫਲ ਕਰ ਰਹੇ ਸੀ। ਸਤਿਗੁਰੂ ਜੀ ਦੀ ਕਿਰਪਾ ਦਾ ਸਦਕਾ ਜੋ ਲੜੀਵਾਰ ਪਵਿੱਤਰ ਗੁਰਬਾਣੀ ਦੀ ਵਿਚਾਰ ਨਿਤਾ ਪ੍ਰਤੀ ਆਪ ਜੀ ਸ਼੍ਰਵਣ ਕਰਦੇ ਹੋ, ਅੱਜ ਦਾ ਇਹ ਅੰਮ੍ਰਿਤ ਵਚਨ 252 ਅੰਗ ਤੇ ਸਤਿਗੁਰੂ ਦੀ ਬਖਸ਼ਿਸ਼ ਵਰਤਾ ਰਹੇ ਹਨ। ਆਓ ਇੱਕ ਵਾਰੀ ਆਪ ਜੀ ਬੜੀ ਇਕਾਗਰਤਾ ਤੇ ਭਾਵਨਾ ਨਾਲ ਰਲ ਮਿਲ ਕੇ ਆਖੋ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਗੁਰੂ ਅਮਰਦਾਸ ਜੀ ਨੇ ਬਾਣੀ ਵਿੱਚ ਇੱਕ ਬਚਨ ਵਰਤਿਆ, ਕਹਿਣ ਲੱਗੇ ਸਿੱਖ ਜਦੋਂ ਗੁਰੂ ਚਰਨਾਂ ਵਿੱਚ ਆਉਂਦਾ ਤੇ ਸਭ ਤੋਂ ਪਹਿਲੀਆਂ ਤਿੰਨ ਬਖਸ਼ਿਸ਼ਾਂ ਗੁਰੂ ਸਿੱਖ ਤੇ ਵਰਤਾਉਂਦਾ ਹੈ। ਉਹ ਸ਼ਬਦ ਵਰਤਿਆ, ਕਹਿਣ ਲੱਗੇ ਕਰ ਕਿਰਪਾ ਕਿਲਵਿਖ ਕੱਟੇ ਗਿਆਨ ਅੰਜਨ ਸਾਰਿਆ, ਅੰਦਰੋਂ ਜਿਨਕਾ ਮੋਹ ਟੁੱਟਾ ਤਿਨਕਾ ਸ਼ਬਦ ਸੱਚੇ ਸਵਾਰਿਆ। ਇਹ ਤਿੰਨ ਬਖਸ਼ਿਸ਼ਾਂ ਕੀ ਵਰਤਾਉਂਦਾ ਕਿ ਪਹਿਲੀ ਗੱਲ ਸਿੱਖ ਦੇ ਅੰਤਰ ਆਤਮੇ ਤੋਂ ਜਨਮਾਂ ਜਨਮਾਂਤਰਾਂ ਦੇ ਪਾਪ ਕਰਮ ਕੱਟ ਦਿੰਦਾ। ਇੱਥੇ ਕਿਲਵਿਖ ਦਾ ਅਰਥ ਹੈ ਜਨਮਾਂ ਜਨਮਾਂਤਰਾਂ ਦੇ ਪਾਪ ਕਰਮ, ਕਰ ਕਿਰਪਾ ਕਿਲਵਿਖ ਕੱਟੇ। ਦੂਸਰਾ ਸ਼ਬਦ ਵਰਤਿਆ ਸਿੱਖ ਦੀ ਸੁਰਤ ਵਿੱਚ ਗਿਆਨ ਅੰਜਨ ਸਾਰਿਆ, ਅੰਜਨ ਦਾ ਅਰਥ ਹੁੰਦਾ ਸੁਰਮਾ, ਗੁਰੂ ਕਿਰਪਾ ਕਰਦਾ ਹੈ ਮਾਨੋ ਸਿੱਖ ਦੇ ਨੇਤਰਾਂ ਵਿੱਚ ਗਿਆਨ ਦਾ ਸੁਰਮਾ ਭਰ ਦਿੰਦਾ, ਇਹਦੀ ਅਗਿਆਨਤਾ ਮੇਟ ਦਿੰਦਾ। ਕਰ ਕਿਰਪਾ ਕਿਲਵਿਖ ਕੱਟੇ ਗਿਆਨ ਅੰਜਨ ਸਾਰਿਆ। ਤੇ ਤੀਜਾ ਮਹਾਰਾਜ ਨੇ ਬਚਨ ਵਰਤਿਆ, ਕਹਿਣ ਲੱਗੇ ਅੰਦਰੋਂ ਜਿਨਕਾ ਮੋਹ ਟੁੱਟਾ ਤਿਨਕਾ ਸ਼ਬਦ ਸੱਚੈ ਸਵਾਰਿਆ। ਅੰਤਰ ਆਤਮੇ ਤੋਂ ਸੰਸਾਰ ਦੀ ਮੋਹ ਮਾਇਆ ਮਮਤਾ ਵਿਕਾਰਾਂ ਨਾਲੋਂ ਮੋਹ ਤੋੜ ਕੇ ਤੇ ਸ਼ਬਦ ਨਾਲ ਅੰਤਰ ਆਤਮਾ ਜੋੜ ਕੇ ਦਾ ਜੀਵਨ ਸਵਾਰ ਦਿੰਦਾ। ਮੈਂ ਤਾਂ ਬੇਨਤੀ ਕਹਿ ਰਿਹਾ ਕਿ ਸਿੱਖ ਉਸ ਵੇਲੇ ਸੁਭਾਗਾ ਹੈ ਜਦੋਂ ਇਹ ਗੁਰੂ ਚਰਨਾਂ ਵਿੱਚ ਆ ਕੇ ਬਹਿੰਦਾ, ਅੰਮ੍ਰਿਤ ਬਾਣੀ ਸੁਣਦਾ, ਅੰਮ੍ਰਿਤ ਬਾਣੀ ਨੂੰ ਆਪਣੇ ਅੰਤਰ ਆਤਮੇ ਵਸਾਉਂਦਾ ਹੈ। ਅੱਜ ਮਹਾਰਾਜ ਜਿਹੜੀ ਕਿਰਪਾ ਕਰ ਰਹੇ ਨੇ ਬਚਨ ਅੰਦਰ, ਸਤਿਗੁਰੂ ਜੀ ਕਹਿਣ ਲੱਗੇ ਸਲੋਕ ਆਤਮ ਰਸ ਜਿਹ ਜਾਣਿਆ ਹਰ ਰੰਗ ਸਹਿਜੇ ਮਾਨ। ਹੁਣ ਇੱਥੇ ਸ਼ਬਦ ਆਇਆ ਆਤਮ ਰਸ, ਇੱਥੇ ਆਤਮ ਰਸ ਦਾ ਅਰਥ ਹੈ ਜਿਹਨੇ ਆਪਣੇ ਅੰਤਰ ਆਤਮੇ ਗੁਰ ਸ਼ਬਦ ਨਾਲ ਪਰਮਾਤਮਾ ਦੇ ਨਾਮ ਨਾਲ ਆਪਣੀ ਸੁਰਤ ਜੋੜ ਕੇ ਅੰਦਰੋਂ ਨਾਮ ਦਾ ਰਸ ਮਾਣਿਆ। ਆਤਮ ਰਸ ਜਿਹ ਜਾਣਿਆ ਹਰ ਰੰਗ ਸਹਿਜੇ ਮਾਨ, ਜਿਹਨੇ ਅੰਤਰ ਆਤਮੇ ਤੋਂ ਨਾਮ ਦਾ ਰਸ ਮਾਣਿਆ। ਤੇ ਮਹਾਰਾਜ ਕਹਿਣ ਲੱਗੇ ਸਹਿਜੇ ਹੀ ਉਹ ਮਨੁੱਖ ਪਰਮੇਸ਼ਵਰ ਦੇ ਹਰੀ ਨਾਮ ਦੇ ਰੰਗ ਵਿੱਚ ਰਤਿਆ ਜਾਂਦਾ ਹੈ। ਇਹਨੂੰ ਥੋੜਾ ਜਿਹਾ ਸਮਝੀਏ ਆਪਾਂ ਅੰਮ੍ਰਿਤ ਬਾਣੀ ਵਿੱਚੋਂ, ਵੇਖੋ ਰਸਤੇ ਇਹ ਸੰਸਾਰ ਵਿੱਚ ਵੀ ਹੈ। ਜਿਵੇਂ ਇੱਕ ਥਾਂ ਗੁਰੂ ਨਾਨਕ ਸਾਹਿਬ ਮਹਾਰਾਜ ਨੇ 8-9 ਰਸਾਂ ਦੀ ਗੱਲ ਕੀਤੀ ਤੇ ਉੱਥੇ ਸ਼ਬਦ ਵਰਤਿਆ ਰਸ ਸੋਨਾ ਰਸ ਰੂਪਾ ਕਾਮਣ ਰਸ ਪਰਮਲ ਕੀ ਵਾਸ, ਰਸ ਘੋੜੇ ਰਸ ਸੇਜਾ ਮੰਦਰ ਰਸ ਮਿੱਠਾ ਰਸ ਮਾਸ। ਸਤਿਗੁਰੂ ਨੇ ਇੱਥੇ ਵੀ ਗਿਣਤੀ ਕੀਤੀ। ਮਹਾਰਾਜ ਕਹਿਣ ਲੱਗੇ ਤਨ ਤੇ ਸੋਨਾ ਪਹਿਨਣਾ ਰਸ ਸੋਨਾ, ਕਈ ਬੰਦਿਆਂ ਨੇ ਜੀਵਨ ਵਿੱਚ ਇਹਨੂੰ ਰਸ ਬਣਾ ਲਿਆ। ਕਈਆਂ ਨੇ ਤਨ ਤੇ ਚਾਂਦੀ ਪਹਿਨਣਾ, ਰੂਪਾ ਦਾ ਅਰਥ ਹੁੰਦੇ ਚਾਂਦੀ, ਇਹਨੂੰ ਆਪਣੇ ਜੀਵਨ ਦਾ ਰਸ ਬਣਾ ਲਿਆ। ਰਸ ਸੋਨਾ ਰਸ ਰੂਪਾ ਕਾਮਣ, ਕਾਮਣ ਦਾ ਅਰਥ ਹੁੰਦੇ ਇਸਤਰੀ, ਇਸਤਰੀ ਦਾ ਭਾਵ ਲਵਾਂਗੇ ਪਰਿਵਾਰ ਬੱਚੇ,
ਮਹਾਰਾਜ ਕਹਿਣ ਲੱਗੇ ਕੁਝ ਬੰਦਿਆਂ ਨੇ ਆਪਣੇ ਪਰਿਵਾਰਕ ਜੀਆਂ ਨੂੰ ਹੀ ਰਸ ਬਣਾ ਲਿਆ, ਉਹਦੀ ਸੁਰਤ ਪਰਿਵਾਰ ਤੱਕ ਸੀਮਿਤ ਹੈ। ਫਿਰ ਮਹਾਰਾਜ ਨੇ ਅੱਗੇ ਬਚਨ ਵਰਤਿਆ, ਕਹਿੰਦੇ ਰਸ ਘੋੜੇ ਰਸ ਸੋਨਾ ਰਸ ਰੂਪਾ ਕਾਮਣ ਰਸ ਪਰਮਲ ਕੀ ਵਾਸ। ਪਰਮਲ ਦਾ ਅਰਥ ਹੋ ਗਿਆ ਤਨ ਤੇ ਸੁਗੰਧਿਤ ਵਸਤੂਆਂ ਦਾ ਛਿੜਕਾਅ ਕਰਨਾ, ਇਹਨੂੰ ਰਸ ਬਣਾ ਲਿਆ। ਕੋਈ ਬੰਦਾ ਰਸ ਘੋੜੇ ਰਸ ਸੇਜਾ ਮੰਦਰ, ਇੱਥੇ ਘੋੜੇ ਤੋਂ ਭਾਵ ਲਵਾਂਗੇ ਪੁਰਾਤਨ ਬਚਨ ਮਹਾਰਾਜ ਨੇ ਵਰਤਿਆ ਵੀ ਉਦੋਂ ਅਸਵਾਰੀਆਂ ਸਨ ਘੋੜੇ, ਜਿਵੇਂ ਅੱਜ ਕੱਲ੍ਹ ਗੱਡੀਆਂ ਮੋਟਰਾਂ ਆਦਿਕ ਨੇ। ਕੁਝ ਬੰਦਿਆਂ ਨੇ ਆਪਣੀ ਜ਼ਿੰਦਗੀ ਦਾ ਰਸ ਇਹ ਗੱਡੀਆਂ ਸਾਧਨਾਂ ਨੂੰ ਬਣਾਇਆ, ਕਈਆਂ ਨੇ ਆਪਣੇ ਜੀਵਨ ਦਾ ਰਸ ਸੌਣ ਵਾਲਾ ਪਲੰਘ ਬਣਾਇਆ, ਕਿਸੇ ਨੇ ਆਪਣਾ ਰਸ ਆਪਣਾ ਘਰ ਬਣਾ ਲਿਆ, ਤੇ ਕੋਈ ਜੀਵ ਦੇ ਸਵਾਦ ਲਈ ਜੀ ਘਾਤ ਕਰਦਾ। ਮਹਾਰਾਜ ਕਹਿਣ ਲੱਗੇ ਜੀ ਘਾਤ ਕਰਕੇ ਪਦਾਰਥ ਮਾਸ ਆਦਿਕ ਛੱਕ ਕੇ ਇਹਨੂੰ ਰਸ ਸਮਝਦਾ। ਗੁਰੂ ਨਾਨਕ ਸਾਹਿਬ ਜੀ ਨੇ ਬਚਨ ਵਰਤੇ, ਕਹਿਣ ਲੱਗੇ ਇਹ ਬੰਦੇ ਰਸ ਤੇ ਇਹਨਾਂ ਇੱਕ ਇੱਕ ਕੰਮਾਂ ਵਿੱਚ ਵੀ ਪਿਆ, ਪਰ ਇਹ ਗੱਲ ਯਾਦ ਰੱਖੀ ਜਿਸ ਬੰਦੇ ਅੰਦਰ ਇੰਨੇ ਬਾਹਰੀ ਰਸਾਂ ਨੇ ਜਿਹਨੂੰ ਘੇਰਾ ਪਾਇਆ, ਫਿਰ ਉਸ ਹਿਰਦੇ ਅੰਦਰ ਆਤਮਕ ਰਸ ਨਾਮ ਦਾ ਰਸ ਕਿਵੇਂ ਟਿਕੇਗਾ। ਭਾਵ ਹੁਣੇ ਨਾਮ ਜੋਗੀ ਤੇ ਜਗ੍ਹਾ ਨਹੀਂ ਛੱਡੀ। ਫਿਰ ਇਹ ਸ਼ਬਦ ਨੂੰ ਸਮਝੋ, ਮਹਾਰਾਜ ਨੇ ਕਿਹਾ ਰਸ ਸੋਨਾ ਰਸ ਰੂਪਾ ਕਾਮਣ ਰਸ ਪਰਮਲ ਕੀ ਵਾਸ, ਰਸ ਘੋੜੇ ਰਸ ਸੇਜਾ ਮੰਦਰ ਰਸ ਮਿੱਠਾ ਰਸ ਮਾਸ, ਏਤੇ ਰਸ ਸਰੀਰ ਕੇ ਕਹਿ ਘੱਟ ਨਾਮ ਨਿਵਾਸ। ਇੰਨੇ ਰਸ ਤੂੰ ਆਪਣੇ ਜੀਵਨ ਦੇ ਬਣਾ ਕੇ ਬਹਿ ਗਿਆ। ਸਤਿਗੁਰੂ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਬੰਦੇ ਤੇਰੀ ਸੁਰਤ ਵਿੱਚ ਨਾਮ ਕਿੱਥੇ ਟਿਕੇਗਾ। ਅੱਜ ਮਹਾਰਾਜ ਨੇ ਜੋ ਕਿਹਾ ਇੱਥੇ ਕਿਹਾ ਆਤਮ ਰਸ। ਆਤਮ ਰਸ ਦਾ ਅਰਥ ਹੈ ਜਦੋਂ ਕੋਈ ਆਪਣੇ ਅੰਤਰ ਆਤਮੇ ਨਾਲ ਗੁਰੂ ਦੇ ਸ਼ਬਦ ਵਿੱਚ ਗੁਰੂ ਦੇ ਨਾਮ ਵਿੱਚ ਜੁੜਦਾ ਤੇ ਫਿਰ ਉਹਨੂੰ ਨਾਮ ਦਾ ਰਸ ਹੁੰਦਾ। ਇੱਥੇ ਉਹਦੀ ਗੱਲ ਕਰ ਰਹੇ ਨੇ ਆਤਮ ਰਸ ਜਿਹ ਜਾਣਿਆ, ਜਿਹਨੇ ਅੰਤਰ ਆਤਮੇ ਤੋਂ ਨਾਮ ਦਾ ਰਸ ਜਾਣਿਆ। ਹਰ ਰੰਗ ਸਹਿਜੇ ਮਾਨ, ਕਹਿਣ ਲੱਗੇ ਉਹ ਸਹਿਜੇ ਹੀ ਸਹਿਜ ਵਿਸ ਅਡੋਲ ਅਵਸਥਾ, ਉਹ ਅਡੋਲ ਹੋ ਕੇ ਸਹਿਜ ਅਵਸਥਾ ਹੀ ਪਰਮੇਸ਼ਵਰ ਦੇ ਨਾਮ ਵਿੱਚ ਟਿਕ ਜਾਂਦਾ ਹੈ। ਥੋੜਾ ਜਿਹਾ ਇਹਨੂੰ ਬਾਣੀ ਵਿੱਚੋਂ ਹੋਰ ਪੜੋ। ਸਤਿਗੁਰੂ ਨੇ ਬਾਣੀ ਵਿੱਚ ਇੱਕ ਬਚਨ ਹੋਰ ਵਰਤਿਆ, ਉੱਥੇ ਕਿਹਾ ਕਹਿੰਦੇ ਲਾਰਾ ਰਸ ਨਿਰਸ ਕਰ ਜਾਣਿਆ, ਹੋਏ ਨਿਰਸ ਸੋ ਰਸ ਪਹਿਚਾਨਿਆ, ਇਹ ਰਸ ਛਾਡੇ ਉਹ ਰਸ ਆਵਾ, ਉਹ ਰਸ ਪੀਆ ਇਹ ਰਸ ਨਹੀਂ ਭਾਵਾ। ਹੁਣ ਇਹਦੇ ਅਰਥ ਕੀ? ਭਗਤ ਕਬੀਰ ਜੀ ਦਾ ਬਚਨ, ਭਗਤ ਜੀ ਕਹਿੰਦੇ ਨੇ ਕਹਿਣ ਲੱਗੇ ਇਹ ਬੰਦੇ ਤੈਨੂੰ ਆਤਮਕ ਰਸ ਨਾਮ ਦਾ ਰਸ ਆ ਸਕਦਾ, ਤੂੰ ਸਹਿਜ ਵਿੱਚ ਟਿਕ ਸਕਦਾ, ਅਡੋਲ ਅਵਸਥਾ ਬਣ ਸਕਦੀ ਆ, ਪਰ ਸਭ ਤੋਂ ਪਹਿਲਾਂ ਤੈਨੂੰ ਇੱਕ ਕੰਮ ਕਰਨਾ ਪੈਣਾ ਕਿ ਆਹ ਜਿਹੜੇ ਦੁਨਿਆਵੀ ਵਿਕਾਰਾਂ ਦੇ ਰਸ ਨੇ, ਦੁਨਿਆਵੀ ਵਿਸ਼ਿਆਂ ਦੇ ਰਸ ਨੇ, ਇਸ ਪਾਸਿਓਂ ਤੈਨੂੰ ਨਿਰਸ ਹੋਣਾ ਪਏਗਾ। ਨਿਰਸ ਦਾ ਅਰਥ ਇਹ ਰਸ ਤੈਨੂੰ ਛੱਡਣੇ ਪੈਣਗੇ ਗੁਰੂ ਦੀ ਟੇਕ ਲੈ ਕੇ। ਇੱਥੋਂ ਜਦੋਂ ਨਿਰਸ ਹੋਏਗਾ, ਗੁਰੂ ਦੀ ਕਿਰਪਾ ਵਰਤੇਗੀ, ਨਾਮ ਦਾ ਰਸ ਆਏਗਾ। ਇੱਕ ਗੱਲ ਯਾਦ ਰੱਖੀ, ਭਗਤ ਕਬੀਰ ਜੀ ਕਹਿੰਦੇ ਜਿਸ ਦਿਨ ਤੈਨੂੰ ਨਾਮ ਦਾ ਰਸ ਆ ਗਿਆ ਤੇ ਦੁਨਿਆਵੀ ਰਸ, ਮਹਾਰਾਜ ਕਹਿਣ ਲੱਗੇ ਉੱਥੇ ਫਿੱਕੇ ਰਹਿ ਜਾਣਗੇ। ਸ਼ਬਦ ਵੱਲ ਫਿਰ ਧਿਆਨ ਦਿਓ, ਮਹਾਰਾਜ ਨੇ ਕਿਹਾ ਰਾ ਰਸ ਨਿਰਸ ਕਰ ਜਾਂਦੇ ਆ। ਨਿਰਸ ਦਾ ਅਰਥ ਹੈ ਬੇਰਸਾ ਸਮਝ, ਆ ਵਿਕਾਰਾਂ ਦਾ ਵਿਸ਼ਿਆਂ ਦਾ ਨਸ਼ਿਆਂ ਦਾ ਰਸ ਨਿਰਸ ਕਰ ਜਾਂਦੇ ਆ, ਹੋਏ ਨਿਰਸ ਸੋ ਰਸ ਪਹਿਚਾਨੇ ਆ। ਜਿਹਨੇ ਦੁਨਿਆਵੀ ਰਸਾਂ ਤੋਂ ਕਿਨਾਰਾ ਕੀਤਾ ਤੇ ਨਾਮ ਰਸ ਵਿੱਚ ਸੁਰਤ ਜੋੜੀ, ਗੁਰੂ ਕੀ ਸਤ ਸੰਗਤ ਵਿੱਚ ਬਹਿੰਦਾ, ਸਿਮਰਨ ਕਰਦਾ, ਬਾਣੀ ਪੜ੍ਹਦਾ, ਮਹਾਰਾਜ ਕਹਿਣ ਲੱਗੇ ਨਾਮ ਦਾ ਰਸ ਜਿਹਨੇ ਮਾਣਿਆ, ਹੋਏ ਨਿਰਸ ਸੋ ਰਸ ਪਹਿਚਾਨੇ ਆ, ਇਹ ਰਸ ਛਾਡੇ ਉਹ ਰਸ ਆਵਾ। ਹੇ ਭਾਈ ਤੂੰ ਦੁਨਿਆਵੀ ਆ ਵਿਕਾਰਾਂ ਦਾ ਰਸ ਛੱਡ ਕੇ ਵੇਖ, ਤੈਨੂੰ ਨਾਮ ਦਾ ਰਸ ਆਉਣਾ, ਇਹ ਰਸ ਛਾਡੇ ਉਹ ਰਸ ਆਵਾ, ਉਹ ਰਸ ਪੀਆ ਇਹ ਰਸ ਨਹੀਂ ਭਾਵਾ। ਜਿਹਨੇ ਨਾਮ ਦਾ ਰਸ ਪੀਤਾ, ਫਿਰ ਮਹਾਰਾਜ ਕਹਿਣ ਲੱਗੇ ਦੁਨਿਆਵੀ ਰਸ ਬੰਦੇ ਨੂੰ ਫਿੱਕਾ ਲੱਗਦਾ ਹੈ, ਜਿਹਨੂੰ ਬਾਣੀ ਚ ਮਹਾਰਾਜ ਨੇ ਕਿਹਾ ਕਹਿੰਦੇ ਰਾਮ ਰਸ ਪੀਆ ਦੇ ਜਿਹ ਰਸ ਵਿਸਰ ਗਏ,
रस और जिन्हें नाम रस पीता शब्द दी टेक लई गुरु दे शब्द नू अंतर आत्मे तो मानिया मारे के लगे राम रस पिया रे जे रस विसर गए रस और बाकी जीवन दे रस छोटे पै जांदे ने। इत्थे महाराज ये गल अज कह रहे ने कहिंदे भाई आत्म रस जे जानिया जिन्ना ने गुरु दी टेक लैके अपने अंतर आत्मे नू गुर शब्द नाम विच जोड़ के ते आत्म रस नू जान लिया। आत्म रस जे जानिया हर रंग सहजे मान सहजे दा अर्थ अडोल कह लगे ओ फिर नाम रंग विच जुड़ के भिज के बिलकुल अडोल अवस्था विच टिक जांदा है। ते वेखो जिहड़ा अडोल अवस्था विच नाम रंग अंदर गुरु की बख्शिश लैके टिकिया है वक्त नाल ओ वड्डे वड्डे हुक्मराना की परवाह नहीं मानदा। ਇਹ ਮੈਂ ਤਾਂ ਕਹਿਣ ਲੱਗੀ ਹਾਂ ਅੱਜ ਇੱਕ ਇਤਿਹਾਸਕ ਦਿਨ ਹੈ ਕਿ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਜੀ ਦਾ ਗੁਰਤਾ ਗੱਦੀ ਦਿਵਸ ਹੈ ਸਾਹਿਬ ਜੀ ਦਾ ਪ੍ਰਕਾਸ਼ ਗੁਰੂ ਕੀ ਬਡਾਲੀ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਇਲਾਕੇ ਅੰਦਰ ਗੁਰੂ ਕੀ ਬਡਾਲੀ ਵਿਖੇ ਮਾਤ ਗੰਗਾ ਜੀ ਦੀ ਕੁੱਖ ਤੋਂ ਪਿਤਾ ਗੁਰੂ ਅਰਜਨ ਸਾਹਿਬ ਜੀ ਦੇ ਗ੍ਰਹਿ ਵਿਖੇ ਹੁੰਦਾ ਮਹਾਰਾਜ ਦਾ ਪ੍ਰਕਾਸ਼ ਤੇ ਹੋਇਆ 1595 ਈਸਵੀ ਅੰਦਰ ਤੇ 11 ਸਾਲ ਦੀ ਆਰਬਲਾ ਹੈ ਜਦੋਂ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਲਾਹੌਰ ਦੀ ਧਰਤੀ ਤੇ ਜਾ ਕੇ 37 ਤਵੀ ਤੇ ਬੈਠ ਕੇ ਸੀਸ਼ ਵਿੱਚ ਗਰਮ ਰੇਤ ਪਵਾ ਕੇ ਸ਼ਹਾਦਤ ਦਿੱਤੀ ਆ ਤੇ ਉਹ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਸ਼ਹਾਦਤ ਵੇਲੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਗੁਰਗੱਦੀ ਮਿਲਦੀ ਹੈ। ਬਾਅਦ ਚ ਗੁਰਗੱਦੀ ਦੀ ਜਿਹੜੀ ਮਰਿਆਦਾ ਮਹਾਰਾਜ ਜੀ ਨੂੰ ਗੁਰਗੱਦੀ ਮਿਲੀ 1606 ਈਸਵੀ ਅੰਦਰ ਇਹ ਸਾਰੀ ਮਰਿਆਦਾ ਧੰਨ ਬਾਬਾ ਬੁੱਢਾ ਸਾਹਿਬ ਜੀ ਨੇ ਨਿਭਾਈ ਆ ਕਿਉਂਕਿ ਬਾਬਾ ਬੁੱਢਾ ਸਾਹਿਬ ਜੀ ਉਹ ਮਹਾਨ ਆਤਮਾ ਜਿਨ੍ਹਾਂ ਨੂੰ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਸੀ ਤੈਥੋਂ ਓਹਲੇ ਕਦੇ ਨਾ ਹੋ ਸਮੇਂ ਤੇਰੇ ਤੋਂ ਕਦੀ ਛੁੱਪ ਕੇ ਨਹੀਂ ਰਹਾਂਗਾ। 125 ਸਾਲ ਦੀ ਆਰਬਲਾ ਹੋਈ 12 ਸਾਲ ਦੀ ਉਮਰ ਵਿੱਚ ਗੁਰੂ ਨਾਨਕ ਸਾਹਿਬ ਜੀ ਦੀ ਚਰਨ ਸ਼ਰਨ ਵਿੱਚ ਆਏ ਤੇ 113 ਸਾਲ ਬਾਬਾ ਬੁੱਢਾ ਸਾਹਿਬ ਜੀ ਨੇ ਗੁਰੂ ਨਾਨਕ ਸਾਹਿਬ ਜੀ ਦੇ ਦਰ ਤੇ ਸੇਵਾ ਤੇ ਸਿਮਰਨ ਕਰਕੇ ਬਤੀਤ ਕੀਤਾ। ਮੈਂ ਬੇਨਤੀ ਕਹਿ ਰਿਹਾ ਸਾਂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੂੰ ਗੁਰਤਾ ਗੱਦੀ 1606 ਈਸਵੀ ਦੇ ਅੰਦਰ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਅੰਤਰ ਆਤਮੇ ਟਿਕੀ ਗੁਰਿਆਈ ਮਿਲੀ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਨ ਸਤਿਗੁਰੂ ਨੇ ਜਿਨ੍ਹਾਂ ਨੇ ਮੀਰੀ ਪੀਰੀ ਦੀਆਂ 2 ਕਿਰਪਾਨਾਂ ਧਾਰਨ ਕੀਤੀਆਂ ਮਹਾਰਾਜ ਨੇ ਅਕਾਲ ਤਖ਼ਤ ਸਾਹਿਬ ਦੀ ਉਸਾਰੀ ਕੀਤੀ 1609 ਈਸਵੀ ਅੰਦਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ 4 ਜੰਗਾਂ ਲੜੀਆਂ ਤੇ 4 ਜੰਗਾਂ ਜ਼ੁਲਮ ਦੇ ਖਿਲਾਫ਼ ਲੜ ਕੇ ਹਰ ਜੰਗ ਵਿੱਚ ਫਤਿਹ ਪ੍ਰਾਪਤ ਕੀਤੀ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸਤਿਗੁਰੂ ਜੀ ਦੇ ਜੀਵਨ ਦਾ ਇੱਕ ਸਿੱਖ ਹੈ ਜਿਹੜਾ ਸੁਰਤ ਕਰਕੇ ਆਤਮ ਰਸ ਕਰਕੇ ਤੇ ਜੁੜਿਆ ਪਰ ਉਹਨੇ ਸਰੀਰ ਕਰਕੇ ਕਦੀ ਗੁਰੂ ਦਾ ਦੀਦਾਰ ਨਹੀਂ ਕੀਤਾ। ਮੈਂ ਤਾਂ ਬੇਨਤੀ ਕਹਿ ਰਿਹਾ ਸ਼ਬਦ ਤੇ ਢੁਕਦੀ ਆ ਗਾਥਾ ਆਗਰੇ ਦੀ ਧਰਤੀ ਹੈ ਆਗਰੇ ਦੀ ਧਰਤੀ ਤੇ ਕਿਰਤੀ ਸਿੱਖ ਰਹਿੰਦਾ ਹੈ ਸੁਰਤ ਕਰਕੇ ਨਾਮ ਦਾ ਰਸ ਮਾਣਦਾ ਹੈ ਸਰੀਰ ਕਰਕੇ ਕਦੀ ਗੁਰੂ ਨਾਲ ਮਿਲਾਪ ਨਹੀਂ ਹੋਇਆ। ਸੁਰਤ ਕਰਕੇ ਸ਼ਬਦ ਕਰਕੇ ਬਾਣੀ ਕਰਕੇ ਨਾਮ ਕਰਕੇ ਨਿਤ ਆਤਮਕ ਰਸ ਨੂੰ ਮਾਨਣ ਵਾਲਾ ਤੇ ਇੰਨੀ ਅਡੋਲ ਅਵਸਥਾ ਦਾ ਮਾਲਕ ਏ ਆਪਣੀ ਕਿਰਤ ਵਿੱਚ ਭਰੋਸਾ ਰੱਖਣ ਵਾਲਾ। ਕਹਿੰਦੇ ਇੱਕ ਵਾਰੀ ਇਤਿਹਾਸ ਵਿੱਚ ਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਤੇ ਜਹਾਂਗੀਰ ਬਾਦਸ਼ਾਹ ਆਪ ਜੀ ਨੂੰ ਪਤਾ ਹੈ ਜਹਾਂਗੀਰ ਗੁਰੂ ਦੇ ਬਾਅਦ ਵਿੱਚ ਭੈ ਮੰਨਦਿਆਂ ਸਾਹਿਬ ਦੇ ਚਰਨਾਂ ਵਿੱਚ ਵੀ ਰਿਹਾ ਮਹਾਰਾਜ ਦੀ ਸੇਵਾ ਵਿੱਚ ਵੀ ਰਿਹਾ ਉਹਨੂੰ ਭੈ ਵੀ ਸੀ ਅੰਦਰੋਂ ਖਾਂਦਾ ਕਈ ਤਰ੍ਹਾਂ ਦਾ ਆਗਰੇ ਦੀ ਧਰਤੀ ਤੇ ਮਹਾਰਾਜ ਆਏ ਇੱਕ ਪਾਸੇ ਜਹਾਂਗੀਰ ਬਾਦਸ਼ਾਹ ਦਾ ਟਿਕਾਣਾ ਦੂਜੇ ਪਾਸੇ ਜਿਹੜਾ ਆਸਣ ਲੱਗਿਆ ਦਰਬਾਰ ਲੱਗਿਆ ਉਹ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਅੱਜ ਘਾਹ ਖੋਤਦਾ ਪਿਆ ਸੀ ਸਿੱਖ ਦੇ ਕੰਨ ਵਿੱਚ ਕਿਸੇ ਆਵਾਜ਼ ਪਾਈ ਉਹ ਭਲਿਆ ਜਿਸ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ
ਤੂੰ ਰੋਜ਼ਾਨਾ ਚੇਤਾ ਕਰਦਾ ਹੈ। ਅੱਜ ਉਹ ਗੁਰੂ ਹਰਗੋਬਿੰਦ ਸਾਹਿਬ ਜੀ ਆਗਰੇ ਦੀ ਧਰਤੀ ਤੇ ਆਏ ਨੇ, ਉਸ ਸਿੱਖ ਦੇ ਅੰਤਰ ਆਤਮੇ ਦਰਸ਼ਨਾਂ ਦੀ ਤਾਂਘ ਪੈਦਾ ਹੋਈ। ਮਨ ਵਿੱਚ ਸੋਚਦਾ ਮਨਾ, ਅੱਜ ਤੱਕ ਸਤਿਗੁਰੂ ਦਾ ਸੁਰਤ ਕਰਕੇ ਤੇ ਰੋਜ਼ਾਨਾ ਬਖਸ਼ਿਸ਼ਾਂ ਮਾਣਦੇ, ਸੁਰਤ ਕਰਕੇ ਤੇ ਗੁਰੂ ਦੀਆਂ ਰਹਿਮਤਾਂ ਮਾਣਦੇ, ਅੱਜ ਸਤਿਗੁਰੂ ਆਏ ਨੇ ਤੇ ਜ਼ਰੂਰ ਆਪਣੇ ਇਹਨਾਂ ਦੀਦਿਆਂ ਨਾਲ ਅੱਖਾਂ ਨਾਲ ਗੁਰੂ ਦਾ ਦੀਦਾਰ ਕਰਾਂ। ਆਪ ਜੀ ਇਤਿਹਾਸ ਵਿੱਚੋਂ ਪੜ੍ਹੋ, ਘਾਹ ਦੀ ਪੰਡ, ਇੱਕ ਹਰਾ ਹਰਾ ਘਾਹ ਖੋਤਿਆ ਗੁਰੂ ਜੀ ਦੇ ਘੋੜਿਆਂ ਦੇ ਲਈ ਤੇ ਇੱਕ ਟਕਾ ਕਿਰਤ ਕਮਾਈ ਦਾ। ਬੜਾ ਸਾਧ ਮੁਰਾਦਾ ਸਿੱਖ ਹੈ, ਇੱਕ ਟਕਾ ਕਿਰਤ ਕਮਾਈ ਦਾ ਲਿਆ, ਸਿਰ ਤੇ ਘਾਹ ਦੀ ਪੰਡ ਚੁੱਕੀ, ਗੁਰੂ ਗੁਰੂ ਜਪਦਿਆਂ ਕਦਮ ਦਰ ਕਦਮ ਪਿੰਡਾਂ ਤਹਿ ਕਰਦਿਆਂ ਤੇ ਆਖਰ ਜਿਹੜਾ ਭਾਈ ਇਹ ਗੁਰੂ ਕਾ ਸਿੱਖ ਹੈ, ਆਗਰੇ ਦੀ ਧਰਤੀ ਦਾ ਰਹਿਣ ਵਾਲਾ, ਉਹ ਗੁਰੂ ਜੀ ਦੇ ਦਰਬਾਰ ਦੇ ਲਾਗੇ ਤੁਰ ਗਿਆ। ਹੁਣ ਉੱਥੇ ਦੋ ਦਰਬਾਰ ਸਜੇ ਨੇ, ਇੱਕ ਬਾਦਸ਼ਾਹ ਦਾ, ਇੱਕ ਪਾਤਸ਼ਾਹ ਦਾ, ਇੱਕ ਜਹਾਂਗੀਰ ਬਾਦਸ਼ਾਹ ਦਾ, ਇੱਕ ਗੁਰੂ ਹਰਗੋਬਿੰਦ ਸਾਹਿਬ ਜੀ ਪਾਤਸ਼ਾਹ ਦਾ। ਤੇ ਸਿੱਖ ਪਹਿਲੀ ਵਾਰ ਆਇਆ ਸੀ, ਇਹਨੂੰ ਪਤਾ ਨਾ ਲੱਗਿਆ, ਅਚਨਚੇਤ ਭੁਲੇਖੇ ਦੇ ਨਾਲ ਇਹ ਜਹਾਂਗੀਰ ਦੇ ਦਰਬਾਰ ਵਿੱਚ ਤੁਰ ਗਿਆ। ਹੁਣ ਉਹ ਵੀ ਆਪਣੇ ਤਖ਼ਤ ਤੇ ਬੈਠਾ, ਉਹਦੀ ਵੀ ਸ਼ਾਨੋ ਸ਼ੌਕਤ ਹੈ ਸਾਚੇ ਵੇ। ਉੱਥੇ ਜਾ ਕੇ ਸਿੱਖ ਨੇ ਸਿਰ ਤੋਂ ਪੰਡ ਲਾਈ ਘਾਹ ਦੀ, ਇੱਕ ਟਕਾ ਰੱਖ ਕੇ ਤੇ ਨੇਤਰ ਬੰਦ ਕਰਕੇ ਹੱਥ ਜੋੜ ਕੇ ਕਹਿਣ ਲੱਗਿਆ, ਸਤਿਗੁਰੂ ਕਿਰਪਾ ਕਰੋ, ਮੇਰੇ ਤੇ ਰਹਿਮਤ ਕਰੋ, ਆਹ ਮਨੁੱਖਾ ਜਨਮ ਮਿਲਿਆ ਹੈ, ਮੇਰੀ ਸੁਰਤ ਤੇਰੇ ਚਰਨਾਂ ਵਿੱਚ ਜੁੜੀ ਰਹੇ, ਮੈਨੂੰ ਜੰਮਨ ਮਰਨ ਤੋਂ ਮੁਕਤ ਕਰ ਦਿਓ, ਮੈਨੂੰ ਆਪਣੇ ਚਰਨਾਂ ਕਮਲਾਂ ਦੀ ਮੌਜ ਵਿੱਚ ਥਾਂ ਦੇ ਦਿਓ। ਇਸ ਤਰ੍ਹਾਂ ਦੀਆਂ ਬੇਨਤੀਆਂ ਕੀਤੀਆਂ। ਜਹਾਂਗੀਰ ਨੂੰ ਪਤਾ ਲੱਗ ਗਿਆ ਕਿ ਇਹ ਗੁਰੂ ਨਾਨਕ ਦੇ ਦਰ ਦਾ ਸਿੱਖ ਹੈ, ਇਹ ਮੈਨੂੰ ਪਾਤਸ਼ਾਹ ਸਮਝ ਕੇ, ਗੁਰੂ ਸਮਝ ਕੇ ਭੁਲੇਖੇ ਨਾਲ ਆ ਗਿਆ। ਤੇ ਉਸ ਸਿੱਖ ਨੂੰ ਜਹਾਂਗੀਰ ਨੇ ਕਿਹਾ, ਕਹਿਣ ਲੱਗੇ, ਐ ਸਿੱਖਾ, ਮੈਂ ਤੇ ਆਪ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨੀ ਜੁੜਿਆ ਹੋਇਆ, ਇੱਕ ਕੰਮ ਕਰ, ਇਹ ਗੁਰੂ ਦਾ ਦਰਬਾਰ ਨਹੀਂ, ਤੈਨੂੰ ਭੁਲੇਖਾ ਲੱਗ ਗਿਆ, ਨਾਲ ਦੇ ਥੋੜੀ ਦੂਰ ਤੇ ਨਾਲ ਗੁਰੂ ਦਾ ਦਰਬਾਰ ਸਜਿਆ ਹੋਇਆ। ਇੰਨੀ ਗੱਲ ਸਿੱਖ ਨੇ ਕੰਨ ਵਿੱਚ ਪਈ, ਇਤਿਹਾਸ ਕਹਿੰਦੇ ਵੀ ਸਿੱਖ ਨੇ ਘਾਹ ਦੀ ਪੰਡ ਚੁੱਕੀ, ਬਹੁਤ ਜਲਦੀ ਨਾਲ ਟਕਾ ਚੁੱਕਿਆ ਤੇ ਜਦੋਂ ਤੁਰਨ ਲੱਗਦਾ ਨਾ, ਤੇ ਜਹਾਂਗੀਰ ਬਾਦਸ਼ਾਹ ਕਹਿੰਦੇ, ਨਹੀਂ ਸਿੱਖਾ, ਇਹ ਮੇਰੀ ਬੇਨਤੀ ਸੁਣ, ਮੈਂ ਵੀ ਆਖਰ ਬਾਦਸ਼ਾਹ ਵਾਂ, ਜੇ ਤੂੰ ਕੁਛ ਭੇਟਾ ਮੇਰੇ ਅੱਗੇ ਰੱਖ ਦਿੱਤੀ ਤੇ ਇਹਨੂੰ ਵਾਪਸ ਨਾ ਚੁੱਕ, ਇਹ ਮੇਰੀ ਤੋਹੀਨ ਹੈ। ਉੱਥੇ ਗੁਰੂ ਕੇ ਸਿੱਖ ਨੇ ਕਿਹਾ, ਨਹੀਂ, ਮੈਂ ਇਹ ਗੁਰੂ ਨੂੰ ਭੇਟ ਕਰਨਾ। ਤੇ ਜਹਾਂਗੀਰ ਨੇ ਕਿਹਾ, ਜੋ ਇਤਿਹਾਸ ਵਿੱਚ ਲਿਖਿਆ ਹੈ ਵੀ ਤੂੰ ਟਕਾ ਰੱਖ ਦੇ, ਮੇਰੇ ਅਹਿਲਕਾਰ ਵਜ਼ੀਰ ਖਲੋਤੇ ਨੇ, ਤੋਹੀਨ ਨਾ ਕਰ, ਤੈਨੂੰ ਮੈਂ ਮੋਹਰਾਂ ਦਾ ਥਾਲ ਭਰ ਕੇ ਦਿੰਦਾ, ਤੂੰ ਗੁਰੂ ਨੂੰ ਜਾ ਕੇ ਭੇਟ ਕਰ ਦੇਵੀ। ਉੱਥੇ ਸਿੱਖ ਕਿੱਡਾ ਬੇਪਰਵਾਹ ਹੋਵੇਗਾ, ਜਿਹਨੇ ਆਤਮ ਰਸ ਮਾਣਿਆ, ਜਿਹੜਾ ਅਡੋਲ ਅਵਸਥਾ ਦਾ ਮਾਲਕ ਹੈ। ਉਸ ਸਿੱਖ ਨੇ ਬਚਨ ਵਰਤਿਆ, ਕਹਿਣ ਲੱਗੇ, ਨਹੀਂ ਬਾਦਸ਼ਾਹ, ਤੇਰੇ ਦਰਬਾਰ ਵਿੱਚ ਤੇਰੇ ਨਾਂ ਦਾ ਸਿੱਕਾ ਚੱਲਦਾ, ਤੇਰੇ ਰਾਜ ਭਾਗ ਵਿੱਚ ਸਿਕੰਦਰ ਲੋਧੀ ਬਾਦਸ਼ਾਹ ਦਾ ਸਿੱਕਾ ਨਹੀਂ ਚੱਲ ਸਕਦਾ, ਸੱਚ ਜਾਣੀ ਗੁਰੂ ਦੇ ਦਰਬਾਰ ਵਿੱਚ ਮੇਰੀ ਕਿਰਤ ਕਮਾਈ ਦਾ ਟਕਾ ਚੱਲਣਾ, ਗੁਰੂ ਦੇ ਦਰਬਾਰ ਵਿੱਚ ਤੇਰੀਆਂ ਮੋਹਰਾਂ ਦਾ ਥਾਲ ਨਹੀਂ ਚੱਲਣਾ। ਉੱਥੇ ਏਡਾ ਬੇਪਰਵਾਹ ਸਿੱਖ, ਉਹ ਅਡੋਲ ਅਵਸਥਾ ਦੇ ਮਾਲਕ ਨੇ ਟਕਾ ਚੁੱਕਿਆ, ਘਾਹ ਦੀ ਪੰਡ ਲਈ, ਬੇਪਰਵਾਹ ਗੁਰੂ ਕੇ ਸਿੱਖ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਵਿੱਚ ਆ ਕੇ ਮੱਥਾ ਟੇਕ ਕੇ ਕਿਹਾ, ਕਹਿਣ ਲੱਗਿਆ, ਸਤਿਗੁਰੂ ਮੇਰੇ ਤੇ ਕਿਰਪਾ ਕਰੋ, ਨਾਮ ਦੀ ਦਾਤ ਬਖਸ਼ੋ, ਸੁਰਤ ਨਾਮ ਵਿੱਚ ਟਿਕੀ ਰਹੇ, ਮੈਨੂੰ ਜੰਮਨ ਮਰਨ ਤੋਂ ਮੁਕਤ ਕਰ ਦਿਓ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਤਰੁੱਠ ਕੇ ਉਸ ਸਿੱਖ ਤੇ ਬੇਅੰਤ ਬਖਸ਼ਿਸ਼ਾਂ ਵਰਤਾਈਆਂ, ਸਿੱਖਾ ਅੰਤਲੇ ਸਵਾਸ ਤੱਕ ਤੇਰੀ ਸੁਰਤ ਵਿੱਚੋਂ ਗੁਰੂ ਦਾ ਸ਼ਬਦ ਤੈਨੂੰ ਭੁੱਲੇਗਾ ਨਹੀਂ। ਮੈਂ ਬੇਨਤੀ ਇਹ ਕਹਿ ਰਿਹਾ ਗੁਰਮੁਖੋ, ਇੱਥੇ ਮਹਾਰਾਜ ਨੇ ਜਿਹੜੀ ਗੱਲ ਕਹੀ, ਜਿੱਥੇ ਅੱਜ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਗੁਰਗੱਦੀ ਦਿਵਸ ਹੈ, ਸਤਿਗੁਰੂ ਨੇ ਬੇਅੰਤ ਬਖਸ਼ਿਸ਼ਾਂ ਵਰਤਾਈਆਂ, ਉੱਥੇ ਇਹ ਮਹਾਰਾਜ ਅੱਜ ਦੇ ਬਚਨ ਅੰਦਰ ਕਹਿ ਰਹੇ ਨੇ, ਕਹਿਣ ਲੱਗੇ, ਆਤਮ ਰਸ ਜਿਹ ਜਾਣਿਆ ਹਰ ਰੰਗ ਸਹਿਜੇ ਮਾਨ। ਇਹਦੇ ਅਰਥ ਨੇ,
ਕਹਿਣ ਲੱਗੇ ਜਿਹਨੇ ਗੁਰੂ ਦੀ ਟੇਕ ਲੈ ਕੇ ਆਪਣੇ ਅੰਤਰ ਆਤਮੇ ਸ਼ਬਦ ਦਾ ਨਾਮ ਦਾ ਰਸ ਮਾਣਿਆ, ਉਹ ਅਡੋਲ ਅਵਸਥਾ ਅੰਦਰ ਸਹਿਜੇ ਹੀ ਪਰਮੇਸ਼ਵਰ ਦੇ ਨਾਮ ਦੇ ਰੰਗ ਵਿੱਚ ਟਿਕ ਜਾਂਦਾ ਹੈ। ਇੱਥੇ ਸ਼ਬਦ ਵਰਤਿਆ ਨਾਮ ਰੰਗ, ਤੇ ਉਂਜ ਗੁਰਮੁਖੋ ਇਹ ਗੱਲ ਜ਼ਰੂਰ ਚੇਤਾ ਰੱਖੋ, ਹਰ ਬੰਦਾ ਕਿਸੇ ਨਾ ਕਿਸੇ ਰੰਗ ਵਿੱਚ ਰੰਗਿਆ ਹੋਇਆ। ਇਹ ਨਹੀਂ ਵੀ ਕਿਸੇ ਬੰਦੇ ਨੂੰ ਰੰਗ ਨਹੀਂ ਚੜਿਆ, ਕੋਈ ਬਕਾਰਾਂ ਦੇ ਰੰਗ ਵਿੱਚ ਗ੍ਰਸਿਆ ਹੋਇਆ, ਕੋਈ ਕਾਮ ਦੇ ਰੰਗ ਵਿੱਚ ਰਤਿਆ ਪਿਆ, ਕੋਈ ਕ੍ਰੋਧ ਵਿੱਚ ਰੰਗਿਆ, ਕੋਈ ਲੋਭ ਮੋਹ ਅਹੰਕਾਰ ਤੇ ਕਿਧਰ ਗਿਆ ਹੀ ਨਹੀਂ। ਪਰ ਮਹਾਰਾਜ ਨੇ ਬਾਣੀ ਵਿੱਚ ਕਿਹਾ, ਕਹਿਣ ਲੱਗੇ ਸਿੱਖ ਜਦੋਂ ਬਾਣੀ ਪੜ੍ਹਦਾ ਸੰਗਤ ਕਰਦਾ ਫਿਰ ਗੁਰੂ ਰਹਿਮਤ ਕਰਕੇ ਉਹਨੂੰ ਨਾਮ ਦੇ ਰੰਗ ਵਿੱਚ ਰਤਦਾ ਹੈ। ਆਹ ਇੱਕ ਬਚਨ ਤੁਸੀਂ ਨਿੱਤ ਪੜ੍ਹਦੇ ਹੋ, ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ। ਹੁਣ ਇਹਦੇ ਅਰਥਾਂ ਨੂੰ ਸੁਣਿਓ, ਕਹਿੰਦੇ ਆ ਸਿੱਖਾ ਤੂੰ ਅੰਮ੍ਰਿਤ ਬਾਣੀ ਗਾ। ਜਦੋਂ ਸਿੱਖ ਨੇ ਆਇਆ ਗੁਰੂ ਦਾ ਬਚਨ ਬਣ ਕੇ ਅੰਮ੍ਰਿਤ ਬਾਣੀ ਗਾਈ, ਅੱਗੇ ਕਿਹਾ ਜਿਨ ਕੋ ਨਦਰ ਕਰਮ ਹੋਵੇ ਹਿਰਦੈ ਤਿੰਨਾ ਸਮਾਣੀ। ਜਿਨ੍ਹਾਂ ਤੇ ਗੁਰੂ ਦੀ ਨਦਰ ਵਰਤ ਗਈ, ਰਹਿਮਤ ਹੋ ਗਈ ਉਹਦੇ ਹਿਰਦੇ ਵਿੱਚ, ਬਾਣੀ ਸ਼ਬਦ ਰਸ ਸ਼ਬਦ ਟਿਕ ਗਿਆ। ਜਿਨ ਕੋ ਨਦਰ ਕਰਮ ਹੋਵੇ ਹਿਰਦੈ ਤਿੰਨਾ ਸਮਾਣੀ, ਅੱਗੇ ਬਚਨ ਕੀ ਵਰਤਿਆ, ਕਹਿਣ ਲੱਗੇ ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ, ਜਪੇ ਹੋ ਸਾਰੰਗ ਪਾਣੀ। ਕਹਿਣ ਲੱਗੇ ਜਿਹਨੇ ਅੰਮ੍ਰਿਤ ਨਾਮ ਦਾ ਰਸ ਪੀਤਾ, ਗੁਰ ਸ਼ਬਦ ਦੇ ਨਾਮ ਦਾ ਰਸ ਪੀਤਾ, ਉਹ ਸਹਿਜੇ ਨਾਮ ਦੇ ਰੰਗ ਵਿੱਚ ਰਤਿਆ ਰਹਿੰਦਾ ਹੈ। ਮੈਂ ਫਿਰ ਤੁਹਾਨੂੰ ਬੇਨਤੀ ਕਹਿ ਰਿਹਾ, ਹਰ ਬੰਦਾ ਕਿਸੇ ਨਾ ਕਿਸੇ ਰੰਗ ਵਿੱਚ ਰਤਿਆ, ਪਰ ਸਿੱਖ ਨੂੰ ਅਰਦਾਸ ਕਰਨੀ ਚਾਹੀਦੀ ਹੈ, ਮਹਾਰਾਜ ਮੇਰੇ ਤੇ ਕਿਰਪਾ ਕਰੋ, ਮੈਂ ਤੇਰੇ ਚਰਨਾਂ ਵਿੱਚ ਜੁੜ ਕੇ ਸ਼ਬਦ ਤੇ ਨਾਮ ਦੇ ਰਸ ਵਿੱਚ ਰੰਗਿਆ ਜਾਵਾਂ। ਇੱਥੇ ਬਚਨ ਵਰਤੇ, ਕਹਿਣ ਲੱਗੇ ਆਤਮ ਰਸ ਜਿਹ ਜਾਣਿਆ ਹਰ ਰੰਗ ਸਹਿਜੇ ਮਾਨ। ਤੇ ਜਿਹੜੇ ਆਤਮਕ ਰਸ ਵਿੱਚ ਰੰਗੇ ਗਏ ਉਹਨਾਂ ਨੂੰ ਅੱਗੇ ਪਤਾ ਕੀ ਕਿਹਾ, ਕਹਿਣ ਲੱਗੇ ਨਾਨਕ ਤਨ ਧਨ ਧਨ ਜਨ ਆਏ ਤੇ ਪਰਵਾਨ। ਕਹਿਣ ਲੱਗੇ ਉਹ ਗੁਰਮੁਖ ਧਨ ਨੇ ਧਨ ਨੇ ਧਨ ਨੇ ਉਹਨਾਂ ਦਾ ਆਇਆ ਪ੍ਰਵਾਨ ਹੈ, ਸਫਲ ਹੈ, ਜਿਹੜੇ ਪਰਮੇਸ਼ਵਰ ਦੇ ਨਾਮ ਦੇ ਰੰਗ ਵਿੱਚ ਰੰਗੇ ਗਏ। ਆਪਾਂ ਜਪਜੀ ਸਾਹਿਬ ਪੜ੍ਹਦੇ ਹਾਂ, ਜਪਜੀ ਸਾਹਿਬ ਵਿੱਚ ਵੀ ਮਹਾਰਾਜ ਨੇ ਇੱਕ ਬਚਨ ਵਰਤਿਆ, ਉਹ ਨਿਤ ਪੜ੍ਹਦੇ ਹਾਂ, ਪੰਚ ਪਰਵਾਨ ਪੰਚ ਪ੍ਰਧਾਨ ਪੰਚੇ ਪਾਵੇਂ ਦਰਗ ਹੈ ਮਾਨ ਪੰਚੇ ਸੋਹੇ ਦਰ ਰਾਜਾਨ ਪੰਚਾਂ ਕਾ ਗੁਰ ਏਕ ਧਿਆਨ। ਹੁਣ ਇਹ ਪੰਚ ਦੇ ਅਰਥ ਕੀ ਨੇ, ਇਹਦੇ ਅਰਥ ਨੇ ਗੁਰਮੁਖ ਜਨ ਭਗਤੀ ਕਰਨ ਵਾਲੇ ਬੰਦਗੀ ਕਰਨ ਵਾਲੇ ਗੁਰੂ ਦੇ ਸ਼ਬਦ ਵਿੱਚ ਜੁੜੀਆਂ ਹੋਈਆਂ ਆਤਮਾਵਾਂ ਨੂੰ ਪੰਚ ਕਿਹਾ ਗਿਆ। ਇੱਥੇ ਉਹਨਾਂ ਲਈ ਸ਼ਬਦ ਵਰਤਿਆ, ਤੁਸੀਂ ਅਰਥ ਨੂੰ ਪੜ੍ਹਿਓ। ਤੇ ਮਹਾਰਾਜ ਨੇ ਕਿਹਾ, ਕਹਿੰਦੇ ਜਿਹੜੇ ਪੰਚ ਜਨ ਨੇ ਪਾਪ, ਜਿਹੜੇ ਗੁਰਮੁਖ ਜਨ ਨੇ ਭਗਤੀ ਕਰਨ ਵਾਲੇ ਬੰਦਗੀ ਕਰਨ ਵਾਲੇ ਨੇ, ਉਹ ਪਰਮਾਤਮਾ ਦੇ ਦਰ ਪ੍ਰਵਾਨ ਨੇ। ਪਹਿਲਾ ਵਚਨ ਪੰਚ ਪ੍ਰਵਾਨ, ਗੁਰੂ ਦਰ ਪ੍ਰਵਾਨ ਨੇ। ਪੰਚ ਪ੍ਰਧਾਨ, ਉਹ ਗੁਰੂ ਪਰਮਾਤਮਾ ਦੇ ਦਰ ਪ੍ਰਧਾਨ ਨੇ। ਹੈਰਾਨਗੀ ਦੀ ਗੱਲ, ਬੰਦਾ ਦੁਨੀਆਂ ਵਿੱਚ ਵਿਚਰਦਾ, ਦੁਨਿਆਵੀ ਤੌਰ ਤੇ ਥਾਂ ਥਾਂ ਤੇ ਚਾਹੁੰਦਾ ਮੈਨੂੰ ਪ੍ਰਧਾਨਗੀ ਮਿਲੇ। ਸਤਿਗੁਰੂ ਗੁਰੂ ਨਾਨਕ ਸਾਹਿਬ ਕਹਿੰਦੇ, ਬੰਦੇ ਤੂੰ ਨਾਮ ਦੀ ਸ਼ਬਦ ਦੀ ਟੇਕ ਲਈ ਤੂੰ ਦੁਨੀਆਂ ਦੀ ਗੱਲ ਛੱਡ, ਤੈਨੂੰ ਤੇ ਪਰਮਾਤਮਾ ਤੇ ਗੁਰੂ ਦੇ ਦਰ ਵੀ ਪ੍ਰਧਾਨ ਮੰਨਿਆ ਜਾਏਗਾ। ਮਹਾਰਾਜ ਨੇ ਕਿਹਾ ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵੇਂ ਦਰਗਹਿ ਮਾਨ। ਉਹ ਪੰਚ ਜਨ ਰੱਬੀ ਦਰਗਾਹ ਵਿੱਚ ਮਾਣ ਪਾਉਂਦੇ ਆ। ਪੰਚੇ ਸੋਹੇ ਦਰ ਰਾਜਾਨ, ਪੰਚ ਜਨ ਪਰਮਾਤਮਾ ਦੇ ਦਰ ਸੋਭਾ ਪਾਉਂਦੇ ਆ। ਤੇ ਪੁੱਛਿਆ ਮਹਾਰਾਜ ਇਹ ਪੰਚ ਜਨਾਂ ਨੇ ਕਰਮ ਕੀ ਕੀਤਾ, ਮਹਾਰਾਜ ਨੇ ਕਿਹਾ ਪੰਚਾਂ ਕਾ ਗੁਰ ਏਕ ਧਿਆਨ, ਕਿਉਂਕਿ ਉਹਨਾਂ ਦਾ ਧਿਆਨ ਇੱਕ ਪਰਮਾਤਮਾ ਦੇ ਨਾਮ ਵਿੱਚ ਹੈ। ਇੱਥੇ ਸ਼ਬਦ ਵਰਤਿਆ ਮਹਾਰਾਜ ਨੇ, ਕਹਿੰਦੇ ਭਾਈ ਨਾਨਕ ਧਨ ਧਨ ਧਨ ਜਨ ਆਏ ਤੇ ਪਰਵਾਨ। ਕਹਿਣ ਲੱਗੇ ਉਹ ਧਨ ਨੇ, ਉਹ ਧਨ ਨੇ, ਉਹ ਸੇਵਕ ਧਨ ਨੇ ਜਿਨ੍ਹਾਂ ਨੇ ਆਤਮਕ ਰਸ ਮਾਣਿਆ ਤੇ ਉਹਨਾਂ ਦਾ ਆਇਆ ਸਫਲਾ ਹੋ ਗਿਆ। ਹੁਣ ਮਹਾਰਾਜ ਅੱਗੇ ਕਿਰਪਾ ਕਰਦੇ ਨੇ, ਪੌੜੀ ਪੌੜੀ ਵਿੱਚ ਸਤਿਗੁਰੂ ਨੇ ਰਹਿਮਤ ਵਰਤਾਈ। ਕਹਿਣ ਲੱਗੇ ਆਇਆ ਸਫਲ
ਤਾਹੂ ਕੋ ਗਣੀਏ। ਗੁਰੂ ਅਰਜਨ ਸਾਹਿਬ ਮਹਾਰਾਜ ਕਿਰਪਾ ਕਰ ਰਹੇ ਨੇ, ਕਹਿੰਦੇ ਆਇਆ ਸਫਲ ਤਾਹੂ ਕੋ ਗਣੀਏ। ਗਣੀਆਂ ਦਾ ਅਰਥ ਗਿਣਿਆ ਜਾਂਦਾ। ਕਹਿੰਦੇ ਜਗਤ ਵਿੱਚ ਆਏ ਸਾਰੇ ਨੇ, ਪਰ ਇੱਥੇ ਆਇਆ ਸਫਲਾ ਉਹਨਾਂ ਦਾ ਗਿਣਿਆ ਜਾਂਦਾ। ਆਇਆ ਸਫਲ ਤਾਹੂ ਕੋ ਗਣੀਏ, ਜਾਸ ਰਸਨ ਹਰ ਹਰ ਜਸ ਭਣੀਏ। ਕਹਿੰਦੇ ਜਿਨ੍ਹਾਂ ਨੇ ਆਪਣੀ ਰਸਨਾ ਦੇ ਨਾਲ ਹਰੀ ਪਰਮੇਸ਼ਵਰ ਦਾ ਜਸ ਗਾਇਆ ਹੈ, ਆਏ ਸਾਰੇ ਨੇ ਪਰ ਸਫਲ ਸਾਰੇ ਨਹੀਂ। ਇੱਕ ਬੇਨਤੀ ਮੈਂ ਤੁਹਾਨੂੰ ਹੋਰ ਕਰਾਂ, ਆਪਾਂ ਆਮ ਇੱਕ ਬਚਨ ਖਾਸ ਕਰਕੇ ਪਿੰਡਾਂ ਥਾਵਾਂ ਵਿੱਚ ਵਰਤਦੇ ਹਾਂ ਕਿ ਬੰਦਾ ਖਾਲੀ ਹੱਥ ਆਇਆ, ਇਹਨੇ ਖਾਲੀ ਹੱਥ ਤੁਰ ਜਾਣਾ, ਇਹ ਅਕਸਰ ਵਰਤਦੇ ਹਾਂ। ਪਰ ਗੁਰੂ ਗ੍ਰੰਥ ਸਾਹਿਬ ਕਹਿੰਦੇ ਨਹੀਂ, ਨਾ ਬੰਦਾ ਖਾਲੀ ਹੱਥ ਆਇਆ ਨਾ ਇਹਨੇ ਖਾਲੀ ਹੱਥ ਪਰਤਨੇ ਵਾਪਸ। ਪੁੱਛਿਆ ਮਹਾਰਾਜ ਇਹ ਕੀ ਲੈ ਕੇ ਆਇਆ, ਤੇ ਗੁਰੂ ਜੀ ਨੇ ਕਿਹਾ ਇਹ ਕੀਮਤੀ ਮਨੁੱਖਾ ਜਨਮ 84 ਦਾ ਸਰਦਾਰ ਹੈ, ਸਵਾਸਾਂ ਦੀ ਪੂੰਜੀ ਲੈ ਕੇ ਆਇਆ। ਪਰ ਇੱਕ ਬਚਨ ਮਹਾਰਾਜ ਨੇ ਵਰਤਿਆ, ਕਹਿਣ ਲੱਗੇ ਇੱਕ ਤੇ ਇੱਥੇ ਉਹ ਨੇ ਜਿਹੜੇ ਇਸ ਜਗਤ ਅੰਦਰ ਆ ਕੇ ਗੁਰੂ ਦਾ ਪੱਲਾ ਪਕੜ ਕੇ ਗੁਰ ਸ਼ਬਦ ਨਾਲ ਸਾਂਝ ਪਾ ਕੇ ਨਾਮ ਬਾਣੀ ਦੀ ਟੇਕ ਲੈ ਕੇ ਗੁਣਾਂ ਦਾ ਖਜ਼ਾਨਾ ਬੰਨ ਕੇ ਲੈ ਗਏ, ਯਾਤਰਾ ਸਫਲ ਕਰਕੇ ਨਾਮ ਧਨ ਕੱਤਰ ਕਰਕੇ ਲੈ ਗਏ। ਇੱਕ ਮਹਾਰਾਜ ਨੇ ਬਚਨ ਵਰਤਿਆ, ਕਹਿਣ ਲੱਗੇ ਉਹ ਵੀ ਨੇ ਜਿਹੜੇ ਇੱਥੇ ਦਿਨ ਰਾਤ ਆਪਣੇ ਕੀਮਤੀ ਸਵਾਸ ਵੀ ਗਵਾ ਕੇ ਗੁਣ ਕੱਚੇ ਕਰਨ ਦੀ ਬਜਾਏ ਤੁਰਨ ਵੇਲੇ ਔਗਣਾਂ ਦੀ ਪੰਡ ਬਣ ਕੇ ਤੁਰ ਪਏ, ਪਾਪਾਂ ਦੀ ਪੰਡ ਲੈ ਗਏ। ਇਹਨੂੰ ਮਹਾਰਾਜ ਨੇ ਬਾਣੀ ਚ ਕਿਹਾ, ਇੱਕ ਸ਼ਬਦ ਹੁੰਦਾ ਗੁਣਾ ਗਵਾਈ ਗੰਠੜੀ ਅਵਗੁਣ ਚੱਲੀ ਬੰਨ। ਮਹਾਰਾਜ ਕਹਿਣ ਲੱਗੇ ਗੁਣਾਂ ਦੀ ਗੰਠੜੀ ਗਵਾ ਦਿੱਤੀ ਤੇ ਔਗਣਾਂ ਦੀ ਪੰਡ ਬੰਨ ਲਈ। ਜਾਂ ਬਾਣੀ ਵਿੱਚ ਇੱਕ ਬਚਨ ਹੁੰਦਾ ਉੱਚੇ ਮੰਦਰ ਸੁੰਦਰ ਨਾਰੀ ਰਾਮ ਨਾਮ ਬਿਨ ਬਾਜੀ ਹਾਰੀ। ਕਹਿਣ ਲੱਗੇ ਮਹੱਲ ਬੜੇ ਉੱਚੇ ਬਣਾਏ, ਪਰਿਵਾਰ ਬੜਾ ਸੁੰਦਰ, ਪਰ ਪਰਮਾਤਮਾ ਦੇ ਨਾਮ ਤੋਂ ਬਿਨਾਂ ਜੀਵਨ ਦੀ ਬਾਜੀ ਹਾਰ ਕੇ ਤੁਰ ਗਏ। ਇਹ ਕਦੀ ਨਾ ਭੁੱਲੋ, ਬੰਦਾ ਖਾਲੀ ਹੱਥ ਨਹੀਂ ਜਾਂਦਾ। ਇੱਕ ਉਹ ਵੀ ਨੇ ਜਿਨ੍ਹਾਂ ਨੂੰ ਆਪਾਂ ਨਿੱਤ ਪੜ੍ਹਦੇ ਹਾਂ ਕਿ ਜਿਨ੍ਹਾਂ ਨਾਮ ਦੀ ਕਮਾਈ ਕੀਤੀ, ਜਿੰਨੀ ਨਾਮ ਧਿਆਇਆ ਗਏ ਮਸਕਤ ਕਾਲ। ਹੁਣ ਇੱਥੇ ਇਹ ਕਿਹਾ ਨਾ ਮਹਾਰਾਜ ਨੇ ਗਏ ਮਸਕਤ ਕਾਲ, ਇਹ ਤੇ ਨਹੀਂ ਕਿਹਾ ਵੀ ਆਏ ਮਸਕਤ ਕਾਲ। ਸ਼ਬਦ ਵਰਤਿਆ ਜਿੰਨਾ ਨਾਮ ਦੀ ਕਮਾਈ ਕੀਤੀ, ਸ਼ਬਦ ਦੀ ਜਿੰਨੀ ਨਾਮ ਧਿਆਇਆ ਗਏ ਮਸਕਤ ਕਾਲ, ਕਾਲ ਨਾ ਕਾਲੀ ਨਾਨਕ ਤੇ ਮੁੱਖ ਉਜਲੇ। ਇੱਥੇ ਨਹੀਂ ਕਿਹਾ, ਕਹਿਣ ਲੱਗੇ ਉੱਥੇ ਮੁੱਖ ਉਜਲੇ ਹੋ ਗਏ, ਨਾਨਕ ਤੇ ਮੁੱਖ ਉਜਲੇ ਕੇਤੀ ਛੁੱਟੀ ਨਾਲ। ਉਹ ਹੋਰਨਾਂ ਦਾ ਵੀ ਭਲਾ ਕਰਦੇ ਆ ਜਿੱਥੇ ਆਪਣਾ ਕਰਦੇ ਆ। ਮਹਾਰਾਜ ਨੇ ਇੱਥੇ ਬਚਨ ਵਰਤੇ, ਕਹਿਣ ਲੱਗੇ ਆਇਆ ਸਫਲ ਤਾਹੂ ਕੋ ਗਣੀਏ। ਇੱਥੇ ਉਹਨਾਂ ਦਾ ਆਇਆ ਸਫਲ ਹੈ, ਉਹਨਾਂ ਨੂੰ ਗਿਣਿਆ ਜਾਂਦਾ ਵੀ ਭਾਈ ਵਾਕੇ ਤੁਸੀਂ ਜਗਤ ਵਿੱਚ ਮਨੁੱਖਾ ਜਨਮ ਲੈ ਕੇ ਆਏ ਹੋ। ਮਹਾਰਾਜ ਜੀ ਕਿਹਨਾਂ ਨੂੰ? ਕਹਿਣ ਲੱਗੇ ਜਾਸ ਰਸਨ ਹਰ ਹਰ ਜਸ ਭਣੀਏ, ਜਿਨ੍ਹਾਂ ਨੇ ਆਪਣੀ ਰਸਨਾ ਦੇ ਨਾਲ ਪਰਮੇਸ਼ਵਰ ਦੇ ਨਾਮ ਨੂੰ ਜਪਿਆ ਹੈ। ਨਾਮ ਜਪਣ ਵਾਲਿਆਂ ਦਾ, ਗੁਰੂ ਸ਼ਬਦ ਪੜ੍ਹਨ ਵਾਲਿਆਂ ਦਾ ਜੀਵਨ ਸਫਲ ਹੈ। ਫਿਰ ਮਹਾਰਾਜ ਨੇ ਅੱਗੇ ਕਿਹਾ, ਕਹਿੰਦੇ ਆਏ ਬਸਹੇ ਸਾਧੂ ਕੈ ਸੰਗੇ। ਇੱਥੇ ਸਾਧੂ ਦਾ ਅਰਥ ਹੈ ਗੁਰੂ ਸਾਧੂ। ਕਹਿਣ ਲੱਗੇ ਜਿਹੜੇ ਜਗਤ ਵਿੱਚ ਆ ਕੇ ਗੁਰੂ ਸਾਧੂ ਦੀ ਸੰਗਤ ਕਰਦੇ ਨੇ, ਆਏ ਬਸਹੇ ਸਾਧੂ ਕੈ ਸੰਗੇ। ਔਰ ਜਿਨ੍ਹਾਂ ਗੁਰੂ ਸਾਧੂ ਦੀ ਸੰਗਤ ਕੀਤੀ, ਅਨ ਦਿਨ ਨਾਮ ਧਿਆਵਹੇ ਰੰਗੇ। ਅਣਦਿਨ ਸ਼ਬਦ ਬਾਣੀ ਵਿੱਚ ਬੜੇ ਵਾਰੀ ਆਉਂਦਾ, ਅਣਦਿਨ ਦਾ ਅਰਥ ਦਿਨ ਰਾਤ, ਧਿਆਵੇ ਦਾ ਅਰਥ ਧਿਆਉਂਦੇ ਨੇ। ਅਣਦਿਨ ਨਾਮ ਧਿਆਵੇ ਰੰਗੇ, ਕਹਿਣ ਲੱਗੇ ਉਹ ਦਿਨ ਰਾਤ ਪਰਮਾਤਮਾ ਵਾਹਿਗੁਰੂ ਦੇ ਨਾਮ ਨੂੰ ਧਿਆਉਂਦੇ ਨੇ। ਕੌਣ? ਜਿਨ੍ਹਾਂ ਨੇ ਗੁਰੂ ਦੀ ਸਤਸੰਗਤ ਕੀਤੀ ਹੈ, ਜਿਨ੍ਹਾਂ ਨੇ ਗੁਰੂ ਦਾ ਪੱਲਾ ਪਕੜਿਆ। ਫਿਰ ਮਹਾਰਾਜ ਨੇ ਅੱਗੇ ਬਚਨ ਵਰਤੇ, ਕਹਿਣ ਲੱਗੇ ਆਵਤ ਸੋ ਜਨ ਨਾਮੇ ਰਾਤਾ। ਜਿਹੜੇ ਗੁਰੂ ਕੋਲ ਆਏ ਉਹ ਮਨੁੱਖਾ ਜਨਮ ਲੈ ਕੇ ਵੀ ਨਾਮ ਵਿੱਚ ਰੰਗੇ ਗਏ। ਆਵਤ ਸੋ ਜਨ ਨਾਮੇ ਰਾਤਾ। ਤੇ ਪੁੱਛਿਆ ਮਹਾਰਾਜ
ਨਾਮ ਵਿੱਚ ਸ਼ਬਦ ਵਿੱਚ ਕਿਹੜਾ ਬੰਦਾ ਰਤਿਆ ਜਾਂਦਾ ਹੈ ਤੇ ਇੱਕ ਬਚਨ ਵਰਤਿਆ ਕਹਿਣ ਲੱਗੇ ਜਾ ਕਉ ਦਇਆ ਮਇਆ ਵਿਧਾਤਾ। ਕਹਿਣ ਲੱਗੇ ਜਿਨ੍ਹਾਂ ਤੇ ਗੁਰੂ ਦੀ ਦਇਆ ਹੋ ਜਾਏ, ਤਰਸ ਹੋ ਜਾਏ। ਮਇਆ ਦਾ ਅਰਥ ਵੀ ਕਿਰਪਾ, ਵਿਧਾਤੇ ਦਾ ਅਰਥ ਹੁੰਦਾ ਹੈ ਵਿਧੀਆਂ ਬਣਾਉਣ ਵਾਲਾ ਵਿਧਾਤਾ ਪਰਮਾਤਮਾ। ਕਹਿਣ ਲੱਗੇ ਜਿਨ੍ਹਾਂ ਤੇ ਪਰਮਾਤਮਾ ਦੀ ਗੁਰੂ ਦੀ ਵਿਧਾਤੇ ਦੀ ਆਪਣੀ ਦਇਆ ਮਇਆ ਆਪਣੀ ਰਹਿਮਤ ਤਰਸ ਕਿਰਪਾ ਹੋ ਜਾਏ, ਕਿਰਪਾ ਵਾਲਾ ਬੰਦਾ ਪਰਮਾਤਮਾ ਦੇ ਨਾਮ ਨਾਲ ਜੁੜਦਾ ਹੈ। ਗੁਰਮੁਖੋ ਇਹ ਉਹਦੀ ਕਿਰਪਾ ਤੋਂ ਬਿਨਾਂ ਨਹੀਂ। ਬਾਣੀ ਵਿੱਚ ਆਪਾਂ ਪੜ੍ਹਦੇ ਹਾਂ ਨਿਤ ਆਪ ਜਪਾਏ ਜਪੈ ਸੋ ਨਾਉ, ਆਪ ਗਾ ਵਾਏ ਸੋ ਹਰ ਗੁਣ ਗਾਓ। ਪ੍ਰਭ ਕਿਰਪਾ ਤੇ ਹੋਏ ਪ੍ਰਗਾਸ, ਪ੍ਰਭੂ ਦਇਆ ਤੇ ਕਮਲ ਵਿਗਾਸ। ਪ੍ਰਭ ਸੋ ਪ੍ਰਸੰਨ ਬਸੈ ਮਨ ਸੋਏ, ਪ੍ਰਭ ਦਇਆ ਤੇ ਮਤ ਉਤਮ ਹੋਏ। ਮਹਾਰਾਜ ਕਹਿਣ ਲੱਗੇ ਉਹਦੀ ਕਿਰਪਾ ਵਰਤ ਜਾਏ, ਕਿਸੇ ਦੇ ਅੰਤਰ ਆਤਮੇ ਗੁਰ ਸ਼ਬਦ ਰਾਹੀਂ ਪ੍ਰਕਾਸ਼ ਹੁੰਦਾ ਹੈ, ਚਾਨਣਾ ਹੁੰਦਾ ਹੈ, ਉਹਦੀ ਕਿਰਪਾ ਵਰਤ ਜਾਏ ਕਿਸੇ ਦੇ ਅੰਤਰ ਆਤਮੇ। ਮਹਾਰਾਜ ਕਹਿਣ ਲੱਗੇ ਮਾਨੋ ਕਮਲ ਦਾ ਫੁੱਲ ਖਿੜ ਜਾਂਦਾ, ਕਮਲ ਦਾ ਫੁੱਲ ਭਾਵ ਅੰਤਰ ਆਤਮੇ ਖੇੜਾ ਹੁੰਦਾ, ਉਹਦੀ ਕਿਰਪਾ ਵਰਤ ਜਾਏ, ਮਤ ਉੱਤਮ ਹੁੰਦੀ ਆ ਤੇ ਉੱਤਮ ਮਤ ਫਿਰ ਪਰਮਾਤਮਾ ਦੇ ਨਾਮ ਨਾਲ ਜੁੜਦੀ ਆ। ਉਂਝ ਹਰ ਸਿੱਖ ਨੂੰ ਇਹ ਅਰਦਾਸ ਕਰਨੀ ਚਾਹੀਦੀ ਆ ਕਿ ਸਤਿਗੁਰੂ ਜਦੋਂ ਆਪਾਂ ਦੁਨਿਆਵੀ ਦਾਤਾਂ ਮੰਗਦੇ ਹਾਂ, ਉੱਥੇ ਹਰ ਸਿੱਖ ਰੋਜ਼ਾਨਾ ਮੰਗੇ ਮੰਗਣਾ ਮੰਗਣ ਨੀਕਾ, ਹਰ ਜਸ ਗੁਰ ਤੇ ਮੰਗਣਾ ਮੇਰੇ ਤੇ ਦਇਆ ਕਰ ਸਤਿਗੁਰੂ, ਮੇਰੀ ਸੁਰਤ ਤੇਰੇ ਨਾਮ ਵਿੱਚ ਜੁੜ ਜਾਏ, ਮੈਂ ਨਿਤਨੇਮੀ ਬਣ ਜਾਵਾਂ, ਮੈਂ ਸਤ ਸੰਗਤ ਕਰਾਂ, ਮੈਂ ਅੰਮ੍ਰਿਤ ਵੇਲਾ ਸਾਵਾਂ, ਅੰਮ੍ਰਿਤ ਧਾਰੀ ਬਣ ਜਾਵਾਂ, ਮੇਰੇ ਪਰਿਵਾਰ ਵਿੱਚ ਗੁਰਸਿੱਖੀ ਆ ਜਾਏ। ਇਹ ਮੰਗ ਹਰ ਸਿੱਖ ਨੂੰ ਮੰਗਣੀ ਚਾਹੀਦੀ ਆ। ਇੱਥੇ ਮਹਾਰਾਜ ਨੇ ਵਚਨ ਵਰਤਿਆ, ਕਹਿਣ ਲੱਗੇ ਜਾਕੋ ਦਇਆ ਮਇਆ ਵਿਧਾਤਾ। ਅੱਗੇ ਫਿਰ ਇੱਕ ਵਚਨ ਅਖੀਰ ਤੇ ਕਿਹਾ ਗੁਰੂ ਅਰਜਨ ਦੇਵ ਜੀ, ਕਹਿੰਦੇ ਇੱਕ ਇਹ ਆਵਨ ਫਿਰ ਜੋਨ ਨਾ ਆਇਆ। ਕਹਿੰਦੇ ਜਿਨ੍ਹਾਂ ਗੁਰੂ ਦੀ ਟੇਕ ਲਈ ਉਹ ਮਨੁੱਖਾ ਜਨਮ ਲੈ ਕੇ ਇੱਕ ਵਾਰੀ ਆਏ ਨੇ, ਪਰ ਇੱਥੇ ਗੁਰੂ ਦੀ ਟੇਕ ਲੈ ਕੇ ਸਫਲ ਕਰ ਗਏ, ਉਹ ਫਿਰ ਵਾਰ ਵਾਰ ਜੰਮਣ ਮਰਨ ਦੇ ਗੇੜ ਜੂਨਾਂ ਵਿੱਚ ਨਹੀਂ ਭਟਕਦੇ। ਇਹ ਸ਼ਬਦ ਵਰਤਿਆ ਇੱਕ ਇਹ ਆਵਨ ਫਿਰ ਜੋਨ ਨਾ ਆਇਆ, ਫਿਰ ਉਹ ਜੰਮਣ ਮਰਨ ਦੇ ਗੇੜ ਵਿੱਚ ਨਹੀਂ ਪੈਂਦੇ। ਨਾਨਕ ਹਰ ਕੈ ਦਰਸ ਸਮਾਇਆ, ਜਿਨ੍ਹਾਂ ਨੇ ਗੁਰੂ ਦੀ ਟੇਕ ਲੈ ਕੇ ਹਰੀ ਪਰਮਾਤਮਾ ਦਾ ਦੀਦਾਰ ਕਰ ਲਿਆ, ਉਹਦੇ ਚਰਨਾਂ ਵਿੱਚ ਜੁੜ ਗਏ, ਉਹ ਵਾਰ ਵਾਰ ਜੰਮਣ ਮਰਨ ਦੇ ਗੇੜ ਵਿੱਚੋਂ ਰਹਿਤ ਹੋ ਜਾਂਦੇ ਨੇ। ਜਿਹਨੂੰ ਬਾਣੀ ਨੇ ਕਿਹਾ ਵੇਖੋ ਜੰਮਣ ਮਰਨ ਪ੍ਰਤੀ ਬਾਣੀ ਵਿੱਚ ਬਹੁਤ ਕੁਝ ਵਰਤਿਆ ਮਹਾਰਾਜ ਨੇ। ਸਾਹਿਬ ਕਹਿੰਦੇ ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਦਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ, ਮਿਲ ਜਗਦੀਸ਼ ਮਿਲਨ ਕੀ ਬਰੀਆ, ਚਿਰੰਕਾਲ ਇਹ ਦੇ ਸੰਜਰੀਆ। ਕਹਿੰਦੇ ਭਾਈ ਕਈ ਜਨਮ ਤੂੰ ਕੀੜਿਆਂ ਪਤੰਗਿਆਂ ਪਸ਼ੂਆਂ ਪੰਛੀਆਂ ਰੁੱਖਾਂ ਪੱਥਰਾਂ ਦੇ ਭੋਗੇ ਨੇ, ਬਹੁਤ ਲੰਮੇ ਸਮੇਂ ਤੋਂ ਬਾਅਦ ਤੈਨੂੰ ਮਨੁੱਖਾ ਜਨਮ ਮਿਲਿਆ, ਤੂੰ ਗੁਰੂ ਦੀ ਟੇਕ ਲੈ। ਜੇ ਗੁਰੂ ਦੀ ਟੇਕ ਲਏਗਾ ਤੇ ਬਾਅਦ ਵਿੱਚ ਇਹ ਜੰਮ ਜੰਮ ਮਰੈ ਮਰੈ ਫਿਰ ਜੰਮੈ, ਬਹੁਤ ਸਜਾਏ ਪਿਆ ਦੇਸ਼ ਲੰਮੈ। ਇਹ ਜਿਹੜੀ ਬੜੀ ਵੱਡੀ ਸਜ਼ਾ, ਜੰਮਣ ਮਰਨ ਦੇ ਗੇੜ ਤੋਂ ਤੂੰ ਮੁਕਤ ਹੋ ਜਾਏਗਾ। ਇੱਥੇ ਬਚਨ ਵਰਤਿਆ ਇੱਕ ਆਵਨ ਫਿਰ ਜੋਨ ਨਾ ਆਇਆ, ਨਾਨਕ ਹਰ ਕੈ ਦਰਸ ਸਮਾਇਆ, ਜਿਨ੍ਹਾਂ ਗੁਰੂ ਦੀ ਟੇਕ ਲਈ ਜਿਨ੍ਹਾਂ ਗੁਰੂ ਦਾ ਦੀਦਾਰ ਕੀਤਾ ਉਹ ਜੰਮਣ ਮਰਨ ਤੋਂ ਰਹਿਤ ਹੋ ਗਏ, ਉਹਨਾਂ ਦੀ ਸੁਰਤ ਨਾਮ ਬਾਣੀ ਵਿੱਚ ਟਿਕ ਗਈ, ਉਹਨਾਂ ਅੰਦਰ ਆਤਮਕ ਅਡੋਲਤਾ ਆ ਗਈ, ਉਹ ਰਸਨਾ ਤੋਂ ਪਰਮਾਤਮਾ ਦੇ ਗੁਣ ਗਾਉਣ ਲੱਗ ਪਏ। ਮਹਾਰਾਜ ਕਹਿਣ ਲੱਗੇ ਉਹ ਪੁਰਖ ਧੰਨ ਨੇ ਜਿਹੜੇ ਗੁਰ ਸ਼ਬਦ ਨਾਲ ਜੁੜਦੇ ਨੇ। ਗੁਰੂ ਰਹਿਮਤ ਕਰੇ ਆਪਾਂ ਗੁਰੂ ਕੀ ਟੇਕ ਲੈ ਕੇ ਅੰਮ੍ਰਿਤ ਬਾਣੀ ਨਾਮ ਨਾਲ ਜੁੜੀਏ। ਜ਼ਰੂਰ ਘਰਾਂ ਵਿੱਚ ਅੰਮ੍ਰਿਤ ਬਾਣੀ ਪੜ੍ਹੋ, ਬੱਚਿਆਂ ਨੂੰ ਪਰਿਵਾਰਾਂ ਨੂੰ ਇਤਿਹਾਸ ਬਾਣੀ ਨਾਮ ਨਾਲ ਜੋੜੋ ਤਾਂ ਜੋ ਇਹ ਮਨੁੱਖਾ ਜਨਮ ਆਪਣਾ ਸਫਲ ਹੋ ਸਕੇ। ਇੰਨੀਆਂ ਕੋ ਬੇਨਤੀਆਂ ਪ੍ਰਵਾਨ ਕਰਨਾ, ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨਾ ਜੀ। ਆਪ ਸਮੁੱਚੀ ਸੰਗਤ ਦਾ ਬਹੁਤ ਧੰਨਵਾਦ, ਪਿਆਰ ਨਾਲ ਬੈਠ ਕੇ ਵਿਚਾਰਾਂ ਸੁਣੀਆਂ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਸ਼ੁਕਰਾਨਾ।
ਭੁੱਲ ਚੁੱਕ ਦੀ ਖਿਮਾ ਫਤਿਹ ਦੀ ਸਾਂਝ ਪਾਓ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਛੇਤੀ, ਮਨ ਵਜੀਆਂ ਵਾਧਾਈਆਂ, ਰਾਗ ਰਤਨ ਪਰਿਵਾਰ ਭਰੀਆਂ, ਸ਼ਬਦ ਗਾਵਨੇ ਆਈਆਂ, ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ ਕਹਿ ਨਾਨਕੇ ਆਨੰਦ ਹੋਆ। ਸਤਿਗੁਰੂ ਮੈਂ ਪਾਇਆ ਇਹ ਮਨ ਮੇਰਿਆ, ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁਖ ਸਭ ਵਿਸਾਰਨਾ ਅੰਗੀਕਾਰ ਹੋ ਕਰੇ ਤੇਰਾ, ਕਾਰਜ ਸਭ ਸਵਾਰਨਾ ਸਭਨਾ ਗੱਲਾਂ ਸਮਰੱਥ ਸੁਆਮੀ।

ਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਹੀਆਂ ਕਰ ਸ਼ਾਂਤ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟ ਹੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਰੂਪੇ ਆਰੋ ਸਾਚਾ ਨਾਮ ਮੇਰਾ ਆਧਾਰ ਵਾਜੇ ਪੰਚੋ ਸ਼ਬਦ ਤਿਤ ਕਰ ਸੁਭਾਗੈ ਕਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਪੰਚ ਦੂਤ

ਘਰ ਅਨਹਦ ਆਨੰਦ ਸੁਨ ਹੋ ਵੱਡ ਭਾਗੀ ਹੂੰ ਸਗਲ ਮਨੋਰਥ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ

ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਜੀ ਸਹਾਏ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ।

ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਤਨ ਆਰਿਆਂ ਨਾਲ ਚਿਰਾਏ ਗਏ, ਬੱਚਿਆਂ ਦੇ ਟੋਟੇ ਟੋਟੇ ਕਰਕੇ ਗਲਾਂ ਵਿੱਚ ਹਾਰ ਪਵਾਏ, ਸਵਾ ਸਵਾ ਮਨ ਦੇ ਗਿੱਲੇ ਪੀਸਣੇ ਪੀਸੇ, ਖੰਨੀ ਖੰਨੀ ਰੋਟੀ ਤੇ ਗੁਜ਼ਾਰਾ ਕੀਤਾ ਜੰਡਾਂ ਨਾਲ ਬੰਨ ਕੇ ਸਾੜੇ ਗਏ।

ਸਿੱਖੀ ਕੇ ਸਾਂ ਸਵਾਸਾਂ ਸੰਗ ਨਿਭਾਹੀ ਤਨਾ ਸਮੂਹ ਸ਼ਹੀਦਾਂ ਦੀ ਪਾਵਨ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦੀ ਪਾਵਨ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ, ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰਛਿਆ ਰਿਆਇਤ ਦੇਗ ਤੇਗ ਫਤਿਹ। ਬਿਰਧ ਕੀ ਪੈਜ ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ। ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਬਖਸ਼

ਸੱਚੇ ਪਿਤਾ ਅਕਾਲ ਪੁਰਖ ਵਾਹਿਗੁਰੂ ਜੀ, ਧੰਨ ਹੋ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀਓ ਮਹਾਰਾਜ, ਧੰਨ ਹੋ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ ਮਹਾਰਾਜ, ਧੰਨ ਹੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਆਪ ਜੀਆਂ ਨੇ ਅਪਾਰ ਕਿਰਪਾ ਮਿਹਰਾਮਤ ਕੀਤੀ, ਅੰਮ੍ਰਿਤ ਵੇਲੇ ਦੇ ਦੀਵਾਨ ਸਜੇ, ਸਜੇ ਦੀਵਾਨਾਂ ਅੰਦਰ ਨਿਤਨੇਮ ਦੀ ਸਮਾਪਤੀ ਉਪਰੰਤ ਸੰਗਤੀ ਰੂਪ ਵਿੱਚ ਸ੍ਰੀ ਸੁਖਮਨੀ ਸਾਹਿਬ ਜੀ ਕੇ ਜਾਪ ਵਾਹਿਗੁਰੂ ਗੁਰਮੰਤਰ ਸਿਮਰਨ ਜਾਪ ਆਸਾ ਕੀ ਵਾਰ ਦੇ ਕੀਰਤਨ ਲੜੀਵਾਰ ਪਾਵਨ ਗੁਰਬਾਣੀ ਦੀ ਕਥਾ ਵਿਚਾਰ ਹੋਈ ਹੈ ਜੀ। ਸਮੁੱਚੀਆਂ ਹੀ ਸੇਵਾਵਾਂ ਨਿਭਾਉਂਦਿਆਂ ਗੁਰਬਾਣੀ ਪੜ੍ਹਦਿਆਂ ਸੁਣਦਿਆਂ ਹੋਈਆਂ ਭੁੱਲਾਂ ਕਿਰਪਾ ਕਰਕੇ ਖਿਮਾ ਕਰਨੀਆਂ, ਅਗਾਹ ਵਾਸਤੇ ਸਮਤ ਬਖਸ਼ਿਸ਼ ਕਰਨੀ ਸਤਿਗੁਰੂ ਜੀ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀਓ ਮਹਾਰਾਜ ਸੱਚੇ ਪਾਤਸ਼ਾਹ, ਆਪ ਜੀਆਂ ਦੇ ਪਾਵਨ ਗੁਰਤਾ ਗੱਦੀ ਦਿਹਾੜੇ ਨੂੰ ਜਾਣਦਿਆਂ ਹੋਇਆਂ ਬੇਅੰਤ ਸੰਗਤਾਂ ਆਪ ਜੀ ਕੇ ਚਰਨਾਂ ਕਮਲਾਂ ਪਾਸ ਹਾਜ਼ਰ ਹੋ ਰਹੀਆਂ ਹਨ। ਸਭਨਾਂ ਦੀਆਂ ਹਾਜ਼ਰੀਆਂ ਪੇਟਾਵਾਂ ਚਰਨਾਂ ਤੇ ਪ੍ਰਵਾਨ

ਵਾਧੇ ਵਰਕਤਾਂ ਬਖਸ਼ਣੇ, ਮਨੋ ਕਾਮਨਾਵਾਂ ਭਾਵਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ। ਮਿਹਰਬਾਨ ਜੀ, ਆਪ ਜੀਆਂ ਦੇ ਦਰ ਕਰਦੇ ਪ੍ਰੀਤਵਾਨ ਬੀਬੀ ਸੁਰਜੀਤ ਕੌਰ ਸਮੁੱਚੇ ਹੀ ਪਰਿਵਾਰ ਵੱਲੋਂ ਦੇਹ ਅਰੋਗਤਾ ਚੜ੍ਹਦੀ ਕਲਾ ਦੀ ਜਾਚਨਾ ਕਰਦਿਆਂ ਹੋਇਆਂ ਕੜਾ ਪ੍ਰਸ਼ਾਦੀ ਦੇਗ ਦੀ ਸੇਵਾ ਹੈ। ਆਪ ਜੀਆਂ ਨੇ ਕਿਰਪਾ ਕਰਨੀ ਸੱਚੇ ਪਾਤਸ਼ਾਹ ਸਮੁੱਚੇ ਹੀ ਪਰਿਵਾਰ ਨੂੰ ਦੇਹ ਅਰੋਗਤਾ ਤੰਦਰੁਸਤੀਆਂ ਪ੍ਰਦਾਨ ਕਰਨੀਆਂ, ਆਪਸੀ ਪ੍ਰੇਮ ਪਿਆਰ ਇਤਫਾਕ ਬਖਸ਼ਣਾ, ਮਨੋ ਕਾਮਨਾਵਾਂ ਭਾਵਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ, ਕਿਰਤ ਕਮਾਈਆਂ ਵਿੱਚ ਵਰਕਤਾਂ ਬਖਸ਼ਿਸ਼ ਕਰਨੀਆਂ। ਛੇ ਪੌੜੀਆਂ ਆਨੰਦ ਸਾਹਿਬ ਜੀ ਕੀ ਅਰਦਾਸ, ਕੜਾ ਪ੍ਰਸ਼ਾਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤਾਂ ਵਿੱਚ ਵਰਤਾਉਣ ਦੀ ਆਗਿਆ ਹੋਵੇ, ਜੋ ਜੀ ਸਕੇ ਸੋ ਆਪ ਜੀ ਕਾ ਹੀ ਨਾਮ ਜਪੇ ਕਲਾ, ਵਾਹਿਗੁਰੂ ਜੀ ਕੀ ਵਰਤੇ। ਕਿਰਪਾ ਕਰੋ ਸਾਹਿਬ ਜੀ, ਪਾਵਨ ਪਵਿੱਤਰ ਹੁਕਮਨਾਮੇ ਬਖਸ਼ੋ, ਪੜ੍ਹਨ ਸੁਣਨ ਮੰਨਣ ਕਰਨ ਦੀ ਬਲ ਬੁੱਧੀ ਸੋਝੀ ਸਮਰੱਥਾ ਬਖਸ਼ੋ, ਸਹੀ ਪਿਆਰਿਆਂ ਦੇ ਦਰਸ਼ਨ ਦੀਦਾਰ ਮੇਲੇ ਬਖਸ਼ਣੇ, ਜਿਨਾ ਮਿਲਿਆ ਆਪ ਜੀ ਕਾ ਹੀ ਨਾਮ ਚੇਤੇ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ। ਦੋਹਰਾ ਆਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ।

0: ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੂੰ ਸ਼ਬਦ ਕੀਰਤਨ ਸਰਵਣ ਕਰਵਾ ਰਹੇ ਸਨ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਕਰਮਜੀਤ ਸਿੰਘ ਜੀ ਰਬਾਬੀ ਹਜ਼ੂਰੀ ਰਾਗੀ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਾਲਿਆਂ ਦਾ ਰਾਗੀ ਜੱਥਾ ਸੰਗਤਾਂ ਵੱਲੋਂ ਭਾਈ ਸਾਹਿਬ ਜੀ ਦੇ ਜੱਥੇ ਦਾ ਬਹੁਤ ਬਹੁਤ ਧੰਨਵਾਦ। ਹੁਣ ਬੇਨਤੀ ਕਰਦੇ ਹਾਂ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਹਰਪਾਲ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਾਲਿਆਂ ਦੇ ਰਾਗੀ ਜੱਥੇ ਨੂੰ ਕਿ ਉਹ ਆਪ ਜੀ ਨੂੰ ਸ਼ਬਦ ਕੀਰਤਨ ਸਰਵਣ ਕਰਵਾਉਣ ਜੀ। ਆਪ ਜੀ ਸ਼ਬਦ ਕੀਰਤਨ ਸਰਵਣ ਕਰੋ ਜੀ ਅਤੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਸਤਿ ਸ਼੍ਰੀ ਆਪ ਜੀ ਦੇ ਚਰਨਾਂ 'ਚ ਬੇਨਤੀ ਹੈ ਕਿ ਭਗਤ ਕਬੀਰ ਜੀਆਂ ਦੇ ਜਨਮ ਦਿਹਾੜੇ ਦੀ ਖੁਸ਼ੀ ਵਿੱਚ ਸ਼੍ਰੀ ਖੰਡਪਾਲ ਸਾਹਿਬ ਜੀ ਜੋ ਕਿ 12 ਜੂਨ ਦਿਨ ਸ਼ੁੱਕਰਵਾਰ ਸਵੇਰ ਨੂੰ ਆਰੰਭ ਹੋਣਗੇ ਅਤੇ ਇਹਨਾਂ ਦੇ ਭੋਗ 14 ਜੂਨ ਦਿਨ ਐਤਵਾਰ ਸਵੇਰੇ 9 ਵਜੇ ਪੈਣਗੇ ਉਪਰੰਤ ਦੀਵਾਨ ਸਜਣਗੇ ਜੀ। ਅਤੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੀ ਸ਼ਹੀਦੀ ਨੂੰ ਸਮਰਪਿਤ ਸ਼੍ਰੀ ਖੰਡਪਾਲ ਸਾਹਿਬ ਜੀ ਜੋ ਕਿ 16 ਜੂਨ ਦਿਨ ਮੰਗਲਵਾਰ ਸਵੇਰ ਨੂੰ ਆਰੰਭ ਹੋਣਗੇ ਅਤੇ ਇਹਨਾਂ ਦੇ ਭੋਗ 18 ਜੂਨ ਦਿਨ ਵੀਰਵਾਰ ਸਵੇਰੇ 9 ਵਜੇ ਪੈਣਗੇ ਉਪਰੰਤ ਦੀਵਾਨ ਸਜਣਗੇ ਜੀ। ਆਪ ਜੀ ਨੇ ਦੀਵਾਨਾਂ ਦੀ ਹਾਜ਼ਰੀ ਭਰ ਕੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ। ਅਤੇ ਅੱਜ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀਆਂ ਦਾ ਗੁਰਤਾਗੱਦੀ ਦਿਵਸ ਹੈ ਜੀ। ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਵਣ। ਮਹਾਰਾਜ ਕਿਰਪਾ ਕਰਨ ਸਮੂਹ ਸੰਗਤਾਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਆਪਣੇ ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮਦਾਨ ਦੀਆਂ ਬਖਸ਼ਿਸ਼ਾਂ ਆਪਸੀ ਪਿਆਰ ਅਤੇ ਅਥਪਾਕ ਦੀ ਦਾਤ ਬਖਸ਼ਿਸ਼ ਕਰਨ। ਮਹਾਰਾਜ ਜੀ ਸਮੂਹ ਸੰਗਤਾਂ ਦੀ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਆਓ ਸਾਰੀ ਜਾਣੀ ਸ਼ਬਦ ਕੀਰਤਨ ਜੁੜੀਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਖੁੱਲ੍ਹਾ ਚੁੱਕਾਂ ਦੀ ਖਿਮਾ ਸਤਿਗੁਰ ਜੀ ਕੋਲ ਸਮਾਪਤ ਬਖਸ਼ਿਸ਼ ਕਰਨ ਸਤਿਗੁਰ ਦੀ ਕਿਰਪਾ ਕਰਨ ਰਹਿਮਤ ਕਰਨ ਆਈ ਹੋਈ ਸਮੂਹ ਸਾਧ ਸੰਗਤ ਦੀ ਹਾਜ਼ਰੀ ਆਪਣੇ ਦਰ ਤੇ ਪ੍ਰਵਾਨ ਕਰਨ ਤਿਲ ਫੁੱਲ ਭੇਟਾਂ ਮਜ਼ੂਰ ਕਰਨ ਸਤਿਗੁਰ ਜੀ ਸਰਬੱਤ ਦੇ ਕਾਜ ਰਾਸ ਕਰਨ। ਆਓ ਅਗਲਾ ਪ੍ਰੋਗਰਾਮ ਸਰਵਣ ਕਰੀਏ ਜੀ। ਫਤਿਹ ਬੁਲਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀਆਂ ਨੂੰ ਸ਼ਬਦ ਕੀਰਤਨ ਸਰਵਣ ਕਰਵਾ ਰਹੇ ਸਨ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਕਮਲਜੀਤ ਸਿੰਘ ਜੀ ਰਬਾਬੀ, ਹਜ਼ੂਰੀ ਰਾਗੀ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਾਲਿਆਂ ਦਾ ਰਾਗੀ ਜੱਥਾ, ਸੰਗਤਾਂ ਵੱਲੋਂ ਭਾਈ ਸਾਹਿਬ ਜੀ ਦੇ ਜੱਥੇ ਦਾ ਬਹੁਤ ਬਹੁਤ ਧੰਨਵਾਦ। ਹੁਣ ਬੇਨਤੀ ਕਰਦੇ ਹਾਂ ਬਹੁਤ ਹੀ ਸਤਿਕਾਰਯੋਗ ਗਿਆਨੀ ਭਾਈ ਸਾਹਿਬ ਭਾਈ ਪ੍ਰਗਟ ਸਿੰਘ ਜੀ ਮੋਗੇ ਵਾਲਿਆਂ ਨੂੰ ਕਿ ਉਹ ਆਪ ਜੀ ਨੂੰ ਗੁਰਮਤਿ ਵਿਚਾਰਾਂ ਸਰਵਣ ਕਰਵਾਉਣ ਜੀ। ਆਪ ਜੀ ਗੁਰਮਤਿ ਵਿਚਾਰਾਂ ਸਰਵਣ ਕਰੋ ਜੀ ਅਤੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਸਤਿ ਸਿੰਘ ਜੀ, ਆਪ ਜੀਆਂ ਦੇ ਚਰਨਾਂ 'ਚ ਬੇਨਤੀ ਹੈ ਕਿ ਭਗਤ ਕਬੀਰ ਜੀਆਂ ਦੇ ਜਨਮ ਦਿਹਾੜੇ ਦੀ ਖੁਸ਼ੀ ਵਿੱਚ ਸ਼੍ਰੀ ਅਖੰਡ ਪਾਠ ਸਾਹਿਬ ਜੀ ਜੋ ਕਿ 12 ਜੂਨ ਦਿਨ ਸ਼ੁੱਕਰਵਾਰ ਸਵੇਰ ਨੂੰ ਆਰੰਭ ਹੋਣਗੇ ਅਤੇ ਇਹਨਾਂ ਦੇ ਭੋਗ 14 ਜੂਨ ਦਿਨ ਐਤਵਾਰ ਸਵੇਰੇ 9 ਵਜੇ ਪੈਣਗੇ, ਉਪਰੰਤ ਦੀਵਾਨ ਸਜਣਗੇ ਜੀ। ਅਤੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੀ ਸ਼ਹੀਦੀ ਨੂੰ ਸਮਰਪਿਤ ਸ਼੍ਰੀ ਅਖੰਡ ਪਾਠ ਸਾਹਿਬ ਜੀ ਜੋ ਕਿ 16 ਜੂਨ ਦਿਨ ਮੰਗਲਵਾਰ ਸਵੇਰ ਨੂੰ ਆਰੰਭ ਹੋਣਗੇ ਅਤੇ ਇਹਨਾਂ ਦੇ ਭੋਗ 18 ਜੂਨ ਦਿਨ ਵੀਰਵਾਰ ਸਵੇਰੇ 9 ਵਜੇ ਪੈਣਗੇ, ਉਪਰੰਤ ਦੀਵਾਨ ਸਜਣਗੇ ਜੀ। ਆਪ ਜੀਆਂ ਨੇ ਸਾਰੇ ਦੀਵਾਨਾਂ ਦੀ ਹਾਜ਼ਰੀ ਭਰ ਕੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ। ਆਓ ਹੁਣ ਸਾਰੇ ਜਾਣੇ ਗੁਰਮਤਿ ਵਿਚਾਰਾਂ ਨਾਲ ਜੁੜੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਧੰਨ ਵਾਹਿਗੁਰੂ ਸਾਹਿਬ ਜੀਓ ਸਤਿਗੁਰ ਵਿਟਹੋਂ ਵਾਰਿਆ ਜਿੱਤ ਮਿਲਿਆ ਖਸਮ ਸੰਭਾਲਿਆ ਜਿਨ ਕਰ ਉਪਦੇਸ਼ ਗਿਆਨ ਅੰਜਨ ਦੀਆ ਇੰਨੀ ਨੇਤਰੀ ਜਗਤ ਨਿਹਾਲਿਆ ਖਸਮ ਛੋਟ ਦੂਜਾ ਲੱਗੇ ਡੁੱਬੇ ਸੇਵਣ ਜਾ ਰਿਹਾ

चरण कमल रज मस्तक लेपन कै परम करम लेख श्यामता मिटाई है।

चरण कमल गुर महिमा अगाध बोध सर्व निदान और सकल फलदाई है। जुगो जुग अटल चवर शतर ताकत दे मालक लोक अते परलोक सवार देन वाले सतगुरु दी पावन पवित्र हजूरी अंदर जिंदगी दे कुछ पल सफल कर रही गुरु निवाजी साध संगत जीओ प्यार अदब सहित गुरफते प्रवान करो जी। वाहिगुरु जी का खालसा वाहिगुरु जी की फतेह। घरां विच बर्तन साफ करन वास्ते मांजन वास्ते रेता दी मिट्टी दी वरतों कीती जांदी जां स्वाह नाल मांज ले जांदी। अज चलो कई तरह दे वाशिंग पाउडर कैमिकल होर कई कुछ आ गया। मैं पुराने समय की गल कर रहा भी अज भी बहुत सारे थावां ते स्वाह नाल मिट्टी नाल बर्तन मांजे जांदे ने। थंध्याई लगी होवे भांडे नूं होर ध्यान नाल साफ करना पैंदा। साडा हिरदे दा भांडा होमे हंकार ते कीते कर्मां दे नाल गलीच होया पिया। थंध्याई लगी आ हंकार दी आहं बुद्ध मनपूर थंधाई हंकार नाल हंकार दी थंध्याई नाल कीते कर्मां नाल ए हिरदे दा भांडा काला होया पिया। आहं बुद्ध मनपूर थंधाई साधु धूर कर सुध मजाई। सत संगत विच आया गुरु दी संगत विच बैठिया ए हिरदे दा हंकार नाल थंधा हो चुका भांडा साफ हो जांदा है। भागां वाले हो जिन्हां नूं रब्बी बाणी दा कीर्तन सरवण करन दा सुभाग प्राप्त होया। जिथे तन करके बैठे हाँ किते मन करके भी हाजरी लग जाए। कन्नां नाल सुने हुए बोल किते साडे मन तक पहुँच जाण। आओ विचारां दी आरंभता तो पहलां मन दी एकाग्रता लई एक वार समूह संगत प्रेम नाल हाजरी लवायो ते आखो जी सतनाम श्री वाहे गुरु जी। एक बार फिर करो कृपा जी सतनाम श्री वाहे गुरु जी। गुरु के कीर्तनीए तुहानू गुरु महिमा दा शब्द सरवण करवा के गए। डिस्पले ते भी बार बार तुसी पढ़िया होएगा अज धन धन श्री गुरु हरगोबिंद साहिब महाराज जी वड जोधा बहु पर उपकारी उन्हां दा अज गुरता गद्दी दिवस है। धन धन श्री गुरु अर्जन देव जी महाराज सेवा ते निम्रता दे पुंज। इन्हां दे घर विच व्याह तो मगरों कुछ समा हो गया संतान है नहीं ते कहिंदे जदों वर्खा दा सीजन समाप्त हुंदा बाद दे विच कीमती दुशाले हवा लवाउण वास्ते सुपने पाए हुए ने। करमो दी दासी बाबे पिरथी दी कराली आ ना जिहड़ी उहदा नां करमो आ उहदी दासी ने दस्सिया वी बड़े कीमती दुशाले सोहणे बड़े लगदे सी। इह सुण के करमो सड़बल गई ते नाल बाबे पिरथी नूं कहिंदी वी जे तेरे च कोई लियाकत हुंदी ना
ਆ ਸਮਾਨ ਸਾਰੇ ਦਾ ਸਾਰਾ ਆਪਣੇ ਘਰੇ ਹੋਣਾ ਸੀ। ਅੱਗੋਂ ਬਾਬਾ ਪਿਰਥੀਆ ਕਹਿੰਦਾ ਲਿਆਕਤ ਤਾਂ ਬਥੇਰੀ ਹੈਗੀ ਸੀ, ਸਾਰਾ ਕੁਝ ਠੀਕ ਠਾਕ ਸੀ, ਗੁਰੂ ਹੁਣ ਵੀ ਮੈਂ ਹੀ ਹਾਂ। ਕਹਿੰਦਾ ਇਹ ਗੱਲ ਅਲੱਗ ਆ ਵੀ ਗੁਰਿਆਈ ਗੱਦੀ ਦਾ ਤਿਲਕ, ਬਾਬੇ ਬੁੱਢੇ ਵਰਗੇ ਜੱਟ ਬੂਟ ਜਿਨ੍ਹਾਂ ਨੂੰ ਪਤਾ ਕਿਸੇ ਗੱਲਾਂ ਦਾ ਨਹੀਂ, ਮੂਹਰੇ ਲੱਗ ਲਗਾ ਕੇ ਉਹ ਮੇਰੇ ਛੋਟੇ ਭਾਈ ਦੇ ਮੱਥੇ 'ਤੇ ਲਾ ਦਿੱਤਾ। ਕਹਿੰਦਾ ਚਲੋ ਕੋਈ ਗੱਲ ਨਹੀਂ, ਹੁਣ ਵੀ ਕੁਛ ਨਹੀਂ ਹੋਇਆ। ਕਹਿੰਦਾ ਵੀ ਇਹ ਜਿੰਨਾ ਕੀਮਤੀ ਸਮਾਨ ਆ ਆਉਣਾ ਤਾਂ ਆਪਣੇ ਘਰੇ, ਉਹ ਕਹਿੰਦੀ ਆਪਣੇ ਕਿਵੇਂ ਆਉਣਾ। ਕਹਿੰਦਾ ਵੀ ਪਹਿਲੀ ਗੱਲ ਤਾਂ ਵੀ ਆਪ ਗੁਰੂ ਆ, ਲੋਕ ਅਰਦਾਸਾਂ ਕਰਦੇ ਆ, ਆਣ ਕੇ ਮੰਗਾਂ ਮੰਗਦੇ ਆ, ਜਿਹੜਾ ਗ੍ਰਸਤੀ ਵਾਸਤੇ ਮੈਨੂੰ ਲੱਗਦਾ ਇਹਦੂ ਵੱਡੀ ਕੋਈ ਗਾਲ ਹੀ ਨਹੀਂ ਹੋ ਸਕਦੀ। ਬਾਬਾ ਪਿਰਥੀਆ ਕਹਿੰਦਾ ਵੀ ਸਮਰੱਥਾ ਵਾਲਾ ਗੁਰੂ ਦੇ ਦਰ 'ਤੇ ਲੋਕ ਖਾਲੀ ਝੋਲੀਆਂ ਲੈ ਕੇ ਆਉਂਦੇ, ਆਪਦੇ ਘਰੇ ਸੰਤਾਨ ਹੈ ਨਹੀਂ, ਇਹਨੇ ਤਾਂ ਜਾਣਾ ਹੀ ਉਤਰਿਆ, ਗ੍ਰਸਤੀ ਵਾਸਤੇ ਇਦੋਂ ਵੱਡੀ ਗਾਲ ਕੋਈ ਹੋ ਨਹੀਂ ਸਕਦੀ। ਇਹਨਾਂ ਨੇ ਤਾਂ ਆਪ ਉਤਰੇ ਜਾਣਾ, ਇਹਨਾਂ ਦੇ ਆਪਦੇ ਸੰਤਾਨ ਤਾਂ ਹੈ ਹੀ ਕੋਈ ਨਹੀਂ। ਕਹਿੰਦੇ ਇਹ ਸਾਰਾ ਸਾਜੋ ਸਮਾਨ ਆਪਣੇ ਘਰੇ ਆਉਣਾ, ਆਪਣਾ ਪੁੱਤ ਮਿਹਰਬਾਨ ਸੁੱਖ ਨਾਲ ਜਵਾਨ ਲਿਆਕਤ ਵਾਲਾ ਪੜ੍ਹਿਆ ਲਿਖਿਆ ਅਤੇ ਆਪਣੇ ਘਰੇ ਗੁਰੇ ਗੱਦੀ ਰਹਿਣੀ ਹੈ, ਚਲੋ ਕੋਈ ਗੱਲ ਨਹੀਂ। ਹੁਣ ਦਾਸੀ ਨੇ ਬੋਲ ਜਦੋਂ ਮਾਤਾ ਨੂੰ ਦੱਸੇ ਨਾ, ਮਾਤਾ ਜੀ ਨੇ ਅਰਦਾਸ ਬੇਨਤੀ ਕੀਤੀ, ਪਾਤਸ਼ਾਹ ਜੀ ਅੱਜ ਗੁਰੂ ਨਾਨਕ ਦੇ ਦਰ ਘਰ 'ਤੇ ਇੱਦਾਂ ਦੀ ਗੱਲਬਾਤ ਕੀਤੀ ਹੈ ਮੇਰੀ ਜਠਾਣੀ ਨੇ, ਘਰ ਕੋਈ ਨਾ ਕੋਈ ਸੰਤਾਨ ਹੋਣੀ ਚਾਹੀਦੀ, ਉਹ ਕਹਿੰਦੀ ਬਾਬੇ ਵਰਗੇ ਜੱਟ ਬੂਟ ਬਾਬੇ ਬੁੱਢੇ ਵਰਗਿਆਂ ਨੇ ਮੂਹਰੇ ਲੱਗ ਕੇ ਕੰਮ ਕੀਤਾ, ਯੋਗ ਤਾਂ ਮੈਂ ਹੀ ਸੀ, ਲੋਕ ਗੁਰੂ ਦੇ ਦਰ 'ਤੇ ਮੁਰਾਦਾਂ ਲੈਣ ਆਉਂਦੇ, ਗੁਰੂ ਦੇ ਤਾਂ ਆਪਦੇ ਘਰੇ ਸੰਤਾਨ ਹੈ ਨਹੀਂ। ਹੁਣ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਵੀ ਕੋਈ ਗੱਲ ਨਹੀਂ, ਪ੍ਰਸ਼ਾਦਾ ਪਾਣੀ ਤਿਆਰ ਕਰੋ ਅਤੇ ਜਾ ਕੇ ਬਾਬਾ ਬੁੱਢਾ ਜੀ ਤੋਂ ਅਰਦਾਸ ਕਰਾਇਆ, ਜੋ ਇਹ ਅਰਦਾਸ ਕਰਨ ਦਾ ਵਿਧੀ ਵਿਧਾਨ ਗੁਰੂ ਘਰ ਵਿੱਚ ਸੀ ਹੈ ਅਤੇ ਰਹੇਗਾ। ਜਿਹੜੀ ਗੱਲ ਆਪਾਂ ਸਿਰਫ ਇਹ ਕਹਿ ਦਿੰਦੇ ਨੇ ਵੀ ਮਾਤਾ ਜੀ ਪ੍ਰਸ਼ਾਦੇ ਪਕਾ ਕੇ ਅਤੇ ਸੇਵਾ ਵਾਸਤੇ ਲੈ ਕੇ ਗਏ, ਇੱਕ ਦਿਨ ਦਾ ਰੂਟੀਨ ਨਹੀਂ ਸੀ ਮਾਤਾ ਜੀ ਦਾ, ਤੁਹਾਡੇ 'ਚੋਂ ਬਹੁਤੇ ਇਤਿਹਾਸ ਦੇ ਵਾਕਫਕਾਰ ਬੈਠੇ ਆ। ਮਾਤਾ ਜੀ ਨੇ ਤਾਂ ਜਿਹਨਾਂ ਦਿਨਾਂ ਵਿੱਚ ਲੰਗਰ ਵਿੱਚ ਬਾਬਾ ਪਿਰਥੀਆ ਕੀ ਕਰਦਾ ਸੀ, ਗ੍ਰਾਹੀ ਆਪ ਕਰ ਲੈਂਦਾ ਸੀ, ਪ੍ਰਸ਼ਾਦਾ ਛਕਣ ਨੂੰ ਗੁਰੂ ਮਹਾਰਾਜ ਜੀ ਦੇ ਲੰਗਰਾਂ ਵਿੱਚ ਭੇਜ ਦਿੰਦਾ ਸੰਗਤਾਂ ਨੂੰ, ਫਾਕੇ ਕੱਟਣੇ ਪੈ ਗਏ, ਕਈ ਵਾਰੀ ਛੋਲੇ ਵਰਤਾ ਕੇ ਵੀ ਗੁਜ਼ਾਰਾ ਕਰਨਾ ਪੈਂਦਾ ਸੀ। ਮਾਤਾ ਜੀ ਨੇ ਸਾਰੇ ਜੇਵਰਾਤ ਜਿੰਨੇ ਗਹਿਣੇ ਸੀ ਉਹ ਵੀ ਸੇਵਾ ਵਿੱਚ ਲਾ ਦਿੱਤੇ, ਅਤੇ ਤੁਸੀਂ ਉਹ ਸਾਖੀ ਸੁਣੀ ਹੋਏਗੀ ਵੀ ਸੰਗਤਾਂ ਕਾਬਲ ਕੰਧਾਰ ਤੋਂ ਦਰਸ਼ਨਾਂ ਲਈ ਆਉਂਦੀਆਂ ਨੇ, ਅੰਮ੍ਰਿਤਸਰ ਰੇਲਵੇ ਸਟੇਸ਼ਨ ਤੋਂ ਪਿੱਛੇ ਯੂਨੀਵਰਸਿਟੀ ਵੱਲ ਨੂੰ ਜਦੋਂ ਜਾਂਦੇ ਨਾ ਪਿਪਲੀ ਸਾਹਿਬ ਗੁਰਦੁਆਰਾ, ਸੰਗਤਾਂ ਆਣ ਕੇ ਇੱਥੇ ਠਹਿਰੀਆਂ ਹੋਈਆਂ ਨੇ, ਕਿਸੇ ਨੇ ਸੁਨੇਹਾ ਦਿੱਤਾ ਪਾਤਸ਼ਾਹ ਜੀ ਸੰਗਤਾਂ ਆਈਆਂ ਨੇ, ਉੱਥੇ ਠਹਿਰੀਆਂ ਨੇ, ਅਤੇ ਸੰਗਤਾਂ ਦਾ ਯਤਨ ਹੁੰਦਾ ਸੀ ਅੰਮ੍ਰਿਤ ਵੇਲੇ ਗੁਰੂ ਪਾਤਸ਼ਾਹ ਦੇ ਦਰਸ਼ਨ ਦੀਦਾਰ ਕਰਾਂਗੇ ਨਹਾ ਧੋ ਕੇ ਚੱਲ ਕੇ। ਜਦੋਂ ਪਤਾ ਲੱਗਾ ਪ੍ਰਸ਼ਾਦੇ ਤਿਆਰ ਕਰਵਾਏ, ਦਾਲ ਦਾ ਬਾਲਟਾ ਭਰ ਕੇ ਪੰਜਵੇਂ ਪਾਤਸ਼ਾਹ ਜੀ ਆਪ ਵੀ ਗਏ ਅਤੇ ਮਾਤਾ ਜੀ ਵੀ ਸੇਵਾ 'ਚ ਗਏ, ਹਮੇਸ਼ਾ ਵਾਸਤੇ ਸੇਵਾ ਕਰਦੇ ਸੀ, ਮਾਤਾ ਜੀ ਦਾ ਇੱਕ ਦਿਨ ਦਾ ਕੰਮ ਨਹੀਂ ਸੀ ਵੀ ਇੱਕ ਦਿਨ ਹੀ ਪ੍ਰਸ਼ਾਦੇ ਪਕਾਏ ਉਹਨਾਂ ਨੇ, ਨਹੀਂ ਨਹੀਂ, ਉੱਥੇ ਜਾ ਕੇ ਬਜ਼ੁਰਗਾਂ ਦੇ ਹੱਥ ਧੁਆਏ, ਪ੍ਰਸ਼ਾਦਾ ਪਾਣੀ ਵਰਤਾਇਆ, ਮਾਤਾ ਨੇ ਜੂਠੇ ਬਰਤਨ ਮਾਂਜੇ, ਅਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਬਜ਼ੁਰਗਾਂ ਦੀ ਮੁੱਠੀ ਚਾਪੀ ਕਰਦੇ ਨੇ, ਇੱਕ ਬਜ਼ੁਰਗ ਦੇ ਪੈਂਦ ਬੈਠੇ ਨੇ, ਚਰਨ ਦਬਾਈ ਜਾਂਦੇ, ਬਾਪੂ ਗੁਰੂ ਨਾਲ ਬੜਾ ਹੀ ਪਿਆਰ ਲੱਗਦਾ ਤੇਰਾ, ਹਾਂ ਪੁੱਤ, ਅਰਦਾਸ ਕੀਤੀ ਸੀ ਕਿਉਂਕਿ ਜਦੋਂ ਗੁਰਿਆਈ ਗੱਦੀ 'ਤੇ ਬੈਠੇ ਨੇ, ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਉਮਰ ਕੋਈ ਬਾਹਲੀ ਨਹੀਂ ਸੀ, ਕੋਈ 20 ਸਾਲ ਦੇ ਲਾਗੇ ਛਾਗੇ ਦੀ, ਸੋਚਿਆ ਸੀ ਵੀ ਪਤਾ ਨਹੀਂ ਕਦੋਂ ਭੌਰੋ ਡਾਰੀ ਮਾਰ ਜਾ, ਜਾਂ ਸੰਗਤਾਂ ਆ ਰਹੀਆਂ ਸੀ, ਇਹਨਾਂ ਨੂੰ ਮੈਂ ਬੇਨਤੀ ਕੀਤੀ ਸੀ ਮੈਨੂੰ ਲੈ ਆਓ, ਤਰਸ ਕਰਕੇ ਲੈ ਇਹਨੇ, ਥਕਾਵਟ ਬਹੁਤ ਹੋਈ ਆ। ਧੰਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ, ਬਜ਼ੁਰਗਾਂ ਦੇ ਲੱਤਾਂ ਦਬਾਉਂਦੇ ਨੇ, ਚਰਨ ਝਾੜਦੇ ਨੇ, ਅਤੇ ਤੁਰਿਆ ਆਉਂਦਿਆਂ ਕਹਿੰਦੇ ਰਸਤੇ ਵਿੱਚ ਨਾ ਸੰਗਤਾਂ ਪਾਸੇ ਰਹਿ ਗਈਆਂ ਅਤੇ ਇੱਕ ਬਜ਼ੁਰਗ ਥੋੜ੍ਹਾ ਜਿਹਾ ਰਸਤਾ ਭੁੱਲ ਗਿਆ, ਉਹਦੇ ਵਗ ਕੇ ਕੋਲੇ ਹੋਏ ਅਤੇ ਕਹਿੰਦੇ ਦੱਸੋ ਬਾਪੂ ਜੀ ਕਿੱਥੇ ਜਾਣਾ। ਕਹਿਣ ਲੱਗੇ ਵੀ ਜਾਣਾ ਦਰਸ਼ਨ ਕਰਨਾ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਦਰਬਾਰ ਵਿੱਚ, ਰਸਤੇ ਦਾ ਪਤਾ ਨਹੀਂ ਲੱਗ ਰਿਹਾ, ਹਨੇਰਾ ਹੋ ਗਿਆ, ਨਾਲੇ ਆ ਗੰਢਲੀ ਆ ਮੇਰੇ ਕੋਲ ਚੱਕ ਕੇ ਤੁਰਿਆ ਨਹੀਂ ਜਾਂਦਾ ਬਜ਼ੁਰਗ, ਜੇ ਕੋਈ ਕੁਲੀ ਮਿਲ ਜੇ, ਕੋਈ ਭਾਰ ਚੱਕਣ ਵਾਲਾ, ਕੋਈ ਆਨੇ ਦੋ ਆਨੇ ਮੈਂ ਦੇ ਵੀ ਦੇਊਂਗਾ,
ਬਾਪੂ ਫਿਕਰ ਨਾ ਕਰ, ਤੇਰੀ ਗੱਠ ਮੈਂ ਪਹੁੰਚਾਇਆ ਉਹਨਾਂ। ਬਜ਼ੁਰਗ ਨੂੰ ਪਿਆਰ ਭਰੀਆਂ ਗੁਰੂ ਘਰ ਦੀਆਂ ਬਾਤਾਂ ਸੁਣਾਉਂਦੇ ਹੁੰਦੇ ਨੇ, ਸਿਰ 'ਤੇ ਪੋਟਲੀ ਚੱਕੀ ਹੋਈ ਆ, ਆਣ ਕੇ ਸੰਗਤਾਂ ਨੂੰ ਸਾਰੀਆਂ ਨੂੰ ਤੇਜੀ ਆ ਵੀ ਚੱਲ ਕੇ ਦਰਸ਼ਨ ਦੀਦਾਰ ਕਰੀਏ। ਅੱਜ ਵਾਂਗੂ ਜੋੜਾ ਘਰ ਬਣਿਆ ਨਹੀਂ ਸੀ, ਜੋੜਿਆਂ ਵਿੱਚ ਬੈਠਣ ਵਾਸਤੇ ਕੋਈ ਵੀ ਤਿਆਰ ਨਹੀਂ, ਅਤੇ ਪੰਜਵੇਂ ਪਾਤਸ਼ਾਹ ਜੀ ਖੁਦ ਜੋੜਿਆਂ ਦੀ ਰਾਖੀ ਅਤੇ ਜੋੜੇ ਝਾੜਨ ਵਾਸਤੇ ਬੈਠ ਗਏ। ਜਾ ਕੇ ਸੰਗਤਾਂ ਬਾਬਾ ਜੀ ਨੂੰ ਪੁੱਛਦੀਆਂ ਨੇ, ਬਾਬਾ ਬੁੱਢਾ ਜੀ ਨੂੰ ਕਹਿੰਦੇ ਦਰਸ਼ਨ ਕਰਨੇ ਸੀ ਗੁਰੂ ਅਰਜਨ ਦੇਵ ਜੀ ਮਹਾਰਾਜ ਕਿੱਥੇ? ਉਹ ਕਹਿੰਦੇ ਉਹ ਤਾਂ ਰਾਤ ਦੇ ਸੰਗਤਾਂ ਦੀ ਸੇਵਾ 'ਚ ਗਏ ਹੋਏ ਆ। ਅੱਛਾ ਚਲੋ ਦੇਖਦੇ ਹਾਂ ਕਿੱਥੇ ਆ, ਬਾਹਰ ਹੋਣ ਕਿਤੇ। ਕੁਝ ਜ਼ਿੰਮੇਵਾਰ ਸੱਜਣ ਨਾਲ ਆਏ ਅਤੇ ਆਣ ਕੇ ਕੀ ਦੇਖਿਆ, ਜਿੱਥੇ ਸੰਗਤਾਂ ਦੇ ਜੋੜੇ ਲਾਹ ਕੇ ਰੱਖੇ ਹੋਏ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ, ਉੱਥੇ ਬੈਠੇ ਜੋੜੇ ਝੜੀ ਜਾਂਦੇ ਨੇ। ਬਾਬਾ ਬੁੱਢਾ ਜੀ ਨੇ ਜ਼ਿੰਮੇਵਾਰ ਸੱਜਣਾਂ ਨੇ ਬੇਨਤੀ ਕੀਤੀ, ਮਹਾਰਾਜ ਇਹ ਤਾਂ ਸਾਡੇ ਵਰਗਿਆਂ ਦੇ ਕਰਨ ਵਾਲਾ ਕੰਮ ਆ। ਪਾਤਸ਼ਾਹ ਜੀ ਕਹਿੰਦੇ ਨਹੀਂ ਭਾਈ, ਜਿਹੜਾ ਦੂਜਿਆਂ ਨੂੰ ਸਿੱਖਿਆ ਦਿੰਦਾ ਹੋਵੇ, ਆਪ ਅਮਲ ਨਾ ਕਰੇ ਅਵਰ ਉਪਦੇਸ਼ੈ, ਆਪ ਨਾ ਕਰੇ ਆਵਤ ਜਾਵਤ ਜਨਮੈ ਮਰੈ, ਜਿਸ ਕੈ ਅੰਤਰ ਬਸੈ ਨਿਰੰਕਾਰ ਤਿਸਕੀ ਸੀਖ ਤਰੈ ਸੰਸਾਰ। ਮੈਂ ਸੰਗਤਾਂ ਨੂੰ ਸੇਵਾ ਵਾਸਤੇ ਕਹਿੰਦਾ ਤੇ ਜੇ ਮੈਂ ਖੁਦ ਨਹੀਂ ਕਰਾਂਗਾ ਤਾਂ ਫਿਰ ਤਾਂ ਗੱਲ ਨਹੀਂ ਨਾ ਬਣਨੀ। ਅਗਲੀ ਗੱਲ ਆ ਵੀ ਮੈਂ ਸੇਵਾ ਗੁਰੂ ਦੀ ਜਾਣ ਕੇ ਕਰਦਾ। ਬਾਬਾ ਬੁੱਢਾ ਜੀ ਕਹਿਣ ਲੱਗੇ, ਤੁਸੀਂ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕੀਤੇ ਨੇ, ਹੱਥ ਵਿੱਚ ਜਿਹੜਾ ਜੋੜਾ ਫੜਿਆ ਸੀ ਝਾੜੀ ਜਾਂਦੇ ਨੇ ਨਾ। ਕਹਿੰਦੇ ਆ ਧਿਆਨ ਮਾਰ ਕੇ ਦੇਖੋ, ਖਾਂ ਇਹ ਗੁਰੂ ਨਾਨਕ ਦੇਵ ਜੀ ਦਾ ਜੋੜਾ ਤਾਂ ਨਹੀਂ ਭਲਾ? ਗੁਰੂ ਦੇ ਵਿੱਚ ਕਿੰਨੀ ਨਿਮਰਤਾ ਹੈ ਵੀ ਸੰਗਤਾਂ ਦੇ ਜੋੜਿਆਂ ਵਿੱਚੋਂ ਗੁਰੂ ਦੇ ਦਰਸ਼ਨ ਕਰ ਰਹੇ ਨੇ। ਅਤੇ ਮੈਂ ਬੇਨਤੀ ਕਰ ਰਿਹਾ ਸੀ ਵੀ ਇਹ ਸੇਵਾ ਮਾਤਾ ਜੀ ਹਮੇਸ਼ਾ ਵਾਸਤੇ ਕਰਦੇ ਨੇ, ਬਰਤਨ ਮਾਂਜਣ ਦੀ, ਪ੍ਰਸ਼ਾਦੇ ਪਕਾਉਣ ਦੀ ਵੀ। ਜਾ ਕੇ ਬਾਬਾ ਬੁੱਢਾ ਜੀ ਤੋਂ ਅਰਦਾਸ ਬੇਨਤੀ ਕਰਾਈ। ਤੁਸੀਂ ਉਹ ਇਤਿਹਾਸ ਕਈ ਵਾਰੀ ਸੁਣਿਆ, ਘਰ ਵਿੱਚ ਬਹੁਤਾ ਵਿਰੋਧ, ਜਦੋਂ ਬਾਰ ਬਾਰ ਬਾਬਾ ਪਿਰਥੀ ਆ ਪਰੇਸ਼ਾਨ ਕਰਦਾ, ਹੋਰ ਕਈ ਗੱਲਾਂ ਬਾਤਾਂ ਨੇ। ਧੰਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਪਰਿਵਾਰ ਸਮੇਤ ਵਡਾਲੀ ਆ ਜਾਂਦੇ ਨੇ, ਗੁਰੂ ਕੀ ਵਡਾਲੀ ਜਿਹਨੂੰ ਅੱਜ ਕੱਲ੍ਹ ਆਪਾਂ ਛਿਆਟਾ ਸਾਹਿਬ ਕਹਿੰਦੇ ਹਾਂ, ਇੱਥੇ ਆਏ। ਗੁਰੂ ਪਾਤਸ਼ਾਹ ਜੀ ਨੇ ਮਿਹਰ ਕੀਤੀ, ਘਰ ਦੇ ਵਿੱਚ ਬਾਲ ਦਾ ਜਨਮ ਹੋਇਆ। ਬੀੜ ਸਾਹਿਬ ਤੋਂ ਬਾਬਾ ਬੁੱਢਾ ਜੀ ਨੂੰ ਬੁਲਾਇਆ ਗਿਆ, ਬਾਬਾ ਜੀ ਤੁਸੀਂ ਅਰਦਾਸ ਬੇਨਤੀ ਕੀਤੀ ਸੀ ਅਤੇ ਬਾਲ ਦਾ ਨਾਮ ਵੀ ਤੁਸੀਂ ਰੱਖੋ, ਨਾਮ ਹਰਗੋਬਿੰਦ ਸਾਹਿਬ ਰੱਖਿਆ ਗਿਆ। ਅਤੇ ਜਨਮ ਦਿਨ 'ਤੇ ਉਸ ਮਾਲਕ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ। ਸ਼ੁਕਰਾਨਾ ਕਰਦਿਆਂ ਹੋਇਆਂ ਇਹ ਪੜ੍ਹਿਆ, ਗੁੱਝੀ ਛੰਨੀ ਨਾਹੀਂ ਬਾਤ, ਗੁਰੂ ਨਾਨਕ ਤੁੱਠਾ ਕਿੰਨੀ ਦਾਤ। ਸਾਰੀਆਂ ਦਾਤਾਂ ਦੇਣ ਵਾਲਾ ਉਹ ਮਾਲਕ ਵਾਹਿਗੁਰੂ ਹੈ। ਸਰਬ ਸੁੱਖਾਂ ਕਾ ਦਾਤਾ ਸਤਿਗੁਰ ਤਾਕੀ ਸ਼ਰਣੀ ਪਾਈ ਹੈ, ਜਿੱਤੜੇ ਫਲ ਮਨ ਬਾਂਛੀ ਹੈ ਤਿੱਤੜੇ ਸਤਿਗੁਰ ਪਾਸ, ਸਤਿਗੁਰ ਸੇਵੈ ਲੱਗਿਆ ਕੱਢ ਰਤਨ ਦੇਵੈ ਪ੍ਰਗਾਸ। ਪਹਿਲਾਂ ਕੀਰਤਨ ਕਰ ਸ਼ੁਕਰਾਨਾ ਕੀਤਾ। ਅਗਲੀ ਘਟਨਾ ਹੋਰ, ਜਿੱਥੇ ਸ਼ੁਕਰਾਨਾ ਕੀਤਾ ਅਤੇ ਇੱਥੇ 6 ਹੱਟ ਖੂਹ ਲਵਾਇਆ। ਬਜ਼ੁਰਗਾਂ ਨੂੰ ਤਾਂ ਪਤਾ, ਨਵੇਂ ਜਵਾਕਾਂ ਨੂੰ ਨਹੀਂ ਪਤਾ ਜਿਹੜੇ ਇੱਥੋਂ ਦੇ ਜੰਮਪਲ ਆ, ਹੁਣ ਤਾਂ ਇੰਡੀਆ ਵਾਲਿਆਂ ਨੂੰ ਵੀ ਨਹੀਂ ਪਤਾ। ਖੂਹ ਦੇ ਵਿੱਚ ਇੱਕ ਮਾਲ ਹੁੰਦੀ ਸੀ ਟਿੰਡਾਂ ਦੀ, ਅਤੇ ਪਾਤਸ਼ਾਹ ਜੀ ਨੇ ਜਿਹਦੇ ਵਿੱਚ 6 ਲੜੀਆਂ ਜਾਣੀ ਕਿ 6 ਮਾਲਾਂ ਚੱਲਦੀਆਂ ਨੇ, ਉਹ ਖੂਹ ਲਵਾਇਆ। ਅਤੇ ਖੂਹ ਲਵਾਉਣਾ ਕੋਈ ਛੋਟੀ ਜਿਹੀ ਗੱਲ ਸੀ? ਅੱਜ ਜਦੋਂ ਸਾਡੇ ਘਰੇ ਪੁੱਤ ਧੀ ਹੋਵੇ ਅਸੀਂ ਖੁਸ਼ੀਆਂ ਕਿੱਦਾਂ ਨਾਲ ਮਨਾਉਂਦੇ ਹਾਂ? ਜਿੱਥੇ ਇਹ ਦਿਹਾੜੇ ਅਸੀਂ ਮਨਾਉਂਦੇ ਹਾਂ ਨਾ, ਗੁਰਪੁਰਬ ਮਨਾਉਂਦੇ ਹਾਂ, ਗੁਰਿਆਈ ਗੱਦੀ ਦਿਵਸ ਮਨਾਉਂਦੇ ਹਾਂ, ਇਹ ਸਾਖੀਆਂ ਤੋਂ ਸਿੱਖਿਆ ਲੈਣ ਦੀ ਲੋੜ ਆ। ਜਿੰਨਾ ਹੀ ਸਰਦਾ ਵਰਦਾ ਵੱਧ ਘੱਟ ਆ ਅਤੇ ਪਤਾ ਲੱਗਦਾ ਵੀ ਆਹ ਲਲਕਾਰੇ ਜਿੱਧਰੋਂ ਜ਼ਿਆਦਾ ਉੱਚੀ ਉੱਚੀ ਵੱਜ ਰਹੇ ਆ, ਜਾਂ ਮੁੰਡੇ ਦਾ ਜਨਮ ਦਿਨ ਜਾਂ ਵਿਆਹ ਰੱਖਿਆ ਹੋਣਾ, ਇੱਦਾਂ ਹੀ ਕਰਦੇ ਨਾ ਅਸੀਂ, ਸ਼ੁਕਰਾਨੇ ਵਾਲੀ ਗੱਲ ਤਾਂ ਭੁੱਲੇ ਉਹਨੇ। ਹਾਂ, ਲੋਕ ਇਹ ਨਾ ਕਹਿ ਦੇਣੇ ਵੀ ਧਰਮੀ ਨਹੀਂ ਅਤੇ ਰਸਮੀ ਤੌਰ 'ਤੇ ਉਂਝ ਪਾਠ ਵੀ ਕਰਾ ਲਈਦਾ, ਉਸ ਕਮਰੇ 'ਚ ਵੜੀਦਾ ਨਹੀਂ ਉਂਝ 3 ਦਿਨ ਆਪਾਂ, ਸੌਕਣੀ ਸਾਹਿਬ ਦਾ ਪਾਠ ਵੀ ਕਰਾ ਲਈਦਾ, ਬਾਹਰ ਹੀ ਪਕੌੜੇ ਜੇ ਖਾ ਲਏ ਅਤੇ ਲੋਕਾਂ ਨੂੰ ਖਵਾ ਲਏ, ਸੈਲਫੀਆਂ ਖਿੱਚ ਲਈਆਂ, ਇੱਥੋਂ ਤੱਕ ਹੀ ਸੀਮਤ ਆ ਸੀ। ਗੁਰੂ ਪਾਤਸ਼ਾਹ ਜੀ ਨੇ ਜਿੰਨਾ ਅਮੀਰ ਆ ਅਤੇ ਉਨਾ ਧਮੱਚੜ ਆਪਾਂ ਵੱਧ ਪਾਉਂਦੇ ਹਾਂ, ਗੁਰੂ ਪਾਤਸ਼ਾਹ ਜੀ ਸਾਰਿਆਂ ਦੀਆਂ ਝੋਲੀਆਂ ਭਰਨ, ਮਨੁੱਖਤਾ ਦੀ ਸੇਵਾ ਵਾਸਤੇ, ਪਰਉਪਕਾਰ ਵਾਸਤੇ। ਜੇ 4 ਕੌਡੀਆਂ ਦਿੱਤੀਆਂ ਤਾਂ ਇੱਦਾਂ ਨਾਲ ਸੇਵਾ ਕਰਨੀ ਚਾਹੀਦੀ ਹੈ। ਉਹਨਾਂ ਦਿਨਾਂ ਵਿੱਚ ਖੂਹ ਲਵਾਉਣਾ ਕੋਈ ਸੌਖਾ ਕੰਮ ਨਹੀਂ ਸੀ, ਸਾਰੇ ਪਿੰਡ ਵਿੱਚ ਹੀ ਪਾਣੀ ਭਰਨ ਵਾਸਤੇ 2-2 ਖੂਹ ਮਸਾਂ ਹੁੰਦੇ ਸੀ, ਕਈਆਂ 'ਚ ਤੈਕ ਹੀ ਹੁੰਦਾ ਸੀ। ਅਤੇ 6ਵੇਂ ਪਾਤਸ਼ਾਹ ਜੀ ਦੀ ਆਮਦ 'ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ 6 ਹੱਟਾ ਖੂਹ ਲਵਾਇਆ। ਅਤੇ ਨਾਲ ਦੀ ਨਾਲ ਸਾਨੂੰ ਪਾਣੀ ਦੀ ਵੀ ਕਦਰ ਕਰਨੀ ਚਾਹੀਦੀ ਹੈ। ਮਨਮਾੜ ਪਿਛਲੇ ਦਿਨੀ
ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਦਸਵੇਂ ਪਾਤਸ਼ਾਹ ਦਾ ਸਥਾਨ ਆ, ਤੁਸੀਂ ਵੀ ਕੀਤੇ ਹੋਣਗੇ ਦਰਸ਼ਨ। ਉਹ ਸੱਜਣ ਦੱਸਣ ਕਹਿੰਦੇ ਜੀ ਵੀ ਹਫ਼ਤੇ ਬਾਅਦ ਪਾਣੀ ਆਉਂਦਾ 2 ਘੰਟਿਆਂ ਵਾਸਤੇ, ਅਤੇ 2 ਘੰਟਿਆਂ 'ਚ ਕਿੰਨਾ ਕੁ ਪਾਣੀ ਕੋਈ ਭਰ ਲੂ। ਅੱਗੋਂ ਪਿੱਛੋਂ ਕਹਿੰਦੇ ਪੀਣ ਵਾਲਾ ਪਾਣੀ ਸਾਨੂੰ ਬੜਾ ਮਹਿੰਗਾ ਲੈਣਾ ਪੈਂਦਾ, ਅਤੇ ਆਪਾਂ ਤਾਂ ਪਤਾ ਨਹੀਂ ਕਿੰਨਾ ਵੇਸਟ ਹੀ ਡੋਲੀ ਜਾਂਦੇ, ਕਦਰ ਨਹੀਂ ਕਰਦੇ। ਖੈਰ, ਘਰ ਦੇ ਵਿੱਚ ਬੱਚੇ ਦੀ ਆਮਦ 'ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਮਾਲਕ ਦਾ ਸ਼ੁਕਰਾਨਾ ਕੀਤਾ, ਮਨੁੱਖਤਾ ਦੇ ਭਲੇ ਵਾਸਤੇ 6-8 ਖੂਹ ਲਗਵਾਇਆ। ਜੇ 4 ਪੈਸੇ ਹੈਗੇ ਆ, ਅਸੀਂ ਆਪਦੇ ਆਪ ਨੂੰ ਗੁਰਸਿੱਖ ਕਹਿੰਦੇ ਹਾਂ ਭਾਈ, ਲਲਕਾਰੇ ਮਾਰ ਕੇ ਵੱਡੇ ਵੱਡੇ ਪੈਲਸਾਂ ਵਿੱਚ ਪਾਰਟੀਆਂ ਕਰਨ ਦੀ ਬਜਾਏ ਜੇ ਮਨੁੱਖਤਾ ਦੀ ਸੇਵਾ ਵਾਸਤੇ ਕੋਈ ਕਾਰਜ ਕੀਤਾ ਜਾਵੇ ਤਾਂ ਗੁਰੂ ਦੀ ਬੜੀ ਖੁਸ਼ੀ ਆ ਉਹਦੇ 'ਚ। ਕਥਾ ਕੀਰਤਨ ਕੀਤਾ ਜਾਵੇ, ਲੰਗਰਾਂ ਦੀ ਸੇਵਾ ਕੀਤੀ ਜਾਏ, ਇੱਦਾਂ ਜਿਹੜਾ ਖੁਸ਼ੀਆਂ ਮਨਾਉਂਦਾ ਗੁਰੂ ਨੂੰ ਚੰਗਾ ਲੱਗਦਾ। ਗੁਰਬਾਣੀ ਸਖੀ ਆਨੰਦ ਗਾਵੈ, ਸਾਚੇ ਸਾਹਿਬ ਕਹਿ ਮਨ ਭਾਵੈ। ਸਮੇਂ ਦਾ ਪਹੀਆ ਚੱਲਦਾ ਗਿਆ ਅਤੇ ਬਾਬੇ ਪਿਰਥੀਏ ਨੂੰ ਘਰ ਵਾਲੀ ਕਹਿੰਦੀ, ਕਰਮੋ ਕਹਿੰਦੀ, ਤੂੰ ਤਾਂ ਕਹਿੰਦੀ ਸੀ ਇਹਨਾਂ ਨੇ ਔਂਤਰੇ ਜਾਣਾ ਦੁਨੀਆਂ ਤੋਂ, ਆ ਪੁੱਤ ਜੰਮ ਪਿਆ ਉਹਨਾਂ ਦੇ ਤਾਂ, ਹੁਣ ਦੱਸ। ਬਾਬਾ ਪਿਰਥੀਆ ਕਹਿੰਦਾ ਵੀ ਫਿਕਰ ਕਿਹੜੀ ਗੱਲ ਦਾ ਕਰਦੀ ਆ, ਹਜੇ ਕਿਹੜਾ ਕਿਸੇ ਸਿਰੇ ਲੱਗ ਗਿਆ, ਜੰਮੇ ਹੀ ਆ ਅਜੇ ਤਾਂ। ਹੁਣ ਕੀ ਕੀਤਾ ਇਹਨੇ ਆਪਣੇ ਵੱਲੋਂ, ਇੱਕ ਫੱਤੋ ਨਾਮ ਦੀ ਦਾਈ ਨੂੰ ਰਿਸ਼ਵਤ ਦੇਣੀ ਕੀਤੀ, ਉਸ ਸਮੇਂ ਦੀ ਬਹੁਤ ਵੱਡੀ ਫਿਰੌਤੀ। ਕਹਿੰਦਾ ਆਹ ਦੌਲਤ ਕੋਈ 100 ਦਾ ਜ਼ਿਕਰ ਕਰਦਾ, ਕੋਈ 200 ਦਮੜੇ ਦੀ ਗੱਲ ਕਰਦਾ ਵੀ ਦਿੱਤੀ ਗਈ, ਅਤੇ ਕਹਿ ਦਿੱਤਾ ਵੀ ਜਿੱਥੋਂ ਔਰਤ ਅੰਮ੍ਰਿਤ ਵਰਗਾ ਦੁੱਧ ਦਿੰਦੀ ਹੈ ਨਾ, ਆਹ ਬੱਚੇ ਜਿਹੜੇ ਪਰਿਵਾਰ ਨਾਲ ਆਏ ਆ, ਹੱਥ ਬੰਨ ਕੇ ਬੇਨਤੀ ਹੈ ਜੀ, ਸਾਰੇ ਡਿਸਟਰਬ ਨਾ ਹੋਣ, ਸਾਡਾ ਹੀ ਫਰਜ਼ ਬਣਦਾ ਸੀ ਸਾਂਭਣਾ ਇਹਨਾਂ ਨੂੰ, ਕਿਰਪਾ ਕਰਕੇ ਜ਼ਰੂਰ ਬੱਚਿਆਂ ਨੂੰ ਫੜੋ, ਵਾਰ ਵਾਰ ਇੱਦਾਂ ਭੱਜਦੇ ਦੌੜਦੇ ਠੀਕ ਨਹੀਂ ਲੱਗਦਾ ਕੰਮ। ਕਹਿੰਦੇ ਉਸ ਫੱਤੋ ਨਾਮ ਦੀ ਦਾਈ ਨੂੰ ਭੇਜਿਆ ਗਿਆ ਅਤੇ ਜ਼ਹਿਰ ਦਾ ਪ੍ਰਬੰਧ ਕੀਤਾ ਗਿਆ ਵੀ ਜਿੱਥੋਂ ਔਰਤ ਅੰਮ੍ਰਿਤ ਵਰਗਾ ਦੁੱਧ ਚੁੰਘਾਉਂਦੀ ਹੈ ਨਾ ਬੱਚੇ ਨੂੰ, ਤੂੰ ਆਪਣੇ ਥਾਨਾਂ ਨੂੰ ਜ਼ਹਿਰ ਲਾ ਕੇ ਬੱਚੇ ਦੇ ਮੂੰਹ ਵਿੱਚ ਥਣ ਦੇ ਦੇਵੀਂ, ਜ਼ਹਿਰ ਦਾ ਅਸਰ ਹੋਏਗਾ ਅਤੇ ਬਾਲ ਸਮਾਪਤ ਹੋ ਜਾਏਗਾ। ਫੱਤੋ ਇੱਥੇ ਗੁਰੂ ਕੀ ਵਡਾਲੀ ਆਈ, ਵਧਾਈਆਂ ਦਿੱਤੀਆਂ ਅਤੇ ਨਾਲ ਕਹਿੰਦੀ ਜੇ ਗਰੀਬ ਨੂੰ ਝਾਕ ਹੁੰਦੀ ਆ, ਸਰਦੇ ਵਰਦੇ ਘਰਾਂ 'ਚੋਂ 4 ਦਾਣੇ ਮਿਲਣੇ ਹੁੰਦੇ, ਜਿਹਦਾ ਮਾਤੜ ਦਾ ਆਪਦਾ ਗੁਜ਼ਾਰਾ ਨਹੀਂ ਚੱਜਣਾ ਹੁੰਦਾ, ਉਹਨੇ ਕੀ ਦੇਣਾ ਲੈਣਾ ਹੁੰਦਾ। ਉਮੀਦ ਸੀ ਇਹ ਸੇਵਾ ਸੰਭਾਲ ਮੈਂ ਕਰਦੀ, ਮਾਤਾ ਜੀ ਦੀ ਮੁੱਠੀ ਚਾਪੀ ਕਰਦੀ, ਇਹਨਾਂ ਦਿਨਾਂ 'ਚ ਮਾਤਾ ਨੂੰ ਮੈਂ ਸੰਭਾਲਦੀ, ਮੈਨੂੰ ਗਰੀਬਣੀ ਨੂੰ ਵੀ ਕੁਝ ਮਿਲ ਜਾਂਦਾ। ਪੰਚਮ ਪਾਤਸ਼ਾਹ ਜੀ ਕਹਿੰਦੇ ਭਾਈ ਕੋਈ ਗੱਲ ਨਹੀਂ, ਹੁਣ ਵੀ ਦੇ ਦਿਆਂਗੇ। ਕਹਿੰਦੀ ਮੈਂ ਸੇਵਾ ਕਰਨੀ ਚਾਹੁੰਦੀ ਪਾਤਸ਼ਾਹ ਜੀ, ਕਹਿੰਦੇ ਕਰ ਲਓ ਭਾਈ। ਇੱਥੇ ਵਿਸ਼ਵਾਸ ਜਿੱਤਦਿਆਂ ਕੁਝ ਦਿਨ ਸੇਵਾ ਸੰਭਾਲ ਕੀਤੀ ਅਤੇ ਅੱਜ ਮੌਕੇ ਦੀ ਤਾਕ ਵਿੱਚ ਜਦੋਂ ਸਮਾਂ ਲੱਗਿਆ ਨਾ, ਬਾਲ ਹਰਗੋਬਿੰਦ ਨੂੰ ਆਪਣੇ ਹੱਥਾਂ ਵਿੱਚ ਲੈ ਕੇ ਕੋਠੇ ਦੇ ਉੱਪਰ ਚੜ੍ਹ ਗਈ ਅਤੇ ਆਪਣੀ ਛਾਤੀ ਤੋਂ ਦੁੱਧ ਚੁੰਘਾਉਣ ਦਾ ਯਤਨ ਕੀਤਾ। ਜਿਵੇਂ ਹੀ ਮੂੰਹ ਦੇ ਵਿੱਚ ਆਸਣ ਦੇਣ ਦਾ ਯਤਨ ਕੀਤਾ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਉੱਚੀ ਦੇਣੇ ਚੀਕ ਮਾਰੀ, ਨਾਲੇ ਹੱਥਾਂ ਨਾਲ ਉਹ ਛਾਤੀ ਨੂੰ ਪਿੱਛੇ ਤੱਕ ਦਿੱਤਾ। ਜਦੋਂ ਚੀਕ ਮਾਰੀ ਤੇ ਪਰਿਵਾਰ ਦੌੜ ਕੇ ਸਾਰਾ ਇਕੱਠਾ ਹੋ ਗਿਆ, ਮਾਤਾ ਜੀ ਵੀ ਆ ਗਏ, ਗੁਰੂ ਪਾਤਸ਼ਾਹ ਜੀ ਵੀ ਕੁਦਰਤੀ ਘਰੇ ਸੀ, ਉਹ ਵੀ ਆ ਗਏ। ਹੁਣ ਕੁਦਰਤੀ ਤੌਰ ਤੇ ਕਹਿੰਦੇ ਉਧਰੋਂ ਰਾਮ ਰੌਲਾ ਪੈ ਗਿਆ, ਇਧਰਲੋ ਸਟਰੈਸ ਵੀ, ਤੇ ਨਾਲ ਦੀ ਨਾਲ ਉਹ ਜ਼ਹਿਰ ਨੇ ਨਾ ਉਲਟਾ ਅਸਰ ਕੀਤਾ, ਰਿਐਕਸ਼ਨ ਕਰ ਗਈ ਤੇ ਉਹ ਤੜਪਦੀ ਹੋਈ ਨਾ ਜਾਂਦਿਆਂ ਜਾਂਦਿਆਂ ਦੱਸ ਗਈ, ਕਹਿੰਦੀ ਵੀ ਇਹ ਕਰਤੂਤ ਤੇਰੇ ਭਰਾ ਦੀ ਸੀ, ਉਹਨੇ ਮੈਨੂੰ ਰਿਸ਼ਵਤ ਦੇਣੀ ਕੀਤੀ ਸੀ ਵੀ ਜੇ ਤੂੰ ਬਾਲ ਹਰਗੋਬਿੰਦ ਨੂੰ ਮਾਰ ਦੇਵੇਂ, ਆਹ ਐਡਵਾਂਸ ਪੈਸੇ ਦਿੱਤੇ ਆ ਤੇ ਬਾਅਦ ਦੇ ਵਿੱਚ ਵੀ ਦੇ ਕੇ ਤੁਰਾਂਗੇ। ਉਹ ਗੱਲ ਨਸ਼ਰ ਹੋ ਗਈ, ਪਰ ਗੁਰੂ ਪਾਤਸ਼ਾਹ ਜੀ ਨੇ ਫਿਰ ਵੀ ਕੋਈ ਵਿਰੋਧ, ਕੋਈ ਗਾਲੀ ਗਲੋਚ ਨਹੀਂ। ਉਸ ਤੋਂ ਬਾਅਦ ਇੱਕ ਸਪੇਰੇ ਨੂੰ ਵੀ ਭੇਜਿਆ ਗਿਆ, ਇੱਕ ਬ੍ਰਾਹਮਣ ਨੂੰ ਭੇਜਿਆ ਗਿਆ ਵੀ ਖਡਾਵੇ ਦੇ ਰੂਪ ਵਿੱਚ ਜਾ ਕੇ ਦਹੀਂ ਦੇ ਵਿੱਚ ਜ਼ਹਿਰ ਮਿਲਾ ਕੇ ਦੇ ਦੇਣੀ। ਹੁਣ ਜਿਹਨੂੰ ਰੱਖਣ ਵਾਲਾ ਰੱਬ ਹੋਵੇ, ਲੇਪ ਨ ਲਾਗੋ ਤਿਲਕਾ ਮੂਲ, ਦੁਸ਼ਟ ਬ੍ਰਾਹਮਣ ਮੂਆ ਹੋਏ ਕੈ ਸੂਲ। ਜਦੋਂ ਪਤਾ ਲੱਗ ਗਿਆ ਨਾ ਉਹਦਾ ਦਹੀਂ ਨਹੀਂ ਖਾਧਾ, 6ਵੇਂ ਪਾਤਸ਼ਾਹ ਜੀ ਨੇ ਹੱਥ ਵਿੱਚੋਂ ਕੌਲੀ ਡਿੱਗੀ, ਕੋਲੇ ਕੁੱਤਾ ਖੜਾ ਸੀ, ਪਰਿਵਾਰ ਵੀ ਇਕੱਠਾ ਹੋ ਗਿਆ, ਗੁਰੂ ਪਾਤਸ਼ਾਹ ਜੀ ਵੀ ਆ ਗਏ। ਉਹ ਦਹੀਂ ਜਿਹੜਾ ਸੀਗਾ ਨਾ ਕੋਲੇ ਖੜਾ ਕੁੱਤਾ ਖਾ ਗਿਆ, ਜ਼ਹਿਰ ਵਾਲਾ ਕੁੱਤਾ ਮਰ ਗਿਆ, ਤੇ ਬ੍ਰਾਹਮਣ ਦੇ ਵੀ ਢਿੱਡ ਵਿੱਚ ਸੂਲ ਹੋਣ ਲੱਗ ਗਿਆ, ਦਰਦ ਹੋਣ ਲੱਗ ਗਿਆ ਵੀ ਮੇਰਾ ਹੁਣ ਪਤਾ ਲੱਗ ਜਾਣਾ, ਤੇ ਉਹ ਬ੍ਰਾਹਮਣ ਆਪ ਚੜ੍ਹਾਈ ਕਰ ਗਿਆ।
ਜਿਹਨੂੰ ਰੱਖਣ ਵਾਲਾ ਰੱਬ ਹੋਵੇ ਉਹਨੂੰ ਕੋਈ ਮਾਰਨ ਵਾਲਾ ਜੰਮਿਆ ਨਹੀਂ, ਜਿਸ ਦਾ ਸਾਹਿਬ ਡਾਢਾ ਹੋਏ ਤਿਸਨੂੰ ਮਾਰ ਨਾ ਸਕੇ ਕੋਈ। ਜਿਹਨੂੰ ਰੱਬ ਨੇ ਰੱਖਣਾ ਉਹ ਕੋਈ ਕਿਵੇਂ ਮਾਰ ਲੇਗਾ। ਵਿੱਚ ਕਰਤਾ ਪੁਰਖ ਖਲੋਆ, ਵਾਲ ਨਾ ਵਿੰਗਾ ਹੋਆ। ਹੁਣ ਸਭ ਤੋਂ ਪਹਿਲਾਂ ਘਰ ਦੇ ਵਿੱਚੋਂ ਬਾਬਾ ਪਿਰਥੀਆ ਵਿਰੋਧ ਕਰ ਰਿਹਾ ਜੀ। ਉਸ ਤੋਂ ਬਾਅਦ ਦੇ ਵਿੱਚ ਕੱਟੜ ਸ਼ਰਈ ਲੋਕ ਜਿਨ੍ਹਾਂ ਨੇ ਵਹਿਮਾਂ ਭਰਮਾਂ ਵਿੱਚ ਪਾ ਕੇ ਲੁੱਟਿਆ। ਮੈਂ ਕੱਲ੍ਹ ਦੇ ਦੀਵਾਨ ਵਿੱਚ ਵੀ ਬੇਨਤੀ ਕੀਤੀ ਸੀ, ਕਿਤੇ ਮਹੂਰਤ ਦੇ ਨਾਂ 'ਤੇ ਲੁੱਟਿਆ, ਕਿਤੇ ਕਹਿ ਦਿੱਤਾ ਵੀ ਭਾਈ ਜੇ ਹਲ ਜੋੜ ਕੇ ਵੀ ਜਾਣਾ ਤਾਂ ਮੈਥੋਂ ਪੁੱਛੋ, ਮੈਂ ਦੱਸੂ ਵੀ ਧਰਤੀ ਜਾਗਦੀ ਆ ਕਿ ਸੁੱਤੀ। ਹੁਣ ਜ਼ਿਮੀਂਦਾਰ ਦੀ ਵੱਤ ਸੁੱਕਦੀ ਹੋਵੇ, ਉਹ ਵਿਚਾਰਾ ਪੁੱਛਣ ਤਾਂ ਚਲਿਆ ਗਿਆ ਅਤੇ ਕਹਿ ਦਿੱਤਾ ਧਰਤੀ ਅਜੇ ਸੁੱਤੀ ਹੋਈ ਆ, ਅਜੇ ਨਾ ਹਲਵਾ ਕੇ ਜਾਵੇ ਨੁਕਸਾਨ ਹੋ ਜੂ। ਉਹ ਕਹਿੰਦੇ ਵੀ ਬਾਬਾ ਇਹ ਤਾਂ ਬੜਾ ਔਖਾ ਕੰਮ ਆ, ਉਦੋਂ ਨੂੰ ਵੱਤ ਲੰਘ ਜਾਣੀ ਆ ਜਦੋਂ ਨੂੰ ਜਾਗਣੀ ਆ, ਕੋਈ ਹੋਰ ਹੱਲ ਨਹੀਂ। ਉਹ ਕਹਿੰਦਾ ਹਾਂ ਮੈਂ ਪ੍ਰਬੰਧ ਕਰ ਦਾਂਗਾ। ਏਦਾਂ ਨੀ ਵੀਰ ਜੀ, ਬੱਚੇ ਨੂੰ ਪਤਾ ਨਹੀਂ ਤਾਂ ਫੜ ਕੇ ਬੈਠ ਜਾਓ, ਜਾਂ ਜੇ ਨਹੀਂ ਆਖੇ ਲੱਗਦਾ ਥੋੜ੍ਹਾ ਜਿਹਾ ਪਿੱਛੇ ਲੈ ਕੇ ਬੈਠ ਜਾਈਏ ਆਪਾਂ। ਕਹਿੰਦੇ ਵੀ ਉਹਨੇ ਕਹਿਣਾ ਵੀ ਮੈਂ ਉਪਚਾਰ ਕਰਦਾ, ਮੈਂ ਮੰਤਰ ਫੂਕੂੰਗਾ ਅਤੇ ਤੁਸੀਂ ਇਉਂ ਕਰਿਓ, ਫਿਰ ਹਲ ਵੀ ਜੋੜ ਕੇ ਚਲੇ ਜਾਓ। ਇੱਦਾਂ ਨਾਲ ਕਰਕੇ ਸਾਹਾ ਦੇ ਬੰਨਣ ਦੇ ਨਾਂ 'ਤੇ ਕਈ ਤਰ੍ਹਾਂ ਨਾਲ ਭਰਮਾਂ 'ਚ ਪਾ ਕੇ ਲੁੱਟਣ ਵਾਲੇ ਲੋਕ, ਜਿਨ੍ਹਾਂ ਨੇ ਸੂਤਕ ਪਾਤਕ ਦੇ ਨਾਮ 'ਤੇ ਲੁੱਟਿਆ ਉਹਨਾਂ ਦਾ ਵੀ ਯਤਨ ਸੀ। ਉਧਰਲੇ ਪਾਸੇ ਚੰਦੂ ਦੀ ਵੀ ਚਲਾਕੀ ਸੀ ਨਾਲ, ਉਹ ਰਿਸ਼ਤੇ ਵਾਲੀਆਂ ਗੱਲਾਂ, ਇਕੱਲੇ ਇਹ ਕਈ ਕਾਰਨ ਸੀ। ਪੰਜਵੇਂ ਪਾਤਸ਼ਾਹ ਜੀ ਦੇ ਆਪਣੇ ਵੱਲੋਂ ਸਰਕਾਰ ਨੇ ਜਹਾਂਗੀਰ ਦੇ ਕਹਿਣ 'ਤੇ ਹੀ ਵਾਰੰਟ ਜਾਰੀ ਕੀਤੇ ਗਏ। ਗੁਰੂ ਪਾਤਸ਼ਾਹ ਜੀ ਨੇ ਸਰੀਰ ਦਾ ਇਹ ਆਉਣ ਵਾਲਾ ਸਮਾਂ ਜਾਣਦਿਆਂ ਹੋਇਆਂ ਬਾਬਾ ਬੁੱਢਾ ਜੀ ਨੂੰ ਆਵਾਜ਼ ਮਾਰੀ ਅਤੇ ਨਾਲ ਡਿਊਟੀ ਲਾ ਦਿੱਤੀ ਵੀ ਗੁਰਿਆਈ ਗੱਦੀ ਦਾ ਤਿਲਕ ਇੱਦਾਂ ਹਰਗੋਬਿੰਦ ਸਾਹਿਬ ਜੀ ਨੂੰ ਕਰਨਾ, ਨਮਸਕਾਰ ਕਰਕੇ ਪੰਜਾਂ ਨੂੰ ਨਾਲ ਲੈ ਕੇ ਪੰਚਮ ਪਾਤਸ਼ਾਹ ਜੀ ਆਪ ਲਾਹੌਰ ਦੀ ਧਰਤੀ 'ਤੇ ਆਏ। ਸੰਖੇਪ 'ਚ ਬੇਨਤੀ ਕਰਾਂ ਵੀ ਕਈ ਤਰ੍ਹਾਂ ਦੇ ਤਸੀਹੇ ਦੇ ਕੇ ਦੇਗਾਂ ਵਿੱਚ ਬਿਠਾ ਕੇ ਬਾਲਣ ਦਾ ਯਤਨ ਕੀਤਾ, ਗਰਮ ਰੇਤਾ ਸੀਸ ਵਿੱਚ ਪਾਇਆ, ਤੱਤੀ ਤਵੀ 'ਤੇ ਬਿਠਾਲ ਦਿੱਤਾ, ਇਹ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ। ਗੁਰੂ ਪਾਤਸ਼ਾਹ ਜੀ ਇੱਕ ਇਹ ਸਮਝਾ ਕੇ ਗਏ ਸੀ, ਭਾਈ ਵਿਧੀ ਚੰਦ ਜੀ ਜੇਠਾ ਜੀ, ਭਾਈ ਪੁਰਾਣਾ ਜੀ ਅਤੇ ਆਦਿਕ ਸਿੱਖ ਜਦੋਂ ਵਾਪਸ ਆਏ, ਮਾਤਾ ਜੀ ਨੇ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ, ਸਾਰਿਆਂ ਨੇ ਉਹ ਵਾਰਤਾ ਸਾਰੀ ਕੰਨ ਨਾਲ ਸੁਣੀ। ਧੰਨ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਮੀਰੀ ਪੀਰੀ ਦੀਆਂ ਦੋ ਤਲਵਾਰਾਂ ਪਹਿਨਾਈਆਂ ਗਈਆਂ। ਬਾਬਾ ਜੀ ਹੁਣ ਸੇਲੀ ਟੋਪੀ ਵਾਲਾ ਜ਼ਮਾਨਾ ਗਿਆ, ਹੁਣ ਸ੍ਰੀ ਸਾਹਿਬਾਂ ਲੈ ਕੇ ਆਓ। ਕਈ ਇਤਿਹਾਸਕਾਰ ਸੱਜਣੇ ਕਹਿੰਦੇ ਜੀ ਭੁਲੇਖੇ ਨਾ ਕਿਰਪਾਨ ਪਾਉਣ ਲੱਗੀ, ਦੂਜੇ ਪਾਸੇ ਨੂੰ ਪੈ ਗਈ, ਫੇਰ ਹੋਰ ਮੰਗਾਈ। ਨਹੀਂ ਭਾਈ, ਬਾਬਾ ਬੁੱਢਾ ਜੀ ਕਿਰਪਾਨ ਚਲਾਉਣ ਵੀ ਜਾਣਦੇ ਸੀ ਅਤੇ ਨਾਲ ਉਹਨਾਂ ਨੂੰ ਪਾਉਣ ਦਾ ਵੀ ਪਤਾ ਸੀ। ਹੁਣ ਢਾਈ ਤਿੰਨ ਫੁੱਟ ਕਿਰਪਾਨ ਹੋਵੇ, ਜੇ ਪੁੱਠੇ ਪਾਸੇ ਨੂੰ ਪਾਈਏ ਕਿੱਥੋਂ ਤੱਕ ਪਿੱਛੇ ਨੂੰ ਚਲੀ ਜਾਂਦੀ ਭਲਾਂ ਦੀ, ਉਹ ਤਾਂ ਪਤਾ ਲੱਗ ਜਾਂਦਾ ਨਾ। ਨਹੀਂ ਨਹੀਂ, ਮਿਥਕੇ ਸੀ ਇਹ ਸਾਰੀ ਕਹਾਣੀ ਵੀ ਗੁਰੂ ਘਰ ਦੇ ਵਿੱਚ ਅਪੀਲ ਦਿੱਤੀ ਜਾਂਦੀ ਆ, ਦਲੀਲ ਦਿੱਤੀ ਜਾਂਦੀ ਆ, ਅਤੇ ਜੇ ਕੋਈ ਨਾ ਹੀ ਸੁਣੇ ਮੰਨੇ ਨਾ, ਅਤੇ ਫਿਰ ਅਖੀਰ 'ਤੇ ਸ਼ਮਸ਼ੀਰ ਵੀ ਚੱਕੀ ਜਾਂਦੀ ਆ। ਝੁੰਕਾਰ ਅੱਜ ਹਮਾਂ ਹੀਲ ਅਤੇ ਦਰ ਗੁਜਸ਼ਤ ਹਲਾਲ ਅਸਤ ਵਰਦਨ ਬਾ ਸ਼ਮਸ਼ੀਰ ਏ ਦਸਤ। ਜਦੋਂ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੱਖਣ ਵਾਲੇ ਪਾਸੇ ਗਏ ਨਾ, ਦੱਖਣ ਵਾਲੇ ਪਾਸੇ ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ, ਹਿੰਦੂਆਂ ਦਾ ਇੱਕ ਤੀਰਥ ਆ ਪੁਸ਼ਕਰ, ਉਹਦੇ ਤੋਂ ਕੋਲੇ ਇੱਕ ਨਗਰ ਆ ਨਰੈਣਾ ਨਗਰ। ਇੱਥੇ ਪੀਰ ਦਾਦੂ ਦੀ ਜਗ੍ਹਾ ਬਣੀ ਹੋਈ ਆ ਅਤੇ ਉਹਦੇ ਥਾਂ 'ਤੇ ਸੇਵਾਦਾਰ ਆ ਜੈਦ ਰਾਮ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉੱਥੇ ਜਾ ਕੇ ਰੁਕੇ ਸੀ, ਇੱਥੇ ਪ੍ਰਸ਼ਾਦਾ ਪਾਣੀ ਛੁੱਕ ਛਕਿਆ ਅਤੇ ਰਾਤ ਨੂੰ ਆਰਾਮ ਕਰਨ ਲੱਗੇ। ਅਤੇ ਪਾਤਸ਼ਾਹ ਜੀ ਪੁੱਛਦੇ ਨੇ, ਕਹਿੰਦੇ ਵੀ ਸੁਣਾ ਕੋਈ ਰੱਬ ਦੇ ਘਰ ਦੀ ਗੱਲ, ਦਾਦੂ ਜੀ ਚੰਗੇ ਜੀਵਨ ਵਾਲੇ ਹੋਏ ਨੇ, ਜੀਵਨ ਵਾਲੇ, ਉਹਨਾਂ ਦੀ ਕੋਈ ਗਾਥਾ ਸੁਣਾਓ। ਅਤੇ ਜੈਤ ਰਾਮ ਅੱਗੋਂ ਕਹਿੰਦਾ ਜੀ ਜਦੋਂ ਦੇਖਿਆ ਹੱਥ ਵਿੱਚ ਸ਼ਮਸ਼ੀਰਾਂ ਬੜੀਆਂ, ਘੋੜੇ ਦੀ ਸਵਾਰੀ ਕਰਦੇ ਨੇ, ਢਾਲਾਂ 'ਤੇ ਨੇਜੇ ਨੇ, ਉਹ ਕਹਿੰਦੇ ਜੀ ਸਾਡੇ ਘਰ ਦਾ ਤਾਂ ਵਿਧੀ ਵਿਧਾਨ ਆ ਵੀ ਦਾਦੂ ਦਾਵਾ ਦੂਰ ਕਲ ਕਲਕਾ ਲੀਜੇ ਪਾਏ, ਜੇ ਕੋਈ ਮਾਰੇ ਈਂਟ ਢੇਮ ਲੀਜਾ ਸੀਸ ਚੜਾਏ, ਸਾਡੇ ਕੋਈ ਐਟ ਢੇਮ ਵੀ ਮਾਰਦਾ ਤੇ ਅਸੀਂ ਤਾਂ ਮੱਥੇ ਤੇ ਰੱਖ ਕੇ ਉਹਨੂੰ ਚਲੇ ਜਾਂਦੇ ਹਾਂ। ਪਾਤਸ਼ਾਹ ਜੀ ਕਹਿੰਦੇ ਭਾਈ ਤੁਸੀਂ ਤਾਂ ਇਕੱਲਾ ਚਲੇ ਹੀ ਜਾਂਦੇ ਆ ਨਾ, ਸਾਡੇ ਘਰ ਵਿੱਚ ਗੱਲ ਤਾਂ ਇਦੋਂ ਵੀ ਗਾਹ ਨਿਮਰਤਾ ਤੋਂ ਸ਼ੁਰੂ ਹੁੰਦੀ ਆ। ਕਿੱਥੋਂ ਸ਼ੁਰੂ ਹੁੰਦੀ ਹੈ ਜੀ? ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਸਾਡੇ ਘਰੇ ਤਾਂ ਇਹ ਪੜਿਆ ਜਾਂਦਾ, ਫਰੀਦਾ ਜੋਤੈ ਮਾਰਨ ਮੁੱਕੀਆਂ ਤਿੰਨਾਂ ਨਾ ਮਾਰੇ ਕੌਮ, ਆਪਣੇ ਘਰ ਜਾਈਆ ਪੈਰ ਤਿੰਨਾਂ ਦੇ ਚੁੰਮ, ਅਸੀਂ ਕੇਰਾਂ ਤਾਂ ਪੈਰੀਂ ਹੱਥ ਵੀ ਲਾਉਣੇ ਆ, ਤਰਲਾ ਕੱਢਦੇ ਤੇ ਜੇ ਕੋਈ ਨਾ ਮੰਨੇ ਨਾ। ਜੈਤ ਰਾਮ ਹੁਣ ਇੱਦਾਂ ਨਾਲ ਨਾ ਪੜਿਆ ਕਰ,
ਜੇ ਕੋਈ ਰੱਬ ਰੱਬ ਕਰਦਿਆਂ ਵੀ ਕੋਈ ਮਾਲਾ ਫੇਰਦਿਆਂ ਵੀ ਹੱਥੋਂ ਖੋਣ ਦਾ ਯਤਨ ਕਰਦਾ, ਗੁਟਕਾ ਹੱਥ 'ਚੋਂ ਖੋਣ ਦਾ ਯਤਨ ਕਰਦਾ, ਫਿਰ ਅਸੀਂ ਸ੍ਰੀ ਸਾਹਿਬ ਵੀ 3 ਫੁੱਟੀ ਭਗਉਤੀ ਪਹਿਨਦੇ ਹਾਂ। ਅਸੀਂ ਕੜਾਹ ਪ੍ਰਸ਼ਾਦ ਦੀ ਦੇਗ ਆ ਨਾ ਜਿਹੜੀ, ਉਹ ਵੀ ਕਿਰਪਾਨ ਨੂੰ ਭੋਗ ਲਵਾ ਕੇ ਛਕਣ ਵਾਲੇ ਹਾਂ। ਹੁਣ ਕਹਿੰਦੇ ਤੂੰ ਇਉਂ ਪੜਿਆ ਕਰ ਵੀ ਦਾਦੂ ਦਾਵਾ ਰੱਖ ਕਰ, ਦੂਰ ਕਰਨੀ ਹੁਣ ਰੱਖ ਕਰ ਕਿਆ ਕਰ, ਦਾਦੂ ਦਾਵਾ ਰੱਖ ਕਰ ਕਲਕਾ ਲੀਜੈ ਪਾਏ, ਜੇ ਕੋਈ ਮਾਰੇ ਈਂਟ ਢੇਮ ਪੱਥਰ ਹਨੇ ਰਸਾਏ। ਕਹਿੰਦੇ ਇੱਟ ਤਾਂ ਭੁਰ ਜਾਂਦੀ ਤੇ ਟੁੱਟ ਜਾਂਦੀ ਆ, ਇੱਟ ਦਾ ਜਵਾਬ ਪੱਥਰ ਨਾ ਦੇਣਾ ਚਾਹੀਦਾ, ਜਦੋਂ ਕੋਈ ਜ਼ਾਲਮ ਬਾਜ ਨਾ ਆਵੇ ਉਦੋਂ ਸ੍ਰੀ ਸਾਹਿਬ ਚੱਕਣੀ ਜਾਇਜ਼ ਹੁੰਦੀ ਆ। ਸ਼ਾਸਤਰ ਕੇਵਲ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਪਾਈ, ਇਹ ਕੇਵਲ ਕੁਝ ਡਰਾਕਲ ਜਿਹੜੇ ਮਸੰਦ ਸੀ ਉਹਨਾਂ ਨੇ ਤੇ ਕਈ ਇਤਿਹਾਸਕਾਰਾਂ ਨੇ ਵੀ ਲਿਖ ਦਿੱਤਾ ਵੀ ਇਹ ਵਿਚਾਰਧਾਰਾ ਸ਼ਾਇਦ ਬਦਲ ਗਈ। ਨਹੀਂ, ਇਹ ਵਿਚਾਰਧਾਰਾ ਤਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਸਮੇਂ ਤੋਂ ਚੱਲ ਰਹੀ ਉਹੀ ਵਿਧੀ ਵਿਧਾਨ ਹੈ। ਜੋਤ ਉਹ ਜੁਗਤ ਸਾਹਿ ਸਹਿ ਕਾਇਆ ਫੇਰ ਪਲਟੀ ਹੈ। ਨਾਨਕ ਨਿਰਮਲ ਪੰਥ ਚਲਾਇਆ, ਕਹਿੰਦੇ ਗੁਰੂ ਨਾਨਕ ਦੇਵ ਜੀ ਮਹਾਰਾਜ ਆਪ ਸ਼ਾਸਤਰ ਦੀ ਵੀ ਗੱਲ ਕਰਦੇ ਨੇ, ਕਹਿੰਦੇ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਦੂਜੇ ਪਾਸੇ ਸਿਰੇ ਦੇ ਪੀਰ ਵੀ ਨੇ, ਫਿਰ ਬਾਬਾ ਗਿਆ, ਫਿਰ ਬਾਬਾ ਮੱਕੇ ਗਿਆ, ਨੀਲ ਬਸਤਰ ਧਾਰੇ ਬਨਵਾਰੀ, ਆਸਾ ਹੱਥ ਕਿਤਾਬ ਕਸ਼, ਕੂਜਾ ਵਾਂਗ ਮਸੱਲਾ ਧਾਰੀ। ਆਸਾ ਸੋਟੇ ਨੂੰ ਕਹਿੰਦੇ, ਸ਼ਸਤਰ ਦੀ ਥਾਂ ਤੇ ਛੋਟਾ ਸੋਟਾ ਵੀ ਰੱਖਿਆ ਤੇ ਨਾਲ ਸ਼ਬਦਾਂ ਦੀ ਪੋਥੀ ਵੀ ਰੱਖੀ ਹੋਈ ਆ। ਗੁਰੂ ਪਾਤਸ਼ਾਹ ਜੀ ਦਾ ਵਰਛਾ ਇੱਕ ਥਾਂ ਤੇ ਪਿਆ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ, ਤੇ ਉਹ ਵਰਛਾ ਸਾਹਿਬ ਗੁਰਦੁਆਰਾ ਵੀ ਆ ਅੱਜ ਤੱਕ, ਨੈੱਟ ਤੇ ਸਰਚ ਮਾਰੋਗੇ ਤੁਹਾਨੂੰ ਲੱਭ ਜਾਏਗਾ। ਇਹ ਸਿਧਾਂਤ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਚੱਲਿਆ ਆ ਰਿਹਾ। ਪੰਜਵੇਂ ਪਾਤਸ਼ਾਹ ਜੀ ਜਿਨ੍ਹਾਂ ਨੂੰ ਸ਼ਾਂਤੀ ਦੇ ਸੋਮੇ ਕਹਿੰਦੇ ਆ, ਉਹ ਆਪ ਸ਼ਸਤਰ ਧਾਰੀ ਨੇ, ਬਹੁਤ ਵਧੀਆ ਉੱਚ ਕੋਟੀ ਦੇ ਘੋੜ ਸਵਾਰ ਵੀ ਨੇ, ਨੇਜਾ ਤੇ ਸ੍ਰੀ ਸਾਹਿਬ ਚਲਾਉਣ ਜਾਣਦੇ ਨੇ ਆਪ। ਜਦੋਂ ਛੇਵੇਂ ਪਾਤਸ਼ਾਹ ਜੀ ਨੂੰ ਵਿਦਿਆ ਦੇਣ ਦੀ ਗੱਲ ਆਈ ਨਾ, ਤੇ ਰੈ ਕੀਤੀ ਕਿ ਕਹਿੰਦੇ ਬਾਬਾ ਬੁੱਢਾ ਜੀ ਦੀ ਡਿਊਟੀ ਲਓ, ਬਾਬਾ ਬੁੱਢਾ ਜੀ ਆਏ, ਬਾਬਾ ਜੀ ਤੁਹਾਡੀ ਡਿਊਟੀ ਲਾਉਣੀ ਆ, ਬਾਲ ਦਾ ਜਨਮ ਤੁਹਾਡੀ ਅਰਦਾਸ ਨਾਲ, ਨਾਂ ਤੁਸੀਂ ਰੱਖਿਆ ਤੇ ਵਿਦਿਆ ਦੇ ਅੱਖਰ ਵੀ ਤੁਸੀਂ ਪੜ੍ਹਾਓ। ਬਾਬਾ ਜੀ ਕਹਿੰਦੇ ਨਿਮਰਤਾ ਦੇ ਧਾਰਨੀ, ਕਹਿੰਦੇ ਜੀ ਜੱਟ ਬੂਟਾਂ ਡੰਗਰ ਚਾਰਨ ਦਾ ਪਤਾ, ਖੇਤੀ ਦਾ ਪਤਾ ਥੋੜ੍ਹਾ ਬਹੁਤਾ ਨੱਕੇ ਮੋੜਨ ਜਾਣਦਾ, ਪੜ੍ਹਾਉਣ ਦੀ ਡਿਊਟੀ ਕਿਸੇ ਵਿਦਵਾਨ ਦੀ ਲਾ ਦਿਓ ਖਾਂ। ਤੇ ਪੰਜਵੇਂ ਪਾਤਸ਼ਾਹ ਕਹਿੰਦੇ ਨਹੀਂ ਭਾਈ, ਬਸ ਉਹ ਅੱਖਰ ਸਿਖਾ ਦੇ ਜਿਹਨਾਂ ਬੋਲਾਂ ਨੂੰ ਸੁਣ ਕੇ ਗੁਰੂ ਨਾਨਕ ਦੇ ਦਰ ਕਰ ਤੁਸੀਂ ਪ੍ਰਵਾਨ ਹੋ ਗਏ। ਬਾਬਾ ਬੁੱਢਾ ਜੀ ਨੇ ਕੇਵਲ ਗੁਰਮੁਖੀ ਅੱਖਰ ਹੀ ਨਹੀਂ ਸਿਖਾਏ, ਪਾਠ ਦੀ ਸੰਥਿਆ ਨਹੀਂ ਕਰਾਈ, ਸਗੋਂ ਘੋੜ ਵਿਦਿਆ ਦਾ ਅਭਿਆਸ, ਸ਼ਾਸਤਰ ਵਿਦਿਆ ਇਹ ਸਾਰੀ ਭਾਈ ਗੁਰਦਾਸ ਜੀ ਤੇ ਬਾਬਾ ਬੁੱਢਾ ਜੀ ਉਸਤਾਦ ਵੀ ਨੇ। ਮੈਂ ਬੇਨਤੀ ਕਰ ਰਿਹਾ ਸੀ ਵੀ ਪੰਜਵੇਂ ਪਾਤਸ਼ਾਹ ਜੀ ਖੁਦ ਆਪ ਬਹੁਤ ਵਧੀਆ ਘੋੜ ਸਵਾਰ ਵੀ ਨੇ ਤੇ ਸਿਰੇ ਦੇ ਚੋਟੀ ਦੇ ਨੇਜੇਬਾਜ਼ ਵੀ ਨੇ। ਉਹ ਸਾਖੀ ਤੁਸੀਂ ਕਈ ਵਾਰੀ ਸੁਣੀ ਹੈ, ਜਦੋਂ ਪੰਜਵੇਂ ਪਾਤਸ਼ਾਹ ਜੀ ਵਿਆਹੁਣ ਵਾਸਤੇ ਮੌ ਪਿੰਡ ਜਾਂਦੇ ਨੇ, ਫਲੌਰ ਤੋਂ ਨੇੜੇ ਹੀ ਆ, ਕਈ ਸੱਜਣ ਗਏ ਹੋਣਗੇ, ਦਰਸ਼ਨ ਕੀਤੇ ਹੋਣਗੇ, ਇੱਥੇ ਪਹੁੰਚੇ ਅੱਜ ਵਾਂਗੂ ਬਰਾਤਾਂ ਨੂੰ ਬਿਠਾਉਣ ਵਾਸਤੇ ਕੋਈ ਮਨੋਰੰਜਨ ਦੇ ਹੋਰ ਸਾਧਨ ਨਹੀਂ ਸੀ ਹੁੰਦੇ, ਕਿਤੇ ਨਕਲੀਏ ਹੁੰਦੇ, ਕਿਤੇ ਭਾਂਡ ਆ ਜਾਂਦੇ, ਕਈ ਕੁਝ। ਹੁਣ ਇਹ ਦੀਨ ਦੁਨੀ ਦੇ ਪਾਤਸ਼ਾਹ ਦਾ ਘਰ ਆ ਤੇ ਇੱਥੇ ਕੁਝ ਸ਼ਾਸਤਰ ਵਿੱਦਿਆ ਦੇ ਅਭਿਆਸ ਕਈ ਕੁਝ ਕੀਤਾ ਗਿਆ, ਕਥਾ ਕੀਰਤਨ ਹੁੰਦਾ ਰਿਹਾ। ਪਿੰਡ ਵਾਲਿਆਂ ਨੇ ਆਪਣੇ ਵੱਲੋਂ ਇੱਕ ਮਸ਼ਕਰੀ ਕਰਨੀ ਚਾਹੀ, ਇੱਕ ਛੋਟਾ ਜਿਹਾ ਦਰਖਤ ਜਿਹਨੂੰ ਘੜ ਕੇ ਉੱਪਰੋਂ ਕਿੱਲੇ ਵਾਂਗੂ ਬਣਾ ਦਿੱਤਾ, ਜਿਹਦੀਆਂ ਥੱਲੇ ਡੂੰਘੀਆਂ ਜੜ੍ਹਾਂ ਨੇ, ਤੇ ਉਹ ਕਹਿਣ ਲੱਗੇ ਜੀ ਵੀ ਸਾਡੇ ਪਿੰਡ ਦਾ ਰਿਵਾਜ਼ ਆ, ਜਿਹੜਾ ਲੜਕਾ ਇੱਥੇ ਵਿਆਹੁਣ ਵਾਸਤੇ ਆਉਂਦਾ ਨਾ, ਘੋੜੇ ਦੀ ਸਵਾਰੀ ਕਰਕੇ ਕਿੱਲਾ ਪੁੱਟ ਦੇਵੇ, ਅਸੀਂ ਲੜਕੀ ਨੂੰ ਤਾਂ ਤੋਰਦੇ ਹਾਂ। ਹੁਣ ਉਹ ਕਿੱਲਾ ਨਹੀਂ ਸੀ, ਦਰਖਤ ਹੀ ਗੱਡਿਆ ਹੋਇਆ ਸੀ ਧਰਤੀ ਵਿੱਚ। ਤੇ ਪੰਚਮ ਪਾਤਸ਼ਾਹ ਜੀ ਘੋੜੇ ਤੇ ਸਵਾਰ ਹੋ ਕੇ ਆਉਂਦੇ ਨੇ, ਤੁਸੀਂ ਦੇਖਿਆ ਵੀ ਨਿਹੰਗ ਸਿੰਘ ਉਹ ਕਿੱਲਾ ਪੱਟਦੇ ਨੇ, ਹਾਲਾਂਕਿ ਉਹ ਬੂਝਾ ਜਿਹਾ ਹੀ ਦੱਬਿਆ ਹੁੰਦਾ ਤੇ ਉਹ ਨੋਕ ਕਿੰਨੀ ਕੁ ਹੁੰਦੀ ਆ, ਇਹਦਾ ਮਤਲਬ ਜਿਹਦਾ ਨਿਸ਼ਾਨਾ ਚੋਟੀ ਦਾ ਉਹਨੂੰ ਬੂਝੇ ਜਿਹਨੂੰ ਵੀ ਚੱਕ ਕੇ ਲਿਜਾਣਾ ਔਖਾ ਕੰਮ ਆ ਹਾਲਾਂਕਿ, ਤੇ ਪਾਤਸ਼ਾਹ ਜੀ ਦਾ ਕਿੰਨਾ ਅਭਿਆਸ ਹੋਏਗਾ। ਉਸ ਮਾਲਕ ਨੂੰ ਚੇਤੇ ਕਰਦਿਆਂ ਹੋਇਆ ਆਣ ਕੇ ਜ਼ੋਰ ਦੀ ਨੇਜਾ ਮਾਰ ਕੇ ਉਹ ਜਿਹੜਾ ਘੜ ਕੇ ਦਰਖਤ ਹੀ ਕਿੱਲਾ ਬਣਾਇਆ ਸੀ ਉਹਨੂੰ ਪੱਟ ਕੇ ਰੱਖ ਦਿੱਤਾ। ਇਹਦਾ ਮਤਲਬ ਵੀ ਇਹ ਸ਼ਾਸਤਰ ਚਲਾਉਣ ਪੰਜਵੇਂ ਪਾਤਸ਼ਾਹ ਖੁਦ ਵੀ ਜਾਣਦੇ ਸੀ, ਸਿਰੇ ਦੀ ਘੋੜ ਸਵਾਰੀ ਵੀ ਉਹਨਾਂ ਨੂੰ ਆਉਂਦੀ ਸੀ। ਇਹ ਘਰ ਦਾ ਵਿਧੀ ਵਿਧਾਨ ਆ। ਅੱਜ ਆਪਾਂ ਗੁਰੂ ਕੇ ਕੀਰਤਨੇ ਨੇ ਆਪਾਂ ਨੂੰ ਸਰਵਣ ਕਰਾਇਆ ਵੀ ਗੁਰੂ ਪਾਤਸ਼ਾਹ ਜੀ ਇਕੱਲੇ ਯੋਧੇ ਨੇ, ਉਹ ਪਰਉਪਕਾਰੀ ਵੀ ਨੇ। ਦਲ ਭੰਜਨ ਗੁਰ ਸੂਰਮਾ ਵੱਢ ਯੋਧਾ ਬਹੁ ਪਰਉਪਕਾਰੀ। ਉਹ ਇਕੱਲੇ ਯੋਧੇ ਨੇ, ਆਮ ਤੌਰ ਤੇ ਜਿਹੜੇ ਯੋਧੇ ਹੁੰਦੇ ਨੇ ਉਹ ਜ਼ਾਲਮ ਵੀ ਹੁੰਦੇ ਨੇ, ਉਹ ਪਰਉਪਕਾਰੀ ਨਹੀਂ ਹੁੰਦੇ, ਤੇ ਕਈ ਵਾਰੀ ਜਿਹੜੇ ਪਰਉਪਕਾਰੀ ਹੁੰਦੇ ਉਹ ਯੋਧੇ ਨਹੀਂ ਹੁੰਦੇ। ਗੁਰੂ ਘਰ ਦੇ ਵਿੱਚ ਦੇਗ ਤੇ ਤੇਗ, ਇੱਥੇ ਮੀਰੀ ਤੇ ਪੀਰੀ ਦਾ ਸਿਧਾਂਤ ਇਕੱਠਾ ਹੈ। ਗੁਰੂ ਪਾਤਸ਼ਾਹ ਜੀ ਨੇ ਅਕਾਲ ਤਖ਼ਤ ਦੀ ਸਿਰਜਣਾ ਕੀਤੀ,
ਢਾਡੀ ਨੱਥਮਲ ਤੇ ਅਬਦੁੱਲਾ ਜੀ ਨੇ ਇੱਥੇ ਆਣ ਕੇ ਉਹ ਵਾਰ ਪੜੀ ਸੀ, ਤੁਹਾਨੂੰ ਸਾਰਿਆਂ ਨੂੰ ਪਤਾ। ਦੋ ਤਲਵਾਰੀ ਬੱਧੀਆਂ, ਇੱਕ ਮੀਰੀ ਦੀ, ਇੱਕ ਪੀਰ ਦੀ, ਇੱਕ ਅਜਮਤ ਦੀ, ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰ ਦੀ, ਹਿੰਮਤ ਬਾਹਾਂ ਕੋਟਗੜ੍ਹ ਦਰਵਾਜ਼ਾ ਬਲਖ ਵਖੀਰ ਦੀ। ਮੈਂ ਕੱਲ ਵੀ ਬੇਨਤੀ ਕੀਤੀ ਸੀ, ਬਲਖ ਬੁਖਾਰੇ ਇੱਥੇ ਵੱਡੇ ਵੱਡੇ ਬਣੇ ਹੋਏ ਕਿਲੇ, ਇਹਨਾਂ ਦੇ ਦਰਵਾਜ਼ੇ ਬੜੇ ਮਜ਼ਬੂਤ ਸੀ ਤੇ ਢਾਡੀਆਂ ਨੇ ਵਾਰ ਗਾਏ ਵੀ ਤੁਹਾਡੇ ਨਾਲ ਜਿਹੜੇ ਯੋਧੇ ਨੇ ਨਾ ਉਹਨਾਂ ਦਰਵਾਜ਼ਿਆਂ ਨਾਲ ਕਿਤੇ ਤਾਕਤ ਆ ਇਹਨਾਂ ਦੀਆਂ ਬਾਹਾਂ ਵਿੱਚ। ਦਰਵਾਜ਼ਾ ਬਲਖ ਵਖੀਰ ਦੀ, ਨਾਲ ਸਿਪਾਹੀ ਨੀਲ ਨਲ ਮਾਰ ਦੁਸ਼ਟਾਂ ਕਰੇ ਤਕੀਰ ਦੀ। ਸੇਤੂ ਪੁਲ ਜਦੋਂ ਬੰਨਿਆ ਨਾ ਰਾਮ ਜੀ ਨੇ, ਕਹਿੰਦੇ ਇਹਨਾਂ ਦੋ ਸੈਨਿਕਾਂ ਨੇ ਵੱਡੀ ਵੱਡੀ ਸੇਵਾ ਕੀਤੀ ਸੀ, ਸੀਤਾ ਦੇ ਲਿਆਉਣ ਵਾਸਤੇ ਪੁਲ ਬੰਨਿਆ ਸੀ। ਮਹਾਰਾਜ ਕਿਸੇ ਅਬਲਾ ਨੂੰ ਕੋਈ ਚੱਕ ਕੇ ਲੈ ਜੇ, ਛੇਵੇਂ ਪਾਤਸ਼ਾਹ ਮਹਾਰਾਜ ਤੁਹਾਡੇ ਨਾਲ ਜਿੰਨੇ ਯੋਧੇ ਬੈਠੇ ਹੋਏ ਨੇ ਹਰ ਇੱਕ ਅਬਲਾ ਨੂੰ ਲਿਆ ਕੇ ਤੇ ਜਿੱਥੋਂ ਲੈ ਕੇ ਆਉਣੀ ਕੰਨਾਂ ਨੂੰ ਹੱਥ ਲਵਾ ਕੇ ਆਉਂਦੇ ਨੇ, ਗਾਂਹ ਨੂੰ ਕੋਈ ਮਾਈ ਦਾ ਲਾਲ ਜੁਲਤ ਨਾ ਕਰੇ। ਨਾਲ ਸਿਪਾਹੀ ਨੀਲ ਨਾਲ, ਉਹਨਾਂ ਦੇ ਨਾਲ ਉਹ ਦੋ ਹੀ ਸੀ, ਤੁਹਾਡੇ ਨਾਲ ਸਾਰੇ ਜਿੰਨੇ ਵੀ ਨੇ ਯੋਧੇ ਹੀ ਨੇ ਸਾਰੇ। ਨਾਲ ਸਿਪਾਹੀ ਨੀਲ ਨਲ ਮਾਰ ਦੁਸ਼ਟਾਂ ਕਰੇ ਤਕੀਰ ਦੀ, ਪੱਗ ਤੇਰੀ ਕੀ ਜਹਾਂਗੀਰ ਦੀ। ਦਸਤਾਰ ਤਾਂ ਉਹ ਵੀ ਬੰਨਦਾ ਸੀ ਨਾ, ਉਹਦੀ ਇੱਜ਼ਤ ਤੇ ਆਬਰੂ ਵਾਲੀ ਪੱਗ ਨਹੀਂ ਹੈ, ਸ਼ਾਨੋ ਸ਼ੌਕਤ ਵਾਲੀ ਦਸਤਾਰ ਤਾਂ ਮਹਾਰਾਜ ਜੀ ਤੁਹਾਡੀ ਆ। ਜਿਹੜੇ ਯੋਧੇ ਨੇ ਉਹ ਪਰਉਪਕਾਰੀ ਬਹੁਤ ਘੱਟ ਹੁੰਦੇ ਨੇ, ਤੇ ਗੁਰੂ ਪਾਤਸ਼ਾਹ ਜੀ ਤਾਂ ਜੰਗ ਦੇ ਮੈਦਾਨ ਵਿੱਚ ਵੀ ਪਰਉਪਕਾਰ ਕਰੀ ਜਾਂਦੇ ਨੇ। ਗੁਰੂ ਪਾਤਸ਼ਾਹ ਜੀ ਦੀਆਂ ਚਾਰ ਜੰਗਾਂ ਤੇ ਤੁਸੀਂ ਸਾਰੀਆਂ ਸੁਣੀਆਂ ਹੋਈਆਂ। ਮੇਰੇ ਤੋਂ ਬਾਅਦ ਸਿੱਖ ਜਗਤ ਦਾ ਮਹਾਨ ਢਾਡੀ ਜਥਾ ਭਾਈ ਪ੍ਰਿਤਪਾਲ ਸਿੰਘ ਜੀ ਪਾਰਸ, ਉਹਨਾਂ ਨੇ ਵੀ ਤੁਹਾਨੂੰ ਨਿਹਾਲ ਕਰਨਾ, ਉਹਨੂੰ ਤੁਸੀਂ ਸਰਵਣ ਕਰਨਾ। ਪਹਿਲੀ ਜੰਗ ਆ ਜੀ ਅੰਮ੍ਰਿਤਸਰ ਸਾਹਿਬ ਵਾਲੀ, ਦੂਜੀ ਹਰਗੋਬਿੰਦਪੁਰੇ ਵਾਲੀ ਤੇ ਤੀਜੀ ਆ ਮਹਾਰਾਜ ਦੀ ਤੇ ਚੌਥੀ ਆ ਕਰਤਾਰਪੁਰ ਵਾਲੀ। ਜਿਹੜੀ ਮਹਾਰਾਜ ਦੀ ਜੰਗ ਆ ਬਠਿੰਡੇ ਵਾਲੇ ਇਲਾਕੇ ਵਿੱਚ ਫੂਲ ਮਹਾਰਾਜ ਇਕੱਠੀ ਪਿੰਡ ਨੇ ਤੇ ਤੁਸੀਂ ਉਹ ਦੇਖਿਆ ਸਥਾਨ। ਲੱਲਾ ਬੇਗ ਕਾਬਲ ਤੋਂ ਲੱਖਾਂ ਦੀ ਗਿਣਤੀ ਵਿੱਚ ਫੌਜ ਲੈ ਕੇ ਚੜ ਕੇ ਆਇਆ, ਜਦੋਂ ਹਰੀਕੇ ਪਾਰ ਕੀਤਾ ਨਾ, ਹਰੀਕੇ ਪਾਰ ਇੱਥੇ ਕੈਂਪ ਲਾ ਲਿਆ, ਭੇਤ ਲੈਣ ਵਾਸਤੇ ਆਪਣੇ ਇੱਕ ਸੂਹੀਏ ਨੂੰ ਭੇਜ ਦਿੱਤਾ ਵੀ ਪਤਾ ਲੈ ਕੇ ਆ ਗੁਰੂ ਪਾਤਸ਼ਾਹ ਕੋਲ ਕਿੱਦਾਂ ਦੇ ਸ਼ਸਤਰ ਨੇ, ਕਿੰਨੀਆਂ ਕੁ ਫੌਜਾਂ ਨੇ, ਕਿੱਦਾਂ ਦੀ ਚਾਲ ਢਾਲ ਆ ਤੇ ਆਪਾਂ ਨੂੰ ਜੰਗ ਕਿਸ ਤਰੀਕੇ ਨਾਲ ਕਰਨਾ ਚਾਹੀਦਾ। ਹੁਣ ਇਹ ਜਿਹੜਾ ਸੂਹੀਆ ਭੇਜਿਆ ਸਿੱਖੀ ਭੇਸ ਵਿੱਚ ਆ, ਇਹਨੇ ਦਾੜਾ ਰੱਖਿਆ ਹੋਇਆ, ਦਸਤਾਰ ਵੱਡੀ ਸਾਰੀ ਬੰਨ ਲਈ ਤੇ ਚੋਲਾ ਚੂਲਾ ਪਾ ਕੇ ਚੰਗੀ ਤਰ੍ਹਾਂ ਤਿਆਰ ਕਰਕੇ ਭੇਜ ਦਿੱਤਾ। ਇਹ ਜਾ ਕੇ ਇਸ ਇਲਾਕੇ ਵਿੱਚ ਪਾਤਸ਼ਾਹ ਜੀ ਦੇ ਸਿੱਖਾਂ ਦੇ ਨਾਲ ਤੁਰਿਆ ਫਿਰਦਾ ਦਿਨੇ ਰਾਤ, ਤੇ ਭਾਈ ਵਿਧੀ ਚੰਦ ਹੁਣਾਂ ਨੇ ਪਛਾਣ ਲਿਆ ਤੇ ਫੜ ਕੇ ਨਾ ਧੂ ਕੇ ਛੇਵੇਂ ਪਾਤਸ਼ਾਹ ਕੋਲ ਲੈ ਆਏ। ਕਹਿੰਦੇ ਜੀ ਵੀ ਵੇਖਣ ਨੂੰ ਸਿੱਖਾਂ ਵਰਗਾ ਭੇਖ ਇਹਨੇ ਸਿੱਖਾਂ ਵਾਲਾ ਪਾਇਆ ਹੋਇਆ, ਪਰ ਇਹ ਸਿੱਖੀ ਦੇ ਭੇਸ ਵਿੱਚ ਚੋਰ ਆ। ਅੱਜ ਸਾਨੂੰ ਨਹੀਂ ਪਤਾ ਲੱਗ ਰਿਹਾ, ਸਾਡੇ ਵਰਗੇ ਚੋਲੇ ਪਾ ਕੇ ਉਦੋਂ ਹੀ ਪਤਾ ਲੱਗਦਾ ਵੀ ਸੈਂਟਰ ਸਰਕਾਰ ਦੀ ਝੋਲੀ ਵਿੱਚ ਬਹਿ ਕੇ ਸਾਨੂੰ ਪਛਾਣਨੇ ਔਖੇ।

ਇਹਨਾਂ ਭੇਤੀ ਨੁਕਸਾਨ ਕਰ ਜਾਂਦਾ। ਹਾਲਾਂਕਿ ਜੇ ਕਿਤੇ ਇੱਦਾਂ ਕੋਈ ਫੜਿਆ ਜਾਵੇ ਨਾ ਤਾਂ ਤੁਹਾਨੂੰ ਪਤਾ ਵੀ ਦੂਜੀ ਧਿਰ ਕੀ ਕਰਦੀ ਹੁੰਦੀ ਆ। ਪਾਤਸ਼ਾਹ ਜੀ ਕਹਿੰਦੇ ਭਾਈ ਇਹਨੇ ਸੱਚ ਬੋਲ ਦਿੱਤਾ, ਇਹਨੂੰ ਕੁਝ ਨਾ ਕਿਹਾ, ਇਹਨੂੰ ਛੱਡ ਦਿਓ। ਜਦੋਂ ਛੱਡ ਦਿੱਤਾ ਨਾ, ਹਰੀ ਕੇ ਪੱਤਣ ਦੇ ਨੇੜੇ ਲੱਲਾ ਬੇਗ ਠਹਿਰਿਆ ਹੋਇਆ ਇੱਥੇ ਆ ਗਿਆ। ਆਣ ਕੇ ਨਾਮਸ਼ਕਾਰ ਕੀਤੀ ਆਪਣੇ ਰਾਜੇ ਨੂੰ, ਇਸ ਸੂਬੇਦਾਰ ਨੂੰ। ਲੱਲਾ ਬੇਗ ਕਹਿੰਦਾ ਹਾਂ ਵੀ ਪਤਾ ਸੋਤਾ ਲਿਆਂਦਾ ਲੈ ਆਂਦਾ ਜੀ। ਕਹਿੰਦਾ ਫਿਰ ਇਉਂ ਦੱਸ ਵੀ ਗੁਰੂ ਕੋਲੇ ਫੌਜਾਂ ਕਿੰਨੀਆਂ ਕੁ ਨੇ? ਥੋੜੀਆਂ ਹੀ ਆ ਜੀ, ਕੋਈ ਬਹੁਤੀਆਂ ਨਹੀਂ। ਸ਼ਾਸਤਰ ਆਪਣੇ ਮੁਕਾਬਲੇ ਤੇ ਕਿੰਨੇ ਕਾ? ਸ਼ਾਸਤਰ ਵੀ ਗਿਣਤੀ ਦੇ ਆ ਜੀ, ਕੋਈ ਬਹੁਤੇ ਨਹੀਂ ਹੈਗੇ। ਕਹਿੰਦਾ ਫਿਰ ਜੰਗ ਦਾ ਰੁੱਖ ਤੁਹਾਨੂੰ ਕਿੱਦਾਂ ਲੱਗਦਾ ਵੀ ਜਿੱਤ ਕਿਹਦੀ ਹੋਏਗੀ? ਤੇ ਹਸਨ ਖਾਂ ਕਹਿੰਦਾ ਜੀ ਜਿੱਤ ਗੁਰੂ ਘਰ ਦੀ ਹੋਏਗੀ। ਉਹਨੂੰ ਬੜਾ ਗੁੱਸਾ ਲੱਗਾ, ਉਹ ਕਹਿੰਦਾ ਵੀ ਤੂੰ ਕਹੀ ਨਾ ਸ਼ਾਸਤਰ ਥੋੜੇ ਆ, ਫੌਜਾਂ ਗੁਰੂ ਕੋਲੇ ਥੋੜੀਆਂ, ਤੇ ਤੂੰ ਇਹ ਕਿਉਂ ਕਹਿ ਦਿੱਤਾ ਵੀ ਜਿੱਤ ਗੁਰੂ ਘਰ ਦੀ ਹੋਏਗੀ? ਉਹ ਕਹਿੰਦਾ ਜੀ ਜਿਹੜਾ ਮਰ ਮਿਟਣ ਦਾ ਜਜ਼ਬਾ ਮੈਂ ਉਹਨਾਂ ਦੇ ਸਿੱਖਾਂ ਦੇ ਵਿੱਚ ਦੇਖ ਕੇ ਆਇਆ, ਤੇਰੇ ਆ ਮੁੱਲ ਦੇ ਸਿਪਾਹੀਆਂ 'ਚ ਹੈ ਨਹੀਂ। ਲਾਲਾ ਬੇਗ ਨੂੰ ਇੰਨਾ ਗੁੱਸਾ ਆਇਆ, ਉਹਨੇ ਇੱਕ ਕੋਰੜਾ ਮੰਗਵਾਇਆ, ਮਾਰ ਮਾਰ ਕੇ ਉਹਦੇ ਲਾਸਾਂ ਪਾ ਦਿੱਤੀਆਂ, ਕੱਪੜੇ ਫਟ ਕੇ ਉਹਨੇ ਭੱਜ ਕੇ ਦੌੜ ਕੇ ਆਪਣੀ ਜਾਨ ਬਚਾਈ। ਦੌੜਦਾ ਹੋਇਆ ਨਾ ਛੇਵੇਂ ਪਾਤਸ਼ਾਹ ਦੇ ਕੋਲ ਫਿਰ ਆ ਗਿਆ। ਕਹਿੰਦਾ ਮਹਾਰਾਜ ਜੀ ਤੁਸੀਂ ਕਿਹਾ ਸੀ ਵੀ ਸੱਚ ਬੋਲ ਬਚ ਜਾਏਗਾ, ਸੱਚ ਬੋਲ ਛੁੱਟ ਜਾਏਗਾ, ਸੱਚ ਬੋਲੇਗਾ ਤਾਂ ਚੰਗਾ ਫਲ ਪਾਏਗਾ। ਮਹਾਰਾਜ ਜੀ ਸੱਚ ਬੋਲਿਆ ਸੀ ਤੇ ਆਹ ਮਿਲਿਆ ਮੈਨੂੰ ਤਾਂ। ਪਾਤਸ਼ਾਹ ਜੀ ਕਹਿੰਦੇ ਕੋਈ ਗੱਲ ਨਹੀਂ ਭਾਈ, ਜੇ ਤੂੰ ਸੱਚ ਬੋਲਿਆ ਫਲ ਜ਼ਰੂਰ ਮਿਲੇਗਾ। ਹੁਣ ਕੀ ਹੋਇਆ ਜੀ ਵੀ ਇੱਥੇ ਲੱਲਾ ਬੇਗ ਕਾਬਲੀ ਖਾਂ ਵਰਗੇ, ਕਮਰ ਖਾਂ ਵਰਗੇ ਯੋਧਿਆਂ ਨੂੰ ਨਾਲ ਲੈ ਕੇ ਆਇਆ ਹੋਇਆ, ਜਿਨ੍ਹਾਂ ਨੂੰ ਬੜਾ ਆਪਣੀਆਂ ਬਾਹਾਂ 'ਤੇ ਮਾਣ ਆ, ਇੱਥੇ ਗਹਿਗਾ 'ਚ ਲੜਾਈ ਹੋਈ, ਅਨੇਕਾਂ ਨੂੰ ਮੌਤ ਦੇ ਘਾਟ ਉਤਾਰਿਆ ਗਿਆ, ਸਾਰੇ ਸੂਰਮੇ ਮਰ ਗਏ, ਜਿੱਤ ਗੁਰੂ ਘਰ ਦੀ ਹੋਈ। ਤੇ ਵਾਪਸ ਕਾਬਲ ਨੂੰ ਕੱਲਾ ਇਹ ਹਸਨ ਖਾਂ ਹੀ ਪਹੁੰਚਿਆ, ਜਦੋਂ ਲੱਲਾ ਬੇਗ ਉਹਦੇ ਭਤੀਜੇ ਭਾਣਜੇ ਕੋਈ ਵੀ ਨਹੀਂ ਪਹੁੰਚਿਆ ਨਾ, ਤੇ ਕੱਲਾ ਇਹ ਪਹੁੰਚਿਆ। ਤੇ ਉਹਨਾਂ ਨੇ ਸੋਚਿਆ ਹੁਣ ਸੂਬੇਦਾਰ ਕਿਹਨੂੰ ਬਣਾਈਏ, ਕਹਿੰਦੇ ਉਸ ਥਾਂ ਦਾ ਸੂਬੇਦਾਰ ਇਹਨੂੰ ਨਿਯੁਕਤ ਕਰ ਦਿੱਤਾ। ਇਹ ਨਾਲੇ ਤਾਂ ਤਖ਼ਤ ਤੇ ਬੈਠ ਰਿਹਾ, ਨਾਲੇ ਰੋ ਕੇ ਅਰਦਾਸਾਂ ਕਰਦਾ, ਮਾਲਕਾ ਸੱਚਮੁੱਚ ਤੇਰੇ ਨਾਲ ਦਾ ਪਰਉਪਕਾਰੀ ਦੁਨੀਆਂ ਤੇ ਕੋਈ ਨਹੀਂ, ਯੋਧੇ ਤਾਂ ਬਹੁਤ ਦੇਖੇ ਨੇ। ਐਸੀ ਲਾਲ ਤੁਝ ਬਿਨ ਕੌਣ ਕਰੈ, ਗਰੀਬ ਨਿਵਾਜ ਕੋ ਸਈਆਂ ਮੇਰਾ ਮਾਥਾ ਛਤਰ ਧਰੈ। ਮੈਂ ਬੇਨਤੀ ਕਰ ਰਿਹਾ ਸੀ, ਯੋਧੇ ਦੁਨੀਆਂ ਤੇ ਬਹੁਤ ਹੈਗੇ, ਉਹ ਪਰਉਪਕਾਰੀ ਨਹੀਂ ਹੁੰਦੇ। ਗੁਰੂ ਤਾਂ ਯੁੱਧ ਭੂਮੀ ਵਿੱਚ ਵੀ ਪਰਉਪਕਾਰ ਕਰੀ ਜਾਂਦਾ। ਪਹਿਲੀ ਜੰਗ ਵੇਲੇ ਨਾ ਜਦੋਂ ਇਨਾਮ ਵੰਡਣ ਲੱਗੇ ਨਾ ਅੰਮ੍ਰਿਤਸਰ ਦੀ ਜੰਗ ਵੇਲੇ, ਸਾਰਿਆਂ ਨੂੰ ਇਨਾਮ ਵੰਡਿਆ, ਤੇ ਜਦੋਂ ਪੈਂਦੇ ਖਾਂ ਦੀ ਵਾਰੀ ਆਈ, ਜਤੀਮ ਸੀ, ਬੜੇ ਮੀਰ ਪਿੰਡ ਕਰਤਾਰਪੁਰ ਤੋਂ ਨੇੜੇ ਇੱਥੋਂ ਦਾ ਸੀ, ਗੁਰੂ ਪਾਤਸ਼ਾਹ ਜੀ ਨੇ ਹੱਥੀਂ ਪਾਲਿਆ, ਤਲੀਆਂ ਤੇ ਸ਼ਹਿਦ ਚਟਾਉਂਦੇ ਰਹੇ, ਛਲ ਛਲ ਕੇ ਇਹਨੂੰ ਬਦਾਮ ਖਵਾਉਂਦੇ ਰਹੇ। ਬਲੀ ਬਹੁਤ ਸੀ, ਆਦਮੀ ਸਿੱਧੀਆਂ ਬਾਹਾਂ ਖੜੀਆਂ ਕਰਕੇ ਇੱਦਾਂ ਨਾਲ ਖੜ ਜਾਵੇ ਤਾਂ ਕਿਸੇ ਦਾ ਭਾਰ ਚੱਕਣਾ ਬੜਾ ਔਖਾ, ਦੋ ਬੰਦੇ ਲਮਕ ਜਾਣ, ਬਾਹਾਂ ਥੱਲੇ ਨਹੀਂ ਸੀ ਕਰ ਸਕਦੇ। ਸਿੱਕੇ ਦੇ ਹਰਫ ਮੇਟ ਦਿੰਦਾ ਸੀ, ਨਾਰੀਅਲ ਨੂੰ ਭੰਨ ਦਿੰਦਾ ਸੀ ਹੱਥਾਂ ਨਾਲ ਹੀ, ਨਹੀਂ ਜਾਨ ਸੀ। ਹੁਣ ਜਦੋਂ ਇਨਾਮ ਬਣਦੇ ਇਹਦੀ ਵਾਰੀ ਆਈ ਨਾ, ਆ ਪੈਂਦੇ ਖਾਂ ਤੇਰਾ ਵੀ ਸਨਮਾਨ ਕਰਨਾ ਭਾਈ, ਜੋ ਗੁਰੂ ਪਾਤਸ਼ਾਹ ਦੇ ਦਰ ਘਰ ਦੀ ਜਿੱਤ ਹੋਈ ਆ। ਇਹ ਕਹਿੰਦਾ ਜੀ ਜਿੱਤ ਕਿਵੇਂ ਨਾ ਹੁੰਦੀ, ਜਿੱਥੇ ਪੈਂਦੇ ਖਾਰ ਗਏ ਯੋਧੇ ਲੜਨ ਵਾਲੇ ਸੀ ਨਾ ਮੂਹਰੇ, ਐਵੇਂ ਥੋੜਾ ਹੋਈ। ਪਾਤਸ਼ਾਹ ਜੀ ਨੇ ਦੇਖਿਆ ਵੀ ਬੜਾ ਹੰਕਾਰ ਹੋ ਗਿਆ ਇਹਨੂੰ, ਕਹਿੰਦੇ ਭਾਈ ਤਨਖਾਹ ਮਿਲਦੀ ਰਹੇਗੀ, ਸਹੂਲਤਾਂ ਸਾਰੀਆਂ ਮਿਲ ਲਈਆਂ, ਪਰ ਤੂੰ ਅੱਜ ਤੋਂ ਬਾਅਦ ਕਿਸੇ ਡਿਊਟੀ 'ਤੇ ਨਹੀਂ ਆਉਣਾ, ਜਦੋਂ ਲੋੜ ਪਈ ਤੈਨੂੰ ਆਪੇ ਹੀ ਸੱਦ ਲਾਂਗੇ। ਤਨਖਾਹ ਦਿੰਦੇ ਰਹੇ। ਚੌਥਾ ਜੰਗ ਜਿਹੜਾ ਕਰਤਾਰਪੁਰ ਵਾਲਾ ਪੈਂਦੇ ਖਾਂ ਖੁਦ ਚੜ੍ਹ ਕੇ ਆ ਗਿਆ। ਮੈਂ ਬੇਨਤੀ ਕਰਾਂ ਵੀ ਗਹਿਗਾ 'ਚ ਲੜਾਈ ਹੋਈ, ਪੈਂਦੇ ਖਾਂ ਕਹਿੰਦਾ ਵੀ ਗੱਲ ਦਾ ਸਵਾਦ ਤਾਂ ਬਾਕੀ ਬੰਦੇ ਨਾ ਮਰਵਾਏ ਜਾਣ, ਜੇ ਇਕੱਲੇ ਨਾਲ ਇਕੱਲੇ ਦਾ ਮੁਕਾਬਲਾ ਹੋ ਜਾਏ, ਮੇਰੇ ਇਕੱਲੇ ਨਾਲ ਟੱਕਰ ਨਾ ਆਣ ਕੇ ਛੇਵੇਂ ਪਾਤਸ਼ਾਹ ਜੀ। ਸਾਰੀਆਂ ਫੌਜਾਂ ਨੂੰ ਰੋਕ ਦਿੱਤਾ, ਉਧਰੋਂ ਪੈਂਦੇ ਖਾਂ ਆ ਗਿਆ, ਇੱਧਰ ਛੇਵੇਂ ਪਾਤਸ਼ਾਹ ਪਹੁੰਚੇ। ਕਹਿੰਦੇ ਭਾਈ ਚੜ੍ਹਾਈ ਕਰਕੇ ਤੂੰ ਐਂ ਪੈਂਦੇ ਖਾਂ ਵਾਰ ਕਰ ਲਾ, ਇਹਨੇ ਵਾਰ ਕੀਤਾ, ਖਾਲੀ ਲੰਘਿਆ, ਦੂਜਾ ਵਾਰ ਕੀਤਾ, ਉਹ ਵੀ ਸੁੱਕਾ ਲੰਘਿਆ, ਜਦੋਂ ਤੀਜਾ ਵਾਰ ਕੀਤਾ ਪੇਟੀ ਨੂੰ ਖਹਿ ਕੇ ਲੰਘਿਆ, ਪਾਤਸ਼ਾਹ ਜੀ ਕਹਿੰਦੇ ਉਹ ਭਾਈ ਵਾਰ ਇੱਦਾਂ ਨਹੀਂ ਕਰੀਦਾ, ਤੈਨੂੰ ਅਸੀਂ ਦੱਸਦੇ ਵਾਰ ਕਿਵੇਂ ਕਰੀਦਾ। ਇਹ ਬਲੀ ਬਹੁਤ ਸੀ, ਜਦੋਂ ਕੋਈ ਹੋਰ ਪੇਸ਼ ਨਾ ਜਾਂਦੀ ਨਾ, ਸਵਾਰ ਦੇ ਸਮੇਤ ਘੋੜੇ ਦੇ ਥੱਲੇ ਵੜ ਕੇ ਪਟਕਾ ਕੇ ਵਗਾ ਕੇ ਮਾਰਦਾ ਸੀ ਸਵਾਰ ਨੂੰ, ਥੱਲੇ ਵੜ ਕੇ ਘੋੜੇ ਦੇ ਚੱਕਣ ਲੱਗਾ ਨਾ, ਤੇ ਪਾਤਸ਼ਾਹ ਜੀ ਨੇ ਢਾਲ ਮਾਰੀ, ਮੂਰਛਿਤ ਹੋ ਕੇ ਡਿੱਗ ਪਿਆ। ਕਹਿੰਦਾ ਹਾਏ ਮਾਂ, ਪਾਤਸ਼ਾਹ ਜੀ ਕਹਿੰਦੇ ਹਾਏ ਮਾਂ ਨਾ ਹੁਣ, ਹਾਏ ਅੱਲਾ ਕਹਿ ਭਾਈ, ਗਾਂਹ ਨੂੰ ਜਾਣ ਦੀਆਂ ਵਾਰੀ ਆਈ ਪਈ ਆ ਤੇਰੀ। ਕਹਿੰਦਾ ਜੀ ਤੁਹਾਡੇ ਘਰੇ ਰਿਹਾ ਮੈਂ, ਅਕਿਰਤ ਘਣ ਬਣ ਗਿਆ, ਹੁਣ ਨਮਾਜ਼ ਮੈਂ ਕਾਹਦੀ ਪੜ੍ਹਨੀ, ਅੱਲਾ ਨੂੰ ਕੀ ਚੇਤੇ ਕਰਨਾ, ਤੁਹਾਡੀ ਕਿਰਪਾ ਨਹੀਂ ਮੇਰੇ ਵਾਸਤੇ। ਕਹਿੰਦੇ ਹੁਣ ਤਾਂ ਜਾਂਦੀ ਵਾਰ ਦੀ ਮੇਰੇ ਵਾਸਤੇ ਆਏ, ਤਾਂ ਮੇਰੀ ਇਹੀ ਨਮਾਜ਼ ਆ, ਮੇਰਾ ਇਹੀ ਸਾਰਾ ਕੁਝ ਆ, ਮੈਨੂੰ ਬਖਸ਼ ਦਿਓ। ਜਦੋਂ ਇਹ ਕਿਹਾ ਨਾ, ਪਾਤਸ਼ਾਹ ਜੀ ਨੇ ਉਹਨੂੰ ਵੀ ਬਖਸ਼ ਦਿੱਤਾ,
ਜਦੋਂ ਕੋਈ ਅਖੀਰਲੇ ਸਮੇਂ ਵੀ ਗੁਰੂ ਦੇ ਦਰ ਤੇ ਆਣ ਕੇ ਨਿੰਦਿਆ ਚੁਗਲੀ ਕਰਨ ਵਾਲਾ ਵੀ ਗੁਰੂ ਦੇ ਦਰ ਤੇ ਆ ਜਾਂਦਾ, ਗੁਰੂ ਉਹਨਾਂ ਨੂੰ ਵੀ ਬਖਸ਼ ਦਿੰਦਾ। ਪਰ ਉਪਕਾਰੀ ਜੋ ਹੋਇਆ ਨਾ, ਕੋਈ ਨਿੰਦਕ ਹੋਵੇ ਸਤਿਗੁਰੂ ਕਾ ਫਿਰ ਸ਼ਰਨ ਗੁਰਿਆਵੈ। ਪਿਛਲੇ

ਗੁਨਾਹ ਸਤਿਗੁਰ ਬਖਸ਼ ਲਏ ਸਤ ਸੰਗਤ ਨਾਲ ਰਲਾਵੇ ਜੋ ਮੀਂਹ ਉੱਠੇ ਗਲੀਆਂ ਨਾਲਿਆਂ ਟੋਭਿਆਂ ਕਾ ਜਲ ਜਾਏ ਪਵੇ ਵਿੱਚ ਸੁਰਸਰੀ ਸੁਰਸਰੀ ਮਿਲਤ ਪਵਿੱਤਰ ਪਾਵਨ ਹੋ ਜਾਵੇ। ਏਡੇ ਵੱਡੇ ਪਰਉਪਕਾਰੀ ਮਾਈ ਭਾਗ ਭਰੀ ਕਿੱਥੇ ਕਸ਼ਮੀਰ ਦਾ ਇਲਾਕਾ ਅੱਜ ਗੱਡੀ ਤੇ ਜਾਣਾ ਔਖਾ ਲੱਗਦਾ, ਉਹ ਚੇਤੇ ਕਰਦੀ ਉਹਨੂੰ ਜਾ ਕੇ ਵੀ ਭਾਗ ਲਾਉਂਦੇ ਨੇ। ਤੇ ਜੇ ਕਿਤੇ ਆਪਾਂ ਵਿਆਹ ਸ਼ਾਦੀ ਜਾਈਏ ਕਿਸੇ ਦੇ ਘਰੇ ਮਿਲਣ ਜਾਈਏ ਤੇ ਆਪਾਂ ਅਕਸਰ ਹੀ ਕਹਿ ਦਿੰਦੇ ਫਲਾਨੇ ਦੇ ਗਏ ਸੀ ਫੋਕਾ ਪਾਣੀ ਪੁਆ ਕੇ ਮੋੜਤਾ, ਪਾਣੀ ਪਿਆ ਕੇ ਮੋੜਤਾ। ਗੁਰੂ ਏਡਾ ਪਰਉਪਕਾਰੀ, ਇੰਨਾ ਰਹਿਮਤਾਂ ਦਾ ਦਾਤਾ। ਭਾਈ ਸਾਧੂ ਜੀ ਤੇ ਭਾਈ ਰੂਪਾ ਜੀ ਲੱਕੜਾਂ ਕੱਟ ਰਹੇ ਆ, ਸੀਤਲ ਪਾਣੀ ਦੇਖਿਆ ਕਹਿੰਦੇ ਤਾਂ ਗੁਰੂ ਦੇ ਛਕਣ ਵਾਲਾ, ਪਿਆਰ ਵਿੱਚ ਮੂਰਛਿਤ ਹੋ ਗਏ। ਤੇ ਪਾਤਸ਼ਾਹ ਜੀ 30-35 ਮੀਲ ਦਾ ਸਫ਼ਰ ਕਰਨ ਵਾਸਤੇ ਉਹਨਾਂ ਦੇ ਕੋਲ ਪਹੁੰਚ ਗਏ, ਚੱਕ ਕੇ ਬੁੱਕਲ ਵਿੱਚ ਪਿਓ ਪੁੱਤ ਨੂੰ ਲੈ ਲਿਆ, ਮੂੰਹ ਦੇ ਵਿੱਚ ਉਹਨਾਂ ਦੇ ਪਾਣੀ ਚੋਇਆ ਤੇ ਗੁਰੂ ਪਾਤਸ਼ਾਹ ਜੀ ਨੇ ਉਹਨਾਂ ਦਾ ਜਲ ਛਕਿਆ। ਇਕੱਲੇ ਜੋਧੇ ਨੇ, ਕਿਉਂਕਿ ਪਰਉਪਕਾਰੀ ਨੇ ਉਹਨਾਂ ਦੀ ਨੀਤ ਨੂੰ ਭਾਗ ਲਾਉਂਦੇ ਨੇ। ਗੁਰੂ ਪਾਤਸ਼ਾਹ ਜੀ ਦਾ ਅੱਜ ਗੁਰਿਆਈ ਪੁਰਬ, ਸਮੂਹ ਸੰਗਤਾਂ ਨੂੰ ਉਹਨਾਂ ਦੇ ਗੁਰਿਆਈ ਪੁਰਬ ਦੀਆਂ ਬਹੁਤ ਬਹੁਤ ਮੁਬਾਰਕਾਂ। ਉਹਨਾਂ ਦੇ ਪਰਉਪਕਾਰਾਂ ਨੂੰ ਚੇਤੇ ਕਰਦੇ ਹੋਏ 2 ਮਿੰਟ ਗੁਰਮੰਤਰ ਦਾ ਜਾਪ ਕਰੀਏ। ਕਬਿੱਤ ਦੇ ਅਰਥ ਕੱਲ੍ਹ ਦੇ ਦੀਵਾਨ ਵਿੱਚ ਆਪਾਂ ਰਲ ਮਿਲ ਕਰਾਂਗੇ। ਉੱਚੀ ਆਵਾਜ਼ ਵਿੱਚ ਸਾਰੇ ਹਾਜ਼ਰੀ ਲਵਾਓ ਜੀ।

0: ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਬਹੁਤ ਹੀ ਸਤਿਕਾਰਯੋਗ ਗਿਆਨੀ ਭਾਈ ਸਾਹਿਬ ਭਾਈ ਪ੍ਰਗਟ ਸਿੰਘ ਜੀ ਮੋਗੇ ਵਾਲੇ, ਜੋ ਕਿ ਆਪ ਜੀ ਨੂੰ ਗੁਰਮਤਿ ਵਿਚਾਰਾਂ ਸਰਵਣ ਕਰਵਾ ਰਹੇ ਸਨ ਸੰਗਤਾਂ ਵੱਲੋਂ। ਗਿਆਨੀ ਜੀ ਹੋਰਾਂ ਦਾ ਬਹੁਤ ਬਹੁਤ ਧੰਨਵਾਦ। ਹੁਣ ਬੇਨਤੀ ਕਰਦੇ ਹਾਂ ਬਹੁਤ ਹੀ ਸਤਿਕਾਰਯੋਗ ਪੰਥ ਪ੍ਰਸਿੱਧ ਢਾਡੀ ਗਿਆਨੀ ਭਾਈ ਸਾਹਿਬ ਭਾਈ ਪ੍ਰਿਤਪਾਲ ਸਿੰਘ ਜੀ ਪਾਰਸ ਜੀ ਦੇ ਢਾਡੀ ਜਥੇ ਨੂੰ ਕਿ ਉਹ ਆਪ ਜੀ ਨੂੰ ਗੁਰਤਿਹਾਸ ਤੇ 12 ਸਰਵਣ ਕਰਵਾਉਣ ਜੀ। ਆਪ ਜੀ ਗੁਰਤਿਹਾਸ ਤੇ 12 ਸਰਵਣ ਕਰੋ ਜੀ ਤੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਸਾਧ ਸਿੰਘ ਜੀ, ਆਪ ਜੀ ਦੇ ਚਰਨਾਂ 'ਚ ਬੇਨਤੀ ਹੈ ਕਿ ਭਗਤ ਕਬੀਰ ਜੀਆਂ ਦੇ ਜਨਮ ਦਿਹਾੜੇ ਦੀ ਖੁਸ਼ੀ ਵਿੱਚ ਸ਼੍ਰੀ ਅਖੰਡਪਾਲ ਸਾਹਿਬ ਜੀ, ਜੋ ਕਿ 12 ਜੂਨ ਦੇ ਸ਼ੁੱਕਰਵਾਰ ਸਵੇਰ ਨੂੰ ਆਰੰਭ ਹੋਣਗੇ, ਅਤੇ ਇਹਨਾਂ ਦੇ ਭੋਗ 14 ਜੂਨ ਦਿਨ ਐਤਵਾਰ ਸਵੇਰੇ 9 ਵਜੇ ਪੈਣਗੇ, ਉਪਰੰਤ ਦੀਵਾਨ ਸੱਜਣਗੇ ਜੀ। ਅਤੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਰਾਜਿਆਂ ਦੇ ਮਹਾਰਾਜ ਜੀਆਂ ਦੇ ਸ਼ਹੀਦੀ ਦਿਹਾੜੇ ਦੇ ਸੰਬੰਧ ਵਿੱਚ ਸ਼੍ਰੀ ਅਖੰਡਪਾਲ ਸਾਹਿਬ ਜੀ, ਜੋ ਕਿ 16 ਜੂਨ ਦਿਨ ਮੰਗਲਵਾਰ ਸਵੇਰ ਨੂੰ ਆਰੰਭ ਹੋਣਗੇ, ਅਤੇ ਇਹਨਾਂ ਦੇ ਭੋਗ 18 ਜੂਨ ਦਿਨ ਵੀਰਵਾਰ ਸਵੇਰੇ 9 ਵਜੇ ਪੈਣਗੇ, ਉਪਰੰਤ ਦੀਵਾਨ ਸੱਜਣਗੇ ਜੀ। ਆਪ ਜੀਆਂ ਨੇ ਸਾਰੇ ਦੀਵਾਨਾਂ ਦੀ ਹਾਜ਼ਰੀ ਭਰ ਕੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ। ਆਓ ਹੁਣ ਸਾਰੇ ਜਾਣੇ ਗੁਰ ਤੇ ਆਸ ਤੇ ਬਾਣਾਂ ਨਾਲ ਜੁੜੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਜਪ ਮਨ ਸਤਨਾਮ ਸਦਾ ਸਤਨਾਮ ਹਾਲਤ ਪਾਲਤ ਮੁੱਖ ਉਜਲ ਹੋਈ ਹੈ ਨਿਤ ਧਿਆਈਏ ਹਰ ਪੁਰਖ ਨਿਰੰਜਨਾ ਜੈ ਹਰ ਸਿਮਰਨ ਭਇਆ ਤੇ ਅਪਾਧ ਗਤ ਕਿੰਨੀ ਵਡਭਾਗੀ ਹਰ ਜਪਣਾ ਜਨ ਨਾਨਕ ਕੋ ਗੁਰ ਇਹ ਮਤ ਦੀਨੀ ਜਪ ਹਰ ਭਵ ਜਲ
1: ਤਰਨਾ
0: ਮੇਰੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਸੋਹਣੇ ਦਰਬਾਰ ਦੀ ਹਾਜ਼ਰੀ ਭਰ ਰਹੀ ਸਤਿਗੁਰਾਂ ਦੀ ਸਾਜੀ ਨਵਾਜੀ ਅਤਿ ਸਤਿਕਾਰਯੋਗ ਗੁਰੂ ਰੂਪ ਖਾਲਸਾ ਸਾਹਿਬ ਸੰਗਤ ਜੀਓ ਵੱਡਿਆਂ ਭਾਗਾਂ ਵਾਲੇ ਹਾਂ ਪਾਤਸ਼ਾਹ ਦੀ ਪਾਵਨ ਗੋਦ ਵਿੱਚ ਆ ਕੇ ਗੁਰੂ ਪਾਤਸ਼ਾਹ ਦੇ ਚਰਨਾਂ ਕਮਲਾਂ ਦਾ ਗੁਰਬਾਣੀ ਗੁਰ ਇਤਿਹਾਸ ਦਾ ਕਥਾ ਵਿਚਾਰਾਂ ਢਾਡੀ ਵਾਰਾਂ ਦਾ ਆਨੰਦ ਮਾਣ ਰਹੇ ਹਾਂ ਸਤਿਗੁਰਾਂ ਨੂੰ ਸੀ ਝੁਕਾਉਂਦਿਆਂ ਹੋਇਆਂ ਦੋਨੇ ਹੱਥ ਜੋੜ ਕੇ ਪਿਆਰ ਸਤਿਕਾਰ ਆਪਦ ਭਾਵਨਾ ਦੇ ਨਾਲ ਫਤਿਹ ਦੀ ਸਾਂਝ ਪ੍ਰਾਪਤ ਕਰੀਏ ਕੋਈ ਵੀ ਰਸਨਾ ਬਾਂਝੀ ਨਾ ਰਵੇ ਹਾਜ਼ਰੀ ਲਗਵਾਓ ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ
1: ਖਾਲਸਾ
0: ਵਾਹਿਗੁਰੂ ਜੀ ਕੀ
1: ਫਤਿਹ
0: ਆਈਆਂ ਮੀਰੀ ਪੀਰੀ ਵਾਲੀਆਂ ਸੱਚੀਆਂ ਸਰਕਾਰਾਂ ਵਿੱਚ ਬਡਾਲੀ ਖੜ ਗਈਆਂ ਸੀ ਸਦਾ ਬਹਾਰਾਂ ਆਈਆਂ ਮੀਰੀ ਪੀਰੀ ਵਾਲੀਆਂ ਸੱਚੀਆਂ ਸਰਕਾਰਾਂ ਵਿੱਚ ਬਡਾਲੀ ਖੜ ਗਈਆਂ ਸੀ ਸਦਾ ਬਹਾਰਾਂ ਨਾਥ ਅਬਦੁੱਲਾ ਗਾਉਣਗੇ ਖੜ ਢਾਡੀ ਵਾਰਾਂ ਖੁਸ਼ੀ ਨਾਲ ਸੀ ਝੁੰਮੀਆਂ ਪਾਉਣਾ ਦੀਆਂ ਡਰਾਂ ਅਡਾਰਾਂ ਆਇਆ ਜ਼ੁਲਮ ਮਟਾਉਣ ਨੂੰ ਚੱਕ ਕੇ ਤਲਵਾਰਾਂ ਅਜੀਤ ਬਾਲ ਦੇ ਪਾਰਸਾ ਜੈਂਦੋ ਉਸ ਤੋਂ ਬਾਰਾਂ ਧੰਨ ਧੰਨ ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦਲ ਭੰਜਣ ਗੁਰ ਸੂਰਮਾ ਪਾਤਸ਼ਾਹ ਦੇ ਪਾਵਨ ਪਵਿੱਤਰ ਗੁਰਤਖਤ ਦੀ ਦਿਵਸ ਦਿਹਾੜੀ ਦੀਆਂ ਲੱਖ ਲੱਖ ਵਧਾਈਆਂ ਹੁਣ ਸਾਰੀ ਸੰਗਤ ਨੂੰ ਸੋ ਕੱਲ੍ਹ ਦੇ ਦਿਨ ਆਪਾਂ ਅਕਾਲ ਤਖ਼ਤ ਸਾਹਿਬ ਤੇ ਹੋਏ ਕਹਿਰ ਦੀ ਗੱਲ ਕਰਕੇ ਹਟੇ ਹਾਂ ਤੇ ਅੱਜ ਦਾ ਦਿਨ ਉਸੇ ਅਕਾਲ ਤਖ਼ਤ ਸਾਹਿਬ ਦੀ ਖੁਸ਼ੀ ਦਾ ਦਿਨ ਇਹ ਦੁੱਖ ਤੇ ਸੁੱਖ ਸੁਮੇਲ ਆ ਜ਼ਿੰਦਗੀ ਦੇ ਦੁੱਖ ਸੁੱਖ ਦੋਏ ਕਰ ਕੱਪੜੇ ਪਹਿਰੇ ਆਏ ਮਨੁੱਖ ਦੁੱਖ ਤੇ ਸੁੱਖ ਦੋ ਕੱਪੜੇ ਆ ਕਿਤੇ ਬੰਦਾ ਸੁੱਖਾਂ ਦੀ ਛਾਂ ਤੇ ਆਉਂਦਾ ਤੇ ਕਿਤੇ ਦੁੱਖ ਵੀ ਝੱਲਣੇ ਪੈਂਦੇ ਬਸਤਰ ਨੇ ਦੋ ਤੇ ਮਹਾਰਾਜ ਨੇ ਕਿਹਾ ਸਿੱਖਾ ਵੀ ਤੂੰ ਸੁੱਖ ਵਿੱਚ ਸ਼ੁਕਰਾਨਾ ਕਰੀ ਰੱਬ ਦਾ ਦੁੱਖ ਵੇਲੇ ਅਰਦਾਸ ਕਰੀ ਰੱਬ ਦੇ ਮੂਹਰੇ ਭੈ ਕਾਹੂ ਕੋਈ ਦੇ ਤਨੈ ਨਹਿ ਪੈ ਮਾਣ ਤੇ ਆਣ ਕੱਲਾ ਰੱਬ ਦੇ ਭੈ ਚ ਰਹਿਣਾ ਹੋਰ ਦੁਨੀਆਂ ਦੇ ਭੈ ਵਿੱਚ ਨਹੀਂ ਰਹਿਣਾ ਨਾ ਕਿਸੇ ਨੂੰ ਭੈ ਦੇਣਾ ਨਾ ਕਿਸੇ ਤੋਂ ਭੈ ਲੈਣਾ ਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਦੇ ਪਾਵਨ ਚਰਨਾਂ ਚ ਬੈਠ ਕੇ ਭਾਈ ਪ੍ਰਗਟ ਸਿੰਘ ਜੀ ਮੋਗੇ ਵਾਲੇ ਉਹਨਾਂ ਪਾਸੋਂ ਆਪਾਂ ਗੁਰੂ ਛੇਵੇਂ ਪਾਤਸ਼ਾਹ ਮਹਾਰਾਜ ਜੀ ਦਾ ਇਤਿਹਾਸ ਸਰਵਣ ਕਰ ਰਹੇ ਸੀ ਇਤਿਹਾਸ ਬੜੇ ਵੱਡ ਮੁੱਲੇ ਹੁੰਦੇ ਹੈ ਇਤਿਹਾਸ ਸਾਡਾ ਉਹ ਖਜ਼ਾਨਾ ਜਿਹੜਾ ਸਾਨੂੰ ਅਰਬਾਂ ਖਰਬਾਂ ਕਿਸੇ ਪੈਸੇ ਦੇ ਨਾਲ ਨਹੀਂ ਮਿਲ ਸਕਦਾ ਤੇ ਸਾਡੀ ਕੌਮ ਦਾ ਜੋ ਇਤਿਹਾਸ ਹੈ ਇਹ ਕਿਸੇ ਕੌਮ ਦਾ ਇਤਿਹਾਸ ਹੋ ਵੀ ਨਹੀਂ ਸਕਦਾ ਕਿਉਂਕਿ ਵੱਖਰਾ ਇਤਿਹਾਸ ਆ ਦੁਨੀਆਂ ਦੇ ਇਤਿਹਾਸ ਜਿਹੜੇ ਉਹ ਕਲਮਾਂ ਨਾਲ ਲਿਖੇ ਗਏ ਆ ਸ਼ਾਹੀ ਨਾਲ ਲਿਖੇ ਗਏ ਆ ਸਾਡਾ ਇਤਿਹਾਸ ਆ ਜਿਹੜਾ ਖੂਨ ਨਾਲ ਲਿਖਿਆ ਗਿਆ ਸਾਡੀਆਂ ਕਲਮਾਂ ਸਾਡੇ ਬੰਦ ਬੰਦ ਬਣੇ ਆ ਬੰਦ ਬੰਦ ਕੱਟੇ ਗਏ ਤੇ ਤਾਂ ਕਲਮਾਂ ਬਣੀਆਂ ਖੂਨ ਨਾਲ ਇਤਿਹਾਸ ਲਿਖਿਆ ਖਾਲਸੇ ਪੰਥ ਦਾ ਜਿਹੜਾ ਆਪਾਂ 1 ਜੂਨ ਤੋਂ ਲੈ ਕੇ ਕੱਲ 7 ਜੂਨ ਤੱਕ ਉਹਨਾਂ ਸ਼ਹੀਦਾਂ ਸਿੰਘਾਂ ਨੂੰ ਚੇਤੇ ਕਰਦੇ ਆ ਰਹੇ ਹਾਂ ਤੇ ਅੱਜ ਉਸੇ ਅਕਾਲ ਤਖ਼ਤ ਦੀ ਗੱਲ ਆਪਾਂ ਫਿਰ ਕਰਨ ਲੱਗੇ ਹਾਂ ਤਖ਼ਤ ਰਾਜੇ ਮਹਾਰਾਜਿਆਂ ਦੇ ਬਣਾਏ ਜਾਂਦੇ ਹੈ ਕਿਉਂਕਿ ਤਖ਼ਤ ਤੋਂ ਰਾਜਾ ਮਹਾਰਾਜਾ ਐਲਾਨ ਕਰਦਾ ਸੰਬੋਧਨ ਕਰਦਾ ਹੈ ਤਖ਼ਤ ਸਰਕਾਰਾਂ ਦੇ ਹੁੰਦੇ ਨੇ ਤੇ ਜਿਹੜਾ ਦਿੱਲੀ ਦਾ ਤਖ਼ਤ ਆ ਕਹਿੰਦੇ ਉਹ 7 ਹੱਥ ਆ ਪੁਰਾਣੀ ਗਿਣਤੀ ਹੱਥਾਂ ਦੀ ਹੁੰਦੀ ਹੈ ਕਹਿੰਦੇ 7 ਹੱਥ ਦਾ ਤਖ਼ਤ ਆ ਉਹ ਤੇ ਮਹਾਰਾਜ ਨੇ ਅਕਾਲ ਤਖ਼ਤ 7.5 ਹੱਥ ਦਾ ਬਣਾਇਆ ਉੱਪਰ ਉੱਚਾ ਬਣਾਇਆ ਪੂਰਾ ਮੇਰੇ ਸਤਿਗੁਰੂ ਅਕਾਲ ਪੁਰਖ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਇਤਿਹਾਸ ਕਹਿ ਰਹੀ ਸੀ ਭਾਈ ਸਾਹਿਬ ਵੀ ਉਹਨਾਂ ਨੇ ਮਹੁ ਪਿੰਡ ਦੇ ਵਿੱਚ ਦਰਖਤ ਪੁੱਟਿਆ ਜੜਾਂ ਪੱਟੀਆਂ ਕਿਉਂਕਿ ਕਈ ਵਾਰੀ ਦੂਸਰੇ ਦੀ ਪਾਵਰ ਦਾ ਕਿਸੇ ਨੂੰ ਨਹੀਂ ਪਤਾ ਹੁੰਦਾ ਆਮ ਬੰਦਾ ਆਪਣੀ ਪਾਵਰ ਨੂੰ ਮੁੱਖ ਰੱਖ ਕੇ ਤੁਰਦਾ ਹਰੇਕ ਬੰਦਾ ਕਹਿੰਦਾ ਵੀ ਜਿਹੜੀ ਮੇਰੇ ਚ ਪਾਵਰ ਆ ਬਸ ਉਹੀ ਸਭ ਤੋਂ ਉੱਚੀ ਹੈ, ਤੇ ਦੂਜੇ ਦੀ ਪਾਵਰ ਨੂੰ ਇਉਂ ਸਮਝਦਾ ਵੀ ਦੂਜੇ ਸਾਰੇ ਮੇਰੇ ਤੋਂ ਨਿਵੇਂ ਤੁਰੇ ਫਿਰਦੇ ਆ, ਤੇ ਦੂਜੀ ਗੱਲ ਰੱਬ ਨੂੰ ਤਾਂ ਕਿਸੇ ਨੇ ਸਮਝਿਆ ਨੀ, ਕੋਈ ਬਿਰਲਾ ਬਿਰਲਾ ਹੀ ਸਮਝਦਾ ਰੱਬ ਨੂੰ ਤਾਂ। ਜਗ ਮੈਂ ਉੱਤਮ ਕਾਢੀ ਹੈ ਬਿਰਲੇ ਕਹੀ ਕੇ, ਗੱਲ ਸ਼ਾਸਤਰਾਂ ਦੀ ਹੈ, ਗੱਲ ਨਿਸ਼ਾਨੇਬਾਜ਼ੀ ਦੀ ਹੈ, ਗੱਲ ਤੇਗਾਂ ਤੀਰਾਂ ਤਲਵਾਰਾਂ ਦੀ ਹੈ। ਤੇ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਨੇ ਬਾਬਰ ਨੂੰ ਜਾਬਰ ਕਹਿ ਕੇ ਆ ਸ਼ਬਦਾਂ ਦੇ ਸ਼ਾਸਤਰਾਂ ਦੇ ਨਾਲ ਘਾਇਲ ਕਰਤਾ ਸੀ। ਪਾਪ ਕੀ ਜੰਝ ਲੈ ਕਾਬਲੋ ਧਾਇਆ, ਜੋਰੀ ਮੰਗੇ ਦਾਨ ਵੇ ਲਾ ਲਓ, ਸ਼ਰਮ ਧਰਮ ਤੋਂ ਛੁੱਪ ਖੜੋਏ, ਕੂੜ ਫੇਰੇ ਪ੍ਰਧਾਨ ਵੇ ਲਾ ਲਓ, ਕਾਜੀਆਂ ਬੰਮਣਾ ਕੀ ਗੱਲ ਥੱਕੀ ਅਗਦ ਪੜੇ ਸਤਾਨ ਵੇ ਲਾ ਲਓ। ਮਹਾਰਾਜ ਨੇ ਬਾਬਰ ਨੂੰ ਪਾਪ ਕੀ ਜੰਝ ਲੈ ਕਾਬਲੋ ਧਾਇਆ, ਉਹਦੇ ਇਕੱਠ ਨੂੰ ਉਹਦੀ ਫੌਜ ਨੂੰ ਪਾਪ ਦੀ ਜੰਝ ਲਿਖਿਆ, ਬਾਬਰ ਨੂੰ ਜਾਬਰ ਮੂੰਹ ਤੇ ਕਿਹਾ। ਮਹਾਰਾਜ ਨੇ ਆ ਜਿਹੜੇ ਸ਼ਬਦ ਆ ਇਹਨਾਂ ਦੇ ਤੀਰ ਮਾਰੇ, ਸ਼ਬਦਾਂ ਦੇ ਬੋਲ ਜਿਹੜੇ ਹੈ ਇਹ ਤੀਰਾਂ ਵਾਂਗੂ ਚੁੱਭ ਗਏ, ਤੇ ਗੁਰੂ ਸਮਰੱਥ ਹੈ ਉਹ ਚਾਹੇ ਸ਼ਬਦਾਂ ਦੇ ਨਾਲ ਤੇ ਚਾਹੇ ਹਥਿਆਰਾਂ ਦੇ ਨਾਲ ਦੁਸ਼ਮਣ ਦਾ ਨਾਸ਼ ਕਰੇ ਜ਼ੁਲਮ ਦਾ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਜਦੋਂ ਔਰੰਗਜ਼ੇਬ ਨੂੰ ਖਤਮ ਕਰਨਾ ਸੀ ਤੇ ਸ਼ਬਦਾਂ ਨਾਲ ਕੀਤਾ, ਜ਼ਫਰਨਾਮਾ ਲੈ ਕੇ ਤਲਵਾਰ ਨਾਲ ਨਹੀਂ ਕਲਮ ਨਾਲ ਹੀ ਖਤਮ ਕਰਤਾ, ਦੱਸਦੀ ਵੀ ਤੇਰੀ ਤਾਂ ਇੰਨੀ ਕੁ ਪਾਵਰ ਹੈ, ਤਲਵਾਰਾਂ ਦਾ ਮੁਕਾਬਲਾ ਸਾਡੇ ਅੱਗੇ ਕੀ ਕਰ ਸਕਦਾ, ਤੂੰ ਤਾਂ ਸਾਡੀ ਕਲਮ ਦਾ ਵਾਰ ਵੀ ਨਹੀਂ ਤੇ ਤੂੰ ਝੱਲ ਹੋਣਾ। ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ, ਇੱਥੋਂ ਸਾਨੂੰ ਪਤਾ ਲੱਗਦਾ ਵੀ ਮਹਾਰਾਜ ਆਪ ਸ਼ਾਸਤਰ ਵਿਦਿਆ ਦੇ ਮਾਹਰ ਸਨ। ਜਦੋਂ ਉਹਨਾਂ ਨੇ ਇੱਕ ਗੱਡਿਆ ਹੋਇਆ ਕਿੱਲਾ ਉਹਨਾਂ ਲੋਕਾਂ ਦੇ ਬੀਬੀਆਂ ਦੇ ਕਹਿਣ ਤੇ ਪੱਟਿਆ ਵੀ ਸਾਡੇ ਪਿੰਡ ਦਾ ਰਿਵਾਜ ਹੈ, ਪਰ ਉਹਦੀਆਂ ਜੜਾਂ ਨਿਕਲ ਆਈਆਂ ਤੇ ਮਹਾਰਾਜ ਨੇ ਉੱਥੇ ਸ਼ਰਾਬ ਵੀ ਦੇ ਦਿੱਤਾ ਸੀ ਵੀ ਕਿਉਂ ਜੜਾਂ ਪਟਾਲੀਆਂ ਪਿੰਡ ਦੀਆਂ। ਜਿਵੇਂ ਕਾਹੀ ਦੇ ਬੂਟੇ ਨੂੰ ਖੁਰਚ ਰਹੇ ਸੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਰੈਕੋਡ ਦੀ ਧਰਤੀ ਤੇ ਦੂਰਾ ਮਾਹੀ ਸਭ ਕੁਝ ਦੱਸ ਰਿਹਾ ਸੀ ਹਾਲ, ਤੇ ਮਹਾਰਾਜ ਇੱਕ ਬੂਟੇ ਨੂੰ ਪੱਟ ਰਹੇ ਸਨ, ਤੇ ਜਦੋਂ ਸਾਰਾ ਹਾਲ ਸੁਣਿਆ ਮਹਾਰਾਜ ਨੇ ਉਹ ਬੂਟਾ ਪੱਟ ਕੇ ਪਰੇ ਮਾਰਿਆ, ਤੇ ਕਹਿੰਦੇ ਮੁਗਲ ਫੌਜ ਦੀਆਂ ਜੜਾਂ ਪੱਟੀਆਂ ਗਈਆਂ, ਏਡੇ ਜ਼ੁਲਮ ਕੀਤੇ ਉਹਨੇ। ਉਹ ਸਾਨੂੰ ਇਸ ਮਹਾਰਾਜ ਦੇ ਕੌਤਕ ਤੋਂ ਜਦੋਂ ਉਹਨਾਂ ਨੇ ਦਰਖਤ ਪਟਿਆ ਕਿੱਲੇ ਵਾਂਗੂ ਘੜਿਆ ਹੋਇਆ ਸੀ ਜਿਹਦਾ ਕਿੱਲਾ ਪੱਟਣਾ, ਉੱਥੋਂ ਹੀ ਸਾਨੂੰ ਪਤਾ ਲੱਗਦਾ ਵੀ ਮਹਾਰਾਜ ਪੰਜਵੇਂ ਪਾਤਸ਼ਾਹ ਵੀ ਜੰਗਾਂ ਯੁੱਧਾਂ ਦਾ ਅਭਿਆਸ ਕਰਦੇ ਨੇ, ਪੰਜਵੇਂ ਪਾਤਸ਼ਾਹ ਵੀ ਨਿਸ਼ਾਨੇ ਦੇ ਧਨੀ ਹੈ, ਪੰਜਵੇਂ ਪਾਤਸ਼ਾਹ ਵੀ ਬਲ ਦੇ ਧਨੀ ਨੇ, ਤਾਕਤਵਰ ਹੈ। ਰੱਬ ਨੇ ਉਹ ਸੂਰਮੇ ਵੀ ਹੈ, ਯੋਧੇ ਵੀ ਹੈ, ਜਾਕੋ ਹਰ ਰੰਗ ਲਾਗੋ ਇਸ ਜੁਗ ਮੈਂ, ਸੋ ਕਹੀਅਤ ਹੈ ਸੂਰਾ, ਆਤਮ ਜਿਨੇ ਸਗਲ ਵਸਤਾ ਕਾ ਜਾਕਾ ਸਤਿਗੁਰ ਪੂਰਾ, ਠਾਕਰ ਗਾਈਏ ਆਤਮ ਰੰਗ, ਸ਼ਰਨੀ ਪਾਵਣ ਨਾਮ ਧਿਆਵਣ ਸਹਿਜ ਸਮਾਵਣ ਸੰਗ, ਰਹਾਓ ਜਨ ਕੈ ਚਰਨ ਬਸੈ ਮੇਰੇ ਹੀ ਅਰੈ, ਸੰਗ ਪਣੀਤਾ ਦੇਹੀ ਜਨ ਕੀ ਧੂਰ ਦੇਹੋ ਕਿਰਪਾ ਨਦ ਨਾਨਕ ਕੈ ਸੁਖਾ। ਇਹੀ ਜਿਹੜਾ ਨਾਮ ਜਪਣ ਵਾਲਾ ਉਹ ਸਭ ਤੋਂ ਵੱਡਾ ਸੂਰਮਾ, ਤੇ ਨਾਮ ਜਪਣ ਵਾਲਾ ਹੀ ਰਣ ਭੂਮੀ ਦੇ ਵਿੱਚ ਦੁਸ਼ਮਣ ਦੇ ਨਾਲ ਟੱਕਰ ਲੈ ਸਕਦਾ। ਗੁਰ ਅਰਜਨ ਦਾ ਲਾਡਲਾ ਮਾਂ ਦੀ ਅੱਖ ਦਾ ਤਾਰਾ, ਉਹਨੂੰ ਕਹਿੰਦੇ ਛੇਵੇਂ ਪਾਤਸ਼ਾਹ, ਉਹ ਬੜੀ ਨਿਆਰਾ, ਉਹਦੇ ਸਿਰ ਤੇ ਕਲਗੀ ਸੋਭ ਦੀ ਪੈਂਦਾ ਚਮਕਾਰਾ, ਬੈਠਾ ਤਖ਼ਤ ਅਕਾਲ ਤੇ ਲੈ ਲਸ਼ਕਰ ਭਾਰਾ, ਅਜੀਤ ਬਾਲ ਦੇ ਪਾਰਸਾ ਉਹਦਾ ਖੇਲ ਨਿਆਰਾ। ਉਹਦੇ ਨਿਆਰੇ ਖੇਲ ਦੀ ਗੱਲ ਕਰੀਏ, 11 ਕੁ ਸਾਲ ਦੀ ਉਮਰ ਆ ਮਹਾਰਾਜ ਦੀ, 11 ਸਾਲ ਦੀ ਉਮਰ ਤੇ 11 ਜੂਨ 1606 ਨੂੰ ਮਹਾਰਾਜ ਦਾ ਅੱਜ ਦਾ ਦਿਨ ਜਿਹੜਾ ਮਨਾ ਰਹੇ ਹਾਂ, 11 ਜੂਨ 1606 ਨੂੰ 11 ਸਾਲਾਂ ਦੀ ਉਮਰ ਦੇ ਵਿੱਚ ਮਹਾਰਾਜ ਗੁਰਤਾ ਗੱਦੀ ਤੇ ਬੈਠੇ ਸਨ। ਜਿਹੜਾ ਰੱਬ ਆ ਉਹਦਾ ਉਮਰਾਂ ਨਾਲ ਦਾਂਜਾ ਨਹੀਂ ਅਸੀਂ ਲਾ ਸਕਦੇ। ਆਪਾਂ ਜਿਹੜੇ ਆਪਾਂ ਕਹਿ ਸਕਦੇ ਵੀ 5 ਸਾਲ ਦੇ ਹੋ ਗਏ, 10 ਦੇ 20 ਦੇ 50 ਦੇ 70 80 ਦੇ ਹੋ ਗਏ, ਰੱਬ ਦੀ ਉਮਰ ਦਾ ਅੰਦਾਜ਼ਾ ਨਹੀਂ। ਨਾ ਉਹ ਬੁੱਢਾ ਨਾ ਉਹ ਬਾਲਾ, ਨਾ ਹੀ ਰਾਮ ਇਆਣਾ, ਭਾਵੇਂ ਉਹ ਉਮਰ ਦੇ ਵਿੱਚ ਦੁਨਿਆਵੀ ਉਮਰ ਦੇ ਵਿੱਚ ਘੱਟ ਲੱਗਦੇ ਆ, ਪਰ ਉਹਨਾਂ ਦੀਆਂ ਪਾਵਰਾਂ ਤਾਂ ਉਹੀ ਹਨ ਅਕਾਲ ਪੁਰਖ ਦੀਆਂ। ਗੱਲ ਪਾਵਰ ਦੀ ਹੈ, ਗੱਲ ਉਮਰਾਂ ਦੀ ਨਹੀਂ ਗੀ। ਮੇਰੇ ਸਤਿਗੁਰੂ ਅਕਾਲ ਪੁਰਖ ਨਿਰੰਕਾਰ ਸੱਚੇ ਪਾਤਸ਼ਾਹ ਦਾ ਜਿਹੜਾ ਜਨਮ ਹੈ ਇਹ ਗੁਰੂ ਕੀ ਵਡਾਲੀ 1595 ਨੂੰ ਹੋਇਆ। ਗੁਰੂ ਕੀ ਵਡਾਲੀ ਜਿੱਥੇ ਸ਼ਰਾਟਾ ਸਾਹਿਬ ਖੂਹ ਲਵਾਇਆ ਮੇਰੇ ਪਾਤਸ਼ਾਹ ਨੇ, ਛੇਹਾਟਾ ਖੂਹ ਜਿਹਦਾ ਨਾਮ ਸ਼ਰਾਟਾ ਸਾਹਿਬ ਪਿਆ। ਤੇ ਮਹਾਰਾਜ ਦੇ ਆਉਣ ਦੀਆਂ ਖੁਸ਼ੀਆਂ ਅੰਬਰਾਂ ਨੂੰ ਵੀ ਹੋਈਆਂ। ਰਾਗ ਰਤਨ ਪਰਿਵਾਰ ਪਰੀਆਂ ਸ਼ਬਦ ਗਾਵਣੇ ਆਈਆਂ। ਮਾਂ ਗੰਗਾ ਨੇ ਮੱਥਾ ਚੁੰਮਿਆ ਆਪਦੇ ਪੁੱਤ ਦਾ, ਕਿਉਂਕਿ ਮਾਂ ਗੰਗਾ ਨੇ ਆਪਣੇ ਪੁੱਤ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਝੋਲੀ ਅੱਡ ਕੇ ਮੰਗ ਕੇ ਲਿਆ ਸੀ। ਮਹਾਰਾਜ ਦਾ ਵੱਡਾ ਭਰਾ ਗੁਰੂ ਅਰਜਨ ਦੇਵ ਜੀ ਦਾ ਪ੍ਰਿਥਵੀ ਚੰਦ ਲੋਭੀ ਲਾਲਚੀ ਸੀ। ਉਹ ਚਾਹੁੰਦਾ ਸੀ ਵੀ ਮੈਂ ਇੱਥੇ ਗੁਰੂ ਬਣ ਕੇ ਬੈਠਾ ਤੇ ਮੇਰੀ ਮੈਨੂੰ ਸੰਗਤ ਲੋਕ ਮੱਥਾ ਟੇਕਣਾ, ਮਾਇਆ ਆਈ ਮੈਂ ਸਾਂਭਾਂ, ਮੇਰਾ ਪੁੱਤਰ ਮਿਹਰਬਾਨ ਅਗਲਾ ਗੁਰੂ ਹੋਵੇ। ਤੇ ਪਰ ਇੱਥੇ ਜਿਹੜੀ ਗੁਰੂ ਘਰ ਦੀ ਸੇਵਾ ਇਹ ਬਲੱਡ ਰਿਲੇਸ਼ਨ ਦੇ ਨਾਲ ਨਹੀਂ ਮਿਲਦੀ, ਇਹ ਤਾਂ ਭਾਵਨਾ ਨਾਲ ਮਿਲਦੀ, ਇਹ ਤਾਂ ਪ੍ਰੇਮ ਨਾਲ ਮਿਲਦੀ, ਇਹ ਤਾਂ ਗੁਣਾਂ ਨਾਲ ਮਿਲਦੀ। ਉਹ ਗੁਣ ਜੇ ਪ੍ਰਿਥਵੀ ਚੰਦ ਚ ਹੁੰਦੇ ਤੇ ਮਹਾਰਾਜ ਦੇ ਦਿੰਦੇ ਉਹ ਸੇਵਾ। ਲਾਹੌਰ ਤੋਂ ਮਹਾਰਾਜ ਨੇ, ਗੁਰੂ ਰਾਮਦਾਸ ਸੱਚੇ ਪਾਤਸ਼ਾਹ ਗਰੀਬ ਨਿਵਾਜ ਨੇ ਲਾਹੌਰ ਤੋਂ ਅਰਜਨ ਦੇਵ ਮਹਾਰਾਜ ਨੂੰ ਸੱਦਿਆ ਸੀ, ਕਿਉਂਕਿ ਮਹਾਰਾਜ ਨੇ ਲਾਹੌਰ ਤੋਂ ਚਿੱਠੀਆਂ ਪਾਈਆਂ ਸੀ। ਜਿਹੜਾ ਆਪਾਂ ਸ਼ਬਦ ਪੜ੍ਹਦੇ ਹਾਂ, ਸ਼ਬਦ ਹਜ਼ਾਰੇ, ਮੇਰਾ ਮਨ ਲੋਚੇ ਗੁਰਦਰਸ਼ਨ ਦਰਸ਼ਨ ਤਾਈ, ਬਿਲਪ ਕਰੇ ਚਾਤਰ ਕੀ ਨਾਈ, ਤ੍ਰਿਖਾ ਨਾ ਉਤਰੈ ਸਾਤ ਨਾ ਆਵੈ, ਬਿਣ ਦਰਸ਼ਨ ਸੰਤ ਪਿਆਰੇ ਜੀਓ। ਇਹ ਪਹਿਲੀ ਚਿੱਠੀ ਸੀ ਮਹਾਰਾਜ ਦੀ, ਤਿੰਨ ਚਿੱਠੀਆਂ ਲਿਖੀਆਂ ਉੱਥੋਂ ਲਾਹੌਰ ਤੋਂ। ਤੇ ਉਹ ਫਿਰ ਮਹਾਰਾਜ ਕਹਿੰਦੇ ਵੀ ਪ੍ਰਿਥਵੀ ਚੰਦ ਲੁਕੋਈ ਗਿਆ। ਗੁਰੂ ਰਾਮਦਾਸ ਮਹਾਰਾਜ ਕਹਿੰਦੇ ਭਾਈ ਸੇਵਾਦਾਰ ਨੂੰ ਕਹਿ ਕੇ ਤੇ ਮਹਾਰਾਜ ਨੂੰ ਜਦੋਂ ਬੁਲਾਇਆ ਤੇ ਪ੍ਰਿਥਵੀ ਚੰਦ ਦੇ ਚੋਲੇ ਦੇ ਵਿੱਚ ਉਹਦੇ ਕਮਰੇ ਦੇ ਵਿੱਚ ਉਹ ਚਿੱਠੀਆਂ ਮੰਗਵਾਈਆਂ। ਮਹਾਰਾਜ ਕਹਿੰਦੇ ਪ੍ਰਿਥਵੀ ਚੰਦ, ਗੁਰੂ ਰਾਮਦਾਸ ਕਹਿੰਦੇ ਆਪਦੇ ਭਰਾ ਨਾ ਕਾਹਤੋਂ ਤੋਂ ਬਿਤਕਰਾ ਕਰ ਰਿਹਾ। ਅਰਜਨ ਨੇ ਤਿੰਨ ਸ਼ਬਦ ਲਿਖੇ, ਚੌਪਦਿਆਂ ਦਾ ਸ਼ਬਦ ਹੈ ਤੇ ਚੌਥਾ ਪਦ ਤੂੰ ਪੂਰਾ ਕਰ ਦੇ, ਤੈਨੂੰ ਗੁਰਤਾ ਗੱਦੀ ਤੇ ਬਿਠਾ ਦਾਂਗੇ। ਮੇਰੇ ਅਰਗੇ ਨੂੰ ਕਈ ਵੀ ਨਹੀਂ ਆਉਂਦਾ ਤਾਂ ਕੁਛ ਨਹੀਂ ਹੁੰਦਾ, ਵਿਰੋਧ ਹੀ ਕਰੀ ਜਾਂਦਾ ਹੁੰਦਾ ਦੂਜੇ ਦਾ। ਇਹ ਬੁਰਾ ਭਰਾ ਬੋਲਣ ਲੱਗ ਗਿਆ ਤੇ ਮਹਾਰਾਜ ਨੇ ਉੱਥੇ ਇਹ ਵੀ ਕਿਹਾ, ਗੁਰੂ ਰਾਮਦਾਸ ਮਹਾਰਾਜ ਨੇ ਕਹਿੰਦੇ, ਕਾਹੇ ਪੂਤ ਝਗੜਤ ਹੋ ਸੰਗ ਬਾਪ, ਜਨਕੇ ਜਨੇ ਵਡੇਰੇ ਤਮ ਹੋ, 300 ਝਗੜਤ ਪਾਪ। ਕਹਿੰਦੇ ਪੁੱਤਰਾ, ਮਹਾਰਾਜ ਨੇ ਫਿਰ ਵੀ ਕਿਹਾ, ਪੁੱਤਰਾ ਕਾਹਤੋਂ ਝਗੜਦਾ, ਮਾਤਾ ਪਿਤਾ ਨਾਲ ਝਗੜਨਾ ਪਾਪ ਆ। ਅੱਜ ਅਸੀਂ ਵੀ ਨੋਟ ਕਰੀਏ ਇਸ ਗੱਲ ਨੂੰ, ਕਾਹੇ ਪੂਤ ਝਗੜਤ ਹੋ ਸੰਗ ਬਾਪ। ਬਾਣੀ ਚ ਲਿਖਤਾ ਮਹਾਰਾਜ ਨੇ ਵੀ ਜੇ ਬੱਚਾ ਮਾਂ ਬਾਪ ਨਾਲ ਝੜਕਦਾ ਝਗੜਦਾ ਨਾ, ਜਨਕੇ ਜਨੇ ਵਡੇਰੇ ਤੁਮ ਹੋ, ਜਿਨ੍ਹਾਂ ਨੇ ਤੈਨੂੰ ਜਨਮ ਦਿੱਤਾ, 300 ਝਗੜਤ ਪਾਪ। ਮਹਾਰਾਜ ਕਹਿੰਦੇ ਮਾਂ ਬਾਪ ਨਾਲ ਝਗੜਨਾ ਪਾਪ ਆ। ਨੌਜਵਾਨ ਪੀੜ੍ਹੀ ਨੋਟ ਕਰੇ ਇਸ ਗੱਲ ਨੂੰ, ਮੈਂ ਕਹਾਂ ਨਾ ਮੰਨਿਓ। ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਇਹ, ਕਿਉਂਕਿ ਮਾਤਾ ਪਿਤਾ ਨੂੰ ਆਪਦੇ ਬਰਾਬਰ ਦਾ ਰੁਤਬਾ ਦਿੰਦੇ ਆ ਮਾਰੇ ਮਾਲਕ। ਤੇ ਪ੍ਰਿਥਵੀ ਚੰਦ ਇਹਦੀ ਕਰਮ ਘਰਵਾਲੀ ਨੇ ਮਿਹਣੇ ਮਾਰੇ ਆ ਵੀ ਤੁਸੀਂ ਔਤ ਹੀ ਚਲੇ ਜਾਣਾ। ਤੇ ਫਿਰ ਮਾਤਾ ਗੰਗਾ ਜੀ ਨੇ ਮਹਾਰਾਜ ਨੂੰ ਕਿਹਾ ਸੀ, ਮਹਾਰਾਜ ਮੈਂ ਬਹੁਤ ਚਿਰ ਹੋ ਗਿਆ ਕੁਝ ਨਹੀਂ ਮੰਗਿਆ, ਪਰ ਅੱਜ ਮੰਗਣ ਲੱਗੀ ਆ, ਮੇਰੇ ਸੀਨੇ ਨੂੰ ਮਿਹਣਾ ਚੀਰ ਗਿਆ ਕਰਮੋਂ ਦਾ, ਮੈਨੂੰ ਵੀ ਪੁੱਤਰ ਦੀ ਦਾਤ ਦਿਓ, ਦੁਨੀਆਂ ਦੀਆਂ ਝੋਲੀਆਂ ਭਰਦੇ ਹੋ। ਤੇ ਮਹਾਰਾਜ ਨੇ ਬਹਾਨਾ ਜਿਹਾ ਬਣਾਇਆ, ਕਹਿੰਦੇ ਬਾਬਾ ਬੁੱਢਾ ਜੀ ਤੋਂ ਪੁੱਤ ਮੰਗ। ਸ਼ਾਰਟਕੱਟ ਗੱਲ ਕਰ ਦਈਏ ਤੇ ਬਾਬਾ ਬੁੱਢਾ ਜੀ ਨੇ ਫਿਰ, ਇਤਿਹਾਸਕਾਰ ਕਹਿੰਦੇ ਮਾਤਾ ਜੀ ਦੋ ਵਾਰੀ ਗਏ ਨੇ, ਤੇ ਬਾਬਾ ਬੁੱਢਾ ਜੀ ਨੇ ਵਰ ਦਿੱਤਾ, ਦਲ ਭੰਜਣਾ ਗੁਰ ਸੋਰਮਾ, ਵੱਡ ਜੋਧਾ ਬਹੁ ਪਰ ਪਕਾਰੀ, ਚੱਲੀ ਪੀੜ੍ਹੀ ਸੋਡੀਆਂ ਰੂਪ ਦਿਖਾਵਣਾ ਬਾਰੋ ਬਾਰੀ, ਦਲ ਭੰਜਣਾ ਗੁਰ ਸੋਰਮਾ, ਵੱਡ ਜੋਧਾ ਬਹੁ ਪਰ ਪਕਾਰੀ। ਇਹ ਮਹਾਰਾਜ ਦੇ ਬਾਰ ਆ, ਬਾਬਾ ਬੁੱਢਾ ਜੀ ਦੇ ਬਾਰ ਆ, ਦਲ ਭੰਜਣ ਗੁਰ ਸੂਰਮਾ। ਕਹਿੰਦੇ ਮਾਤਾ ਜੀ ਐਸਾ ਸੂਰਮਾ ਪੁੱਤ ਹੋਊ, ਆ ਜਨਮ ਕਰਨ ਵਾਲਿਆਂ ਦੇ ਗੰਢੇ ਵਾਂਗੂ ਸਰ ਫਿਉਂਦਿਆ ਕਰੂ, ਇਹ ਜਾ ਸੂਰਮਾ ਹੋ, ਤੇਰੇ ਸੂਰਮੇ ਪੁੱਤ ਦੇ ਮੂਹਰੇ ਵੱਡੀਆਂ ਵੱਡੀਆਂ ਸਰਕਾਰਾਂ ਚੁੱਕ ਜਾਣਗੀਆਂ। ਵਰ ਦੇ ਤੇ ਬ੍ਰਹਮ ਗਿਆਨੀ ਕੀ ਗੱਤ, ਬ੍ਰਹਮ ਗਿਆਨੀ ਜਾਣਾ ਹੈ ਸਾਧ ਬਚਨਾ ਟਲਾਦਾ। ਤੇ ਮਹਾਰਾਜ ਸੱਤੇ ਪਾਤਸ਼ਾਹ ਦੇ ਘਰੇ ਖੁਸ਼ੀਆਂ ਹੋਈਆਂ, ਪ੍ਰਿਥਵੀ ਚੰਦ ਵਰਗੇ ਸੜ ਬਲ ਗਏ ਸੀ ਜਦੋਂ 1595 ਨੂੰ ਬਡਾਲੀ ਦੀ ਧਰਤੀ ਤੇ ਮੇਰੇ ਨਿਰੰਕਾਰ ਆਏ ਤੇ ਪ੍ਰਿਥਵੀ ਚੰਦ ਤੇ ਉਹਦੇ ਘਰ ਵਾਲੀ ਸੜ ਬਲ ਕੇ ਕੋਲੇ ਹੋ ਗਏ। ਫਿਰ ਉਹਨਾਂ ਨੇ ਯਤਨ ਕੀਤੇ ਹੈ ਵੀ ਇਹ ਬੱਚੇ ਨੂੰ ਖਤਮ ਕੀਤਾ ਜਾਵੇ, ਦੁੱਧ 'ਚ ਜ਼ਹਿਰ ਪਾਈ ਆ, ਸੱਪ ਛੱਡੇ ਗਏ ਨੇ, ਪਰ ਜਿਹੜਾ ਰੱਬ ਆ, ਰੱਬ ਦਾ ਰਖਵਾਲਾ ਪਰਮਾਤਮਾ, ਜਿਹੜਾ ਆਪ ਦੁਨੀਆਂ ਦਾ ਰਖਵਾਲਾ, ਉਹਨੂੰ ਭਾਵੇਂ ਕੌਣ ਮਾਰ ਸਕਦਾ, ਰੱਬ ਨੂੰ ਭਾਵੇਂ ਕੌਣ ਖਤਮ ਕਰ ਸਕਦਾ, ਰੱਬ ਤੇ ਭਾਵੇਂ ਵਾਰ ਕੌਣ ਕਰ ਸਕਦਾ। ਜਿਹੜਾ ਸਾਰੀ ਦੁਨੀਆਂ ਨੂੰ ਸਾਂਭਦਾ, ਜਿਹੜਾ ਅੰਤਰਜਾਮੀ ਹੈ, ਉਹਨੂੰ ਕੋਈ ਨੁਕਸਾਨ ਨਹੀਂ ਪਹੁੰਚਾ ਸਕਦਾ ਹੁੰਦਾ। ਆਓ, ਪੰਚਮ ਪਾਤਸ਼ਾਹ ਮਹਾਰਾਜ ਦੀ ਸ਼ਹਾਦਤ ਹੁੰਦੀ ਹੈ, ਇਹ ਸਾਰਾ ਆਪਾਂ ਮਹਾਰਾਜ ਦਾ 18 ਤਰੀਕ ਨੂੰ ਸ਼ਹੀਦੀ ਦਿਹਾੜਾ ਮਨਾ ਰਹੇ ਹਾਂ। ਸਾਰਾ ਇਤਿਹਾਸ ਆਪਾਂ ਇਹਨਾਂ ਦਿਨਾਂ 'ਚ ਕਹਿਣਾ ਹੈ। ਸਤਿਗੁਰਾਂ ਦੀ ਸ਼ਹਾਦਤ ਤੋਂ ਪਹਿਲਾਂ ਹੀ ਸਤਿਗੁਰਾਂ ਨੇ ਆਪਣੇ ਪੁੱਤਰ ਹਰਗੋਬਿੰਦ ਸਾਹਿਬ ਨੂੰ ਇਹ ਬਚਨ ਕਹੇ ਸੀ ਵੀ ਪੁੱਤਰ ਜੀ, ਸਾਡਾ ਸਮਾਂ ਸਾਨੂੰ ਨਜ਼ਦੀਕ ਲੱਗਦਾ ਹੈ। ਭਾਵੇਂ ਪੁੱਤ ਨੂੰ ਕਹਿ ਕੇ ਨਹੀਂ ਗਏ ਵੀ ਅਸੀਂ ਸ਼ਹੀਦ ਹੋਣਾ ਜਾ ਕੇ, ਕਿਉਂਕਿ ਪਰਿਵਾਰ ਨੂੰ ਕਈ ਗੱਲਾਂ ਬਜ਼ੁਰਗ ਐਸੇ ਹੁੰਦੇ, ਮਾਂ ਬਾਪ ਆਪ ਦੁੱਖ ਝੱਲੀ ਜਾਣਗੇ, ਬੱਚਿਆਂ ਨੂੰ ਦੱਸਦੇ ਨਹੀਂ ਹੁੰਦੇ ਵੀ ਬੱਚੇ ਨਾਲ ਤਕਲੀਫ ਚ ਹੋ ਜਾਣ। ਇਹ ਮਾਂ ਬਾਪ ਬੜੀ ਵੱਡੀ ਚੀਜ਼ ਹੈ। ਮਾਂ ਨੇ ਜਿੱਥੇ ਜਨਮ ਹੈ ਦਿੱਤਾ ਉੱਥੇ ਬਾਪੂ ਬਹੁਤ ਪਿਆਰਾ ਨਹੀਂ, ਇੱਕ ਪਹੀਏ ਨਾਲ ਚੱਲਦੀ ਗੱਡੀ, ਇਹ ਦਸਤੂਰ ਨਿਆਰਾ। ਮਾਂ ਮੇਰੀ ਨੇ ਲਾਡਣ ਲਾਏ, ਚੂਰੀ ਕੁੱਟ ਖਵਾਈ, ਤੈਵੀਂ ਬਾਪੂ ਸਾਡੇ ਲਈ ਸੀ ਕੀਤੀ ਕਠਿਨ ਕਮਾਈ। ਅਜੀਤ ਵਾਲੀਆ ਪਾਰਸ ਬਾਪੂ ਨਾ ਪੈਰਾਂ ਤੇ ਖੜਦਾ ਜੇ ਤੂੰ ਰੱਬ ਅੱਗੇ ਰਜੋਈਆਂ ਵਾਰ ਵਾਰ ਨਾ ਕਰਦਾ। ਇੱਕੋ ਇੱਕ ਮਾਂ ਬਾਪ ਆ ਵੀ ਜਿਹੜਾ ਸਾਰੀ ਜ਼ਿੰਦਗੀ ਆਪਦੇ ਬੱਚਿਆਂ ਲਈ ਅਰਦਾਸਾਂ ਕਰਦਾ ਫਰੀ ਚ। ਆ ਕਈ ਵਾਰੀ ਅਸੀਂ ਗੁਰੂ ਘਰ ਅਰਦਾਸ ਕਰਾਉਣੀ ਆ, ਅਸੀਂ ਸਤਿਕਾਰ ਨਾਲ ਗਿਆਨੀ ਜੀ ਹੁਣਾਂ ਨੂੰ ਭੇਟਾ ਦਿੰਦੇ ਹਾਂ ਜਦੋਂ ਅਰਦਾਸ ਕਰਾਈਏ। ਤੇ ਇੱਕ ਮਾਂ ਬਾਪ ਆ ਵੀ ਜਿਹੜਾ ਸਾਰੀ ਉਮਰ ਬੱਚਿਆਂ ਲਈ ਹੀ ਦੁਆਵਾਂ ਕਰਨ ਆਉਂਦਾ, ਆਪਦੇ ਲਈ ਨਹੀਂ ਮੰਗਦਾ ਕੁਝ, ਬੱਚਿਆਂ ਲਈ ਹੀ ਮੰਗੀ ਜਾਂਦਾ। ਬੱਚੇ ਜਿੱਥੋਂ ਤੱਕ ਮਰਜ਼ੀ ਪਹੁੰਚ ਜਾਣ, ਇਹ ਸਭ ਮਾਂ ਬਾਪ ਦੀ ਕੁਰਬਾਨੀ ਹੁੰਦੀ, ਉਹਨਾਂ ਦੀਆਂ ਦੁਆਵਾਂ ਹੁੰਦੀਆਂ, ਉਹਨਾਂ ਦੀ ਮਿਹਨਤ ਹੁੰਦੀ ਹੈ। ਅਤੇ ਅੱਜ ਦਾ ਸਮੇਂ ਦੇ ਵਿੱਚ ਬੱਚੇ ਭੁੱਲ ਜਾਂਦੇ ਆ, ਇਹ ਗੱਲ ਮਾੜੀ ਬੜੀ ਹੈ। ਆਓ, ਕਿਉਂਕਿ ਪਹਿਲਾਂ ਸਾਡੇ ਕੋਈ ਮਾਂ ਬਾਪ ਸੀ, ਅਸੀਂ ਮਾਂ ਬਾਪ ਬਣੇ, ਗਾ ਸਾਡੇ ਬੱਚਿਆਂ ਨੇ ਮਾਂ ਬਾਪ ਬਣਨਾ, ਪਰ ਇਹ ਸਮਝ ਉਦੋਂ ਲੱਗਦੀ ਜਦੋਂ ਆਪਦੇ ਤੇ ਬੀਤਦੀ ਹੈ ਬੰਦੇ ਨੂੰ। ਇੱਧਰ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਪੁੱਤਰ ਜੀ ਸਮਾਂ ਅੱਗੇ ਵਾਲਾ ਥੋੜਾ ਭਿਆਨਕ ਦੱਸਦਾ ਨਜ਼ਰੀ ਆਉਂਦਾ, ਕਿਉਂਕਿ ਚੰਦੂ ਬੜੀ ਜਿੱਦ ਕਰਨ ਲੱਗ ਗਿਆ ਸੀ। ਜਦੋਂ ਛੇਵੇਂ ਪਾਤਸ਼ਾਹ 11 ਕੁ ਸਾਲ ਦੀ ਉਮਰ ਹੈ, ਚੰਦੂ ਦੀ ਧੀ ਦਾ ਰਸਤਾ ਲੈ ਕੇ ਜਦੋਂ ਲਾਗੀ ਆਏ ਹੈ, ਉਹ ਬੜੇ ਦੂਰ ਅੱਗੇ, ਹੁਣ ਤਾਂ ਰਸਤੇ ਆਮੋ ਸਾਹਮਣੇ ਹੁੰਦੇ ਨਾ, ਅੱਗੇ ਲਾਗੂ ਹੀ ਕਰਦੇ ਸੀ ਰਸਤੇ, ਆਪਾਂ ਨੂੰ ਬਜ਼ੁਰਗਾਂ ਨੂੰ ਪਤਾ। ਆਨੰਦ ਕਾਰਜ ਵੇਲੇ ਵੀ ਮੂੰਹ ਲਪੇਟਿਆ ਹੁੰਦਾ ਸੀ ਬੀਬੀਆਂ ਦਾ, ਅਸੀਂ ਥੋੜਾ ਥੋੜਾ ਆਪਦੇ ਸਮੇਂ 'ਚ ਦੇਖਿਆ ਬਚਪਨ ਦੇ ਵਿੱਚ। ਉਦੋਂ ਲੱਗ ਹੀ ਰਸਤਾ ਕਰਦੇ ਸੀ, ਆਮੋ ਸਾਹਮਣੇ ਕੁੜਮ ਕੜਵਾਈ ਵੀ ਨਹੀਂ ਸੀ ਹੁੰਦਾ। ਤੇ ਲਾਗੀ ਜਦੋਂ ਰਸਤਾ ਕਰਕੇ ਗਏ ਨਾ, ਇਹਨਾਂ ਨੇ ਬਥੇਰੇ ਥਾਂ ਦੇਖੇ, ਦੇਖਿਆ ਵੀ ਹਰਗੋਬਿੰਦ ਸਾਹਿਬ ਮਹਾਰਾਜ ਸੋਹਣੇ ਨੇ, ਇੱਥੇ ਸਜਦੇ ਕਰਦੇ ਹਿੰਦੂ ਮੁਸਲਮਾਨ, ਰੱਬ ਦਾ ਰੂਪ ਆ ਗੁਰੂ ਅਰਜਨ ਦੇਵ ਮਹਾਰਾਜ। ਇਹਨਾਂ ਨੇ ਚੰਦੂ ਨੂੰ ਜਾ ਕੇ ਕਿਹਾ ਜਹਾਂਗੀਰ ਦੇ ਦੀਵਾਨ ਨੂੰ, ਕਿਤੇ ਤੇਰੀ ਧੀ ਮੰਗਿਆ ਆਏ ਆ ਤੇ ਮੱਥੇ ਟਿਕਿਆ ਕਰਨਗੇ ਤੇਰੀ ਧੀ ਨੂੰ ਇਹੋ ਜੇ ਘਰੇ। ਤੋ ਮੇਰੇ ਵਰਗਾ ਸੀ ਹੰਕਾਰੀ ਬੰਦਾ, ਚਾਰ ਕਿੱਟਾਂ ਵੱਧ ਘਰੇ ਲਾਈਆਂ ਹੋਣ ਤੇ ਗੱਡੀ ਵੱਡੀ ਹੋਵੇ, ਕੱਪੜੇ ਸੋਹਣੇ ਪਾਏ ਹੋਣ, ਬੰਦਾ ਦੂਜੇ ਨੂੰ ਟੱਚ ਸਮਝਣ ਲੱਗ ਜਾਂਦਾ। ਉਹ ਚੰਦੂ ਜਿਹੜਾ ਉਹ ਕਹਿੰਦਾ, ਮੰਗ ਖਾਣਿਆਂ ਦੇ, ਮੇਰੀ ਧੀ ਨੂੰ ਤੁਸੀਂ ਮੰਗ ਖਾਣਿਆਂ ਦੇ ਮੰਗਿਆ ਆਏ ਆ। ਉਹਨੇ ਕਿਹਾ, ਕਹਿੰਦਾ ਤੁਸੀਂ ਖੂਹ ਵਿੱਚ ਆ ਕੇ ਸੁੱਟ ਕੇ ਮੇਰੀ ਸੁੰਦਰ ਛੋਰੀ, ਤੁਸੀਂ ਕੰਡਿਆਂ ਉੱਤੇ ਟੰਗਤੀ ਰੇਸ਼ਮ ਦੀ ਡੋਰੀ, ਤੁਸੀਂ ਕੱਲਰ ਦੇ ਵਿੱਚ ਬੀਜਤੀ ਗੰਨੇ ਦੀ ਪੋਰੀ, ਤੁਸੀਂ ਪਿੱਤਲ ਨਾਲ ਮਿਲਾਤੀ ਧੀ ਸੋਣ ਕਟੋਰੀ, ਮੈਨੂੰ ਕਰਨੀ ਪੈ ਗਈ ਪੰਛੀਆ ਗੱਲ ਪੱਕੀ ਕੋਰੀ, ਮੇਰੇ ਮਨ ਮੰਦਰ ਦੀ ਪਾਰਸੈਟ ਲਾਤੀ ਮੋਰੀ। ਕਹਿੰਦੇ ਚੱਕ, ਕਹਿੰਦਾ ਚਵਾਰੇ ਦੀ ਇੱਟ ਮੋਰੀ ਨੂੰ ਲਾ ਆਇਓ, ਆਏ ਕਿਹਾ ਉਹਨੇ। ਸੰਗਤ ਨੇ ਜਦੋਂ ਸੁਣਿਆ ਇਤਰਾਜ ਕੀਤਾ, ਸੰਗਤ ਨੇ ਦਿੱਲੀਓਂ ਆ ਕੇ ਕਿਹਾ, ਮਹਾਰਾਜ ਜਿਹੜਾ ਚੰਦੂ ਆਪਦੇ ਆਪ ਨੂੰ ਚਵਾਰਾ ਕਹਿੰਦਾ, ਗੁਰੂ ਨਾਨਕ ਦੇਵ ਮਹਾਰਾਜ ਦੇ ਘਰ ਨੂੰ ਮੋਰੀ, ਇਹਦੀ ਧੀ ਦਾ ਰਸਤਾ ਨਹੀਂ ਲੈਣਾ। ਤੇ ਉੱਥੇ ਮਹਾਰਾਜ ਨੇ ਕਿਹਾ ਸੀ, ਸੰਗਤ ਮੇਰੇ ਤੋਂ ਵੱਡੀ ਹੈ, ਚੰਦੂ ਦੀ ਧੀ ਸਾਡੇ ਕੋਈ ਧੀ ਆ। ਮਹਾਰਾਜ ਕਹਿੰਦੇ, ਸਾਡਾ ਧੀ ਨਾਲ ਨਹੀਂ ਕੋਈ ਵਿਤਕਰਾ, ਕਿਉਂ ਸਾਰੀਆਂ ਧੀਆਂ ਸਾਡੀਆਂ। ਚੰਦੂ ਭਾਵੇਂ ਮਾੜੇ ਬੋਲ ਗਿਆ, ਪਰ ਧੀਆਂ ਸਾਡੀਆਂ ਨੇ ਸਾਰੀਆਂ, ਮਹਾਰਾਜ ਨੇ ਉਹ ਕਿਹਾ ਸੀ। ਦੂਜੀ ਗੱਲ, ਮਹਾਰਾਜ ਕਹਿੰਦੇ, ਸੰਗਤ ਮੇਰੇ ਤੋਂ ਵੱਡੀ ਹੈ, ਜੋ ਸੰਗਤ ਦਾ ਫੈਸਲਾ ਮੈਂ ਟਾਲ ਨਹੀਂ ਸਕਦਾ। ਆ ਤੁਸੀਂ ਬੈਠੇ, ਆਪਾਂ ਸਾਰੇ ਗੁਰੂ ਦੀ ਗੋਦ 'ਚ, ਇਹੋ ਜਿਹਾ ਰੱਬ ਨਹੀਂ ਮਿਲਣਾ ਜਿਹੜਾ ਕਹੇ ਵੀ ਮੇਰੇ ਤੋਂ ਵੱਡੇ ਆ ਮੇਰੇ ਮੂਹਰੇ ਬੈਠਣ ਵਾਲੇ। ਮਾਸਟਰ ਕਹਿ ਦੂ ਆਪਦੇ ਵਿਦਿਆਰਥੀ ਨੂੰ ਵੀ ਤੂੰ ਮਾਸਟਰ ਆ, ਤੂੰ ਵੱਡਾ, ਇਹ ਸਾਡਾ ਹੀ ਬਾਪੂ ਕਹਿ ਸਕਦਾ। ਇਹਨੇ ਹੀ ਕੀ ਕਿਰਪਾ ਸੇ ਸਜੇ ਹਮ ਹੈ, ਨਹੀਂ ਮੋਸੇ ਗਰੀਬ ਕਰੋਰ ਪਰੇ। ਇਹੋ ਜਿਹੇ ਦ੍ਰਿਸ਼ਟਾਂਤ ਨਹੀਂ ਮਿਲਣੇ ਕਿਸੇ ਇਤਿਹਾਸ ਦੇ ਵਿੱਚੋਂ, ਕਿਸੇ ਰੱਬ ਨੇ ਕਿਹਾ ਹੋਵੇ ਵੀ ਮੈਂ ਆਪਦੇ ਆ ਜਿਹੜੇ ਮੇਰੇ ਚੇਲੇ ਵਾਰ ਕੇ ਇਹਨਾਂ ਦਾ ਬਣਾਇਆ ਰੱਬ ਬਣਿਆ। ਅਸੀਂ ਤਾਂ ਕੀੜੇ ਮਕੌੜੇ ਵੀ ਨਹੀਂ ਧਰਤੀ ਦੇ, ਹਜ਼ਾਰਾਂ ਕਰੋੜਾਂ ਜਨਮ ਲੈ ਲਈਏ, ਮਹਾਰਾਜ ਦੇ ਚਰਨਾਂ ਦੀ ਧੂੜ ਵੀ ਨਹੀਂ ਬਣ ਸਕਦੇ, ਪਰ ਐਡਾ ਵੱਡਾ ਮਾਣ ਸਾਨੂੰ ਦਿੰਦੇ। ਕਹਿੰਦੇ ਨਹੀਂ ਕੀ ਕਿਰਪਾ ਸੇ ਸਜੇ ਹਮ ਹੈ, ਨਹੀਂ ਮੋਸੇ ਗਰੀਬ ਕਰੋਰ ਪਰੇ। ਜਾ ਕੀ ਜਾਤ ਗੋਤ ਕੁਲ ਨਾਹੀ, ਸਰਦਾਰੀ ਨਾ ਭਈ ਕਦਾਹੀ, ਤੈਨ ਹੀ ਕੋ ਸਰਦਾਰ ਬਣਾਉ, ਤਬੈ ਗੋਬਿੰਦ ਸਿੰਘ ਨਾਮ ਕਹਾਉ। ਇਹ ਦਸਵੇਂ ਜਾਮੇ ਚ ਕਹਿ ਰਹੇ ਹੈ ਵੀ ਮੇਰੇ ਸਿੱਖ ਮੇਰੇ ਤੋਂ ਵੱਡੇ ਨੇ। ਤੇ ਇੱਧਰ ਪੰਜਵੇਂ ਜਾਮੇ ਚ ਕਹਿ ਰਹੇ ਆ ਸੰਗਤ ਗੁਰੂ 20 ਵਸਵੇ ਆ, ਸੰਗਤ 21 ਵਸਵੇ ਆ, ਸੰਗਤਾਂ ਮੇਰੇ ਤੋਂ ਵੱਡੀਆਂ। ਜੋ ਸੰਗਤ ਦਾ ਫੈਸਲਾ ਸਰਮਥੇ ਪ੍ਰਮਾਣ। ਆਓ ਇਹ ਕਾਰਨ ਬਣ ਗਿਆ ਮਹਾਰਾਜ ਦੀ ਸ਼ਹਾਦਤ ਦਾ। ਤੇ ਸ਼ਹਾਦਤ ਹੋਈ ਸੱਚੇ ਪਾਤਸ਼ਾਹ ਜੀ ਦੀ, ਸ਼ਹੀਦੀ ਹੋਈ। ਆਪਾਂ ਸਾਰੇ ਕਰਨੇ ਗਾਂ ਵਾਲੇ ਪੜਾਂ ਦੇ ਵਿੱਚ ਜਾ ਕੇ ਮਹਾਰਾਜ ਸੱਚੇ ਪਾਤਸ਼ਾਹ ਦੇ ਦਿਹਾੜੇ ਮਨਾਉਣੇ ਆ, ਉਦੋਂ ਸਾਰਾ ਇਤਿਹਾਸ ਕਹਿਣ ਦਾ ਯਤਨ ਕਰਾਂਗੇ। ਆਪਾਂ ਕੌਣ ਕਹਿਣ ਵਾਲੇ ਤੇ ਸੁਣਨ ਵਾਲੇ ਆ, ਗੁਰੂ ਨੇ ਆਪ ਹੀ ਸੇਵਾ ਲੈਣੀ ਹੈ। ਉਹ ਬੁਲਾਉਣ ਵਾਲਾ ਵੀ, ਉਹ ਸੁਣਾਉਣ ਵਾਲਾ ਵੀ ਆਪ। ਸਾਡੇ 'ਚ ਕੋਈ ਹਿੰਮਤ ਨਹੀਂ, ਨਾ ਤੁਹਾਡੇ 'ਚ ਵੀ ਤੁਸੀਂ ਸੁਣ ਲਵੋ, ਕਿਉਂਕਿ ਸੱਚ ਸੁਣਨਾ ਬੜਾ ਔਖਾ ਹੈ। ਕੂੜ ਕੜਿਆਰੀ ਜਾਏ ਰਲੇ ਸਚਿਆਰ, ਸਿੱਖ ਬੈਠੇ ਸਤਿਗੁਰ ਪਾਸ। ਕਹਿੰਦੇ ਜਿਹੜਾ ਜਿਹਨੇ ਝੂਠ ਸੁਣਨਾ ਨਾ, ਉਹ ਨਹੀਂ ਬਹਿੰਦਾ ਹੁੰਦਾ ਜਿੱਥੇ ਸੱਚ ਦੀ ਗੱਲ ਹੁੰਦੀ ਹੋਵੇ। ਉਹ ਤਾਂ ਉਹ ਬਲ ਛਲ ਕਰ ਝੱਤ ਕੱਢਦੇ ਫਿਰ ਜਾਏ ਬਹੇ ਕੁੜਿਆਰਾ ਪਾਸ। ਕਹਿੰਦੇ ਉਹ ਤਾਂ ਮਾੜਾ ਮੋਟਾ ਕਿਤੇ ਉਹ ਸਲਵੱਟੇ 'ਚ ਲੈਂਦਾ ਬਹਿ ਜੂ, ਤੇ ਉੱਥੇ ਹੀ ਜਾ ਕੇ ਬੈਠੂ ਜਿੱਥੇ ਚੁਗਲੀਆਂ ਹੁੰਦੀਆਂ ਹੋਣ, ਦੁਨਿਆਵੀ ਗੱਲਾਂ ਹੋਣ, ਜਿੱਥੇ ਰੱਬ ਦੀ ਗੱਲ ਹੁੰਦੀ ਉੱਥੇ ਨਹੀਂ ਉਹਦਾ ਕੂੜੇ ਬੰਦੇ ਦਾ ਮਨ ਲੱਗਦਾ। ਇੱਥੇ ਮਹਾਰਾਜ ਨੇ ਕੂੜੇ ਦੀ ਵੀ ਗੱਲ ਕੀਤੀ, ਇੱਥੇ ਇਹ ਵੀ ਕਿਹਾ ਸਚਿਆਰ ਸਿੱਖ ਬੈਠੇ ਸਤਿਗੁਰ ਪਾਸ। ਜਿਹੜੇ ਜੁੜੇ ਬੈਠੇ ਹੋਣ ਨਾ, ਉਹ ਕਹਿੰਦੇ ਮਹਾਰਾਜ ਕਹਿੰਦੇ ਉਹ ਸਚਿਆਰ ਸਿੱਖ, ਉਹ ਮੇਰੇ ਪਿਆਰੇ ਸਿੱਖ ਨੇ, ਉਹ ਮੇਰੇ ਆਪਣੇ ਹੈ। ਮਹਾਰਾਜ ਸੱਚੇ ਪਾਤਸ਼ਾਹ ਅਕਾਲ ਪੁਰਖ ਮੀਰੀ ਪੀਰੀ ਦੇ ਮਾਲਕ, 11 ਸਾਲ ਦੀ ਉਮਰ ਆ ਮੇਰੇ ਸਾਹਿਬ ਸੱਚੇ ਪਾਤਸ਼ਾਹ ਜੀ ਦੀ, ਹਰਗੋਬਿੰਦ ਸਾਹਿਬ ਮਹਾਰਾਜ, ਤੇ ਗੁਰਤਾ ਗੱਦੀ ਦੀ ਜਿਹੜੀ ਸਮੱਗਰੀ ਹੈ ਉਹ ਬਾਬਾ ਬੁੱਢਾ ਜੀ ਨੇ ਭੇਟ ਕਰਨੀ ਹੈ, ਕਿਉਂਕਿ ਬਾਬਾ ਬੁੱਢਾ ਜੀ ਉਹ ਬ੍ਰਹਮ ਗਿਆਨੀ ਹੋਏ ਹੈ ਜਿਨ੍ਹਾਂ ਨੂੰ ਪਹਿਲੀ ਪਾਤਸ਼ਾਹੀ ਤੋਂ ਲੈ ਕੇ 6ਵੇਂ ਪਾਤਸ਼ਾਹ ਤੱਕ ਸਭਾਵਾਂ ਨਿਭਾਉਣ ਦਾ ਸੁਭਾਗ ਮਿਲਿਆ ਹੈ। 125 ਸਾਲ ਦੀ ਉਮਰ ਵਿੱਚ ਸਭਾਵਾਂ ਨਿਭਾਈਆਂ ਬਾਬਾ ਬੁੱਢਾ ਜੀ ਮਹਾਰਾਜ, ਮਹਾਰਾਜ ਦੇ ਚਰਨਾਂ ਕਮਲਾਂ ਦੀਆਂ ਸਭਾਵਾਂ। ਦੋ ਮਹਾਂਪੁਰਖ ਹੋਏ ਇੰਨੀ ਵੱਡੀ ਉਮਰ ਵਾਲੇ, ਇੱਕ ਬਾਬਾ ਕਲਿਆਣਾ ਜੀ ਤੇ ਇੱਕ ਬਾਬਾ ਬੁੱਢਾ ਜੀ, ਤੇ ਇਹ ਦੋਨੇ ਇਕੱਠੇ ਹੀ ਮਿਲੇ ਸੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੂੰ। ਇਹ ਸੇਵਾ ਕਰਦੇ ਕਰਦੇ 5ਵੇਂ ਪਾਤਸ਼ਾਹ ਵੇਲੇ ਬਾਬਾ ਬੁੱਢਾ ਜੀ ਹੈੱਡ ਗ੍ਰੰਥੀ ਸਾਹਿਬ ਬਣੇ ਤੇ ਬਾਬਾ ਕਲਿਆਣਾ ਜੀ ਪ੍ਰਚਾਰਕ ਬਣੇ ਸਿੱਖੀ ਦੇ। ਰਾਜਾ ਹਰੀ ਸੈਨ ਬਾਬੇ ਦੇ ਕਲਿਆਣੇ ਦੇ ਪ੍ਰਚਾਰ ਤੋਂ ਪ੍ਰਭਾਵਿਤ ਹੋ ਕੇ ਆਇਆ ਸੀ ਦਰਬਾਰ ਸਾਹਿਬ ਦੀ ਧਰਤੀ ਦੇ ਉੱਤੇ। ਆਓ ਬੇਨਤੀ ਕਰਾਂ, ਬਾਬਾ ਬੁੱਢਾ ਜੀ ਪਹਿਲਾਂ ਸੀ ਸਹਿਲੀ ਟੋਪੀ। ਸਹਿਲੀ ਟੋਪੀ ਦਾ ਮਤਲਬ ਇਹ ਨਹੀਂ ਹੁੰਦਾ, ਜਦੋਂ ਆਪਾਂ ਕਹਿੰਦੇ ਨਾ ਵੀ ਸਹਿਲੀ ਟੋਪੀ ਦਿੱਤੀ ਜਾਂਦੀ ਸੀ ਗੁਰਤਾ ਗੱਦੀ 'ਚ, ਉਦੋਂ ਆਪਣਾ ਸਿਰ ਵਾਲੀ ਟੋਪੀ ਅਲ ਖਿਆਲ ਹੋ ਜਾਂਦਾ ਵੀ ਉਹ ਟੋਪੀ ਹੋਣੀ ਜਿਹੜੀ ਸਿਰ 'ਤੇ ਲੈਂਦੇ। ਸਹਿਲੀ ਇੱਕ ਮਾਲਾ ਦਾ ਨਾਂ ਸੀ, ਉਹਦਾ ਨਾਂ ਸੀ। ਉਹ ਮਾਲਾ ਪਹਿਨਾਈ ਜਾਂਦੀ ਸੀ ਦਮਾਲੇ ਦੇ ਉੱਤੋਂ ਨਾ, ਦਸਤਾਰ ਦੇ ਉੱਤੇ ਦੀ ਮਾਲਾ, ਉਹਨੂੰ ਸਹਿਲੀ ਟੋਪੀ ਕਿਹਾ ਜਾਂਦਾ ਸੀ। ਉਸ ਵੇਲੇ ਦੀ ਮਰਜ਼ਾਦਾ ਜੋ ਵੀ ਗੁਰੂ ਪਾਤਸ਼ਾਹ ਦੀ ਪਰੰਪਰਾ ਸੀ, ਬਾਬਾ ਜੀ ਕਹਿੰਦੇ ਇਹ ਜਿਹੜੀ ਸਹਿਲੀ ਟੋਪੀ ਆ, ਨਾਰੀ ਵਾਲਾ 5 ਪੈਸੇ ਲਲੇਰਾ, ਜੋ ਵੀ ਉਸ ਵੇਲੇ ਦੀ ਸਮੱਗਰੀ ਇਹਦੀ ਤਿਆਰੀ ਕਰ ਰਹੇ ਨੇ, ਤੇ ਇੱਕ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ। ਬਾਬਾ ਬੁੱਢਾ ਜੀ ਵੱਲ ਦੇਖ ਕੇ ਹੱਸੇ ਹੈ, ਹੱਸ ਪਏ ਬਾਬਾ ਬੁੱਢਾ ਜੀ ਵੱਲ, ਤੇ ਬਾਬਾ ਬੁੱਢਾ ਜੀ ਵੀ ਹੱਸ ਪਏ। ਬ੍ਰਹਮ ਗਿਆਨੀ ਕੀ ਗੱਤ, ਬ੍ਰਹਮ ਗਿਆਨੀ ਜਾਣਾ ਹੈ। ਆਪਾਂ ਆਪਣੇ ਵਰਗਾ ਦੁਨਿਆਵੀ ਬੰਦਾ ਕਿੱਥੇ ਬ੍ਰਹਮ ਗਿਆਨੀ ਬੰਦੇ ਨੂੰ ਸਮਝ ਲਓ, ਆਪਾਂ ਤੋਂ ਇਉਂ ਲੱਗਣਾ ਵੀ ਇਹ ਕਮਲਾ ਤੁਰਿਆ ਫਿਰਦਾ। ਲੋਕ ਕਹੇ ਕਬੀਰ ਬਰਾਨਾ, ਕਬੀਰ ਕਾ ਮਰਮ ਰਾਮ ਪਹਿਚਾਨਾ। ਦੋਨੇ ਸੇਮ 6ਵੇਂ ਪਾਤਸ਼ਾਹ ਹੱਸ ਪਏ ਦੇਖ ਕੇ, ਜਦੋਂ ਬਾਬਾ ਜੀ ਤਿਆਰੀ ਕਰ ਰਹੇ ਨੇ, ਤੇ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਵੀ ਹੱਸ ਪਏ। ਤੇ ਬਾਬਾ ਬੁੱਢਾ ਜੀ ਵਿਦਿਆ ਗੁਰੂ ਹੋਏ ਨੇ, ਭਾਈ ਗੁਰਦਾਸ ਜੀ ਸ਼ਾਸਤਰ ਗੁਰੂ ਹੋਏ ਆ। ਗੁਰੂ ਤਾਂ ਰੱਬ ਹੀ ਹੈ, ਪਰ ਅਕਾਲ ਪੁਰਖ ਨਿਰੰਕਾਰ ਦੇ 14 ਨਿਆਰੇ, ਬ੍ਰਹਮ ਗਿਆਨੀ ਅਕਾਲ ਪੁਰਖ ਦੇ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਰਹਿਣ ਵਾਲੇ, ਉਹਨਾਂ ਦੇ ਚਰਨਾਂ ਦੇ ਭੌਰੇ, ਉਹਨਾਂ ਨੂੰ ਹੀ ਮਾਣ ਬਖਸ਼ਦੇ ਰਹੇ। ਤੇ ਆਪਾਂ ਸੁਣਦੇ ਹਾਂ ਵੀ ਬਾਬਾ ਬੁੱਢਾ ਜੀ ਨੂੰ ਭੁਲੇਖਾ ਪੈ ਗਿਆ ਵੀ ਉਹਨਾਂ ਨੇ ਜਿਹੜੇ ਸ੍ਰੀ ਸਾਹਿਬ ਆ, ਜਿਹੜੀ ਕਿਰਪਾਨ ਆ, ਇਹ ਆਪਾਂ ਸੱਜੇ ਹੱਥ ਖੱਬਿਓਂ, ਸੱਜੇ ਹੱਥ ਪਹਿਨੀ ਜਾਂਦੀ ਖੱਬੀ, ਜਿਹੜਾ ਗਾਤਰਾ ਨਾ ਅਸੀਂ ਪਾਉਣੇ ਹਾਂ, ਕਿਉਂਕਿ ਗਾਤਰਾ ਇਹ ਜਦੋਂ ਅਸੀਂ ਆਹ ਸੱਜੇ ਮੋਢੇ 'ਤੇ ਪਹਿਣਦੇ ਨੂੰ, ਤੇ ਖੱਬੇ ਪਾਸੇ ਸ਼ਸਤਰ ਸਾਡਾ ਆ ਜਾਂਦਾ, ਜੇ ਖੱਬਿਓਂ ਪਹਿਨਾਂਗੇ ਫਿਰ ਸੱਜੇ ਪਾਸੇ ਆ ਜਾਣਾ ਸ਼ਸਤਰ। ਤੇ ਬਾਬਾ ਬੁੱਢਾ ਜੀ ਨੂੰ ਜਿਵੇਂ ਮੇਰੇ ਪਾਤਸ਼ਾਹ ਗਰੀਬ ਨਵਾਜ ਕਹਿੰਦੇ ਬਾਬਾ ਜੀ ਮੈਂ ਆ ਟੋਪੀਆਂ ਨਹੀਂ ਹੁਣ ਲੈਣੀਆਂ, ਮੈਨੂੰ ਨਾਰੀਅਲਾਂ ਦੇ ਮੱਥੇ ਨਾ ਟਿੱਕੇ ਜਾਣ। ਆ ਹੁਣ ਵੀ ਇੱਕ ਮੈਂ ਇੱਥੇ ਬੇਨਤੀ ਕਰਦੇ ਵਾਂ ਵੀ ਸਾਡੇ ਪਤਾ ਨਹੀਂ ਕਿੰਨੇ ਨਾਰੀਅਲ ਨਹਿਰਾਂ 'ਚ ਰੁੜੇ ਫਿਰਦੇ ਆ, ਵੱਡੇ ਵੱਡੇ ਮੈਂ ਪੜ੍ਹੇ ਲਿਖੇ ਲੋਕ ਦੇਖੇ ਆ ਨਾਰੀਅਲ ਚਰਸਤਿਆਂ ਚ ਧਰਦੇ, ਨਹਿਰਾਂ ਚ ਤਾਰਦੇ, ਬੜੇ ਪੜ੍ਹੇ ਲਿਖੇ ਲੋਕ ਦੇਖੇ ਆ ਵੀ ਪੰਡਤਾਂ ਮੂਹਰੇ ਬੈਠੇ ਖੰਮਣੀਆਂ ਬਣਾਉਂਦੇ, ਧਾਗੇ ਤਵੀਤ ਕਰਾਉਂਦੇ ਸਿਆਣਿਆਂ ਮੂਹਰੇ, ਧਾਗਿਆਂ ਤਵੀਤਾਂ ਨਾਲ ਚੱਲਦੀ ਨੀ ਗੱਡੀ, ਨਾ ਹੀ ਹੁੰਦੀਆਂ ਤਰੱਕੀਆਂ ਜਹਾਨ ਤੇ, ਔਕੜਾਂ ਨੂੰ ਦੇਖ ਕਦੇ ਮਨ ਨਾ ਡਲਾਈਏ, ਦਿਨ ਚੰਗੇ ਮਾੜੇ ਆਉਂਦੇ ਇਨਸਾਨ ਤੇ, ਛੱਡਦਾ ਨੀ ਬਾਂਹ ਮੇਰਾ ਬਾਬਾ ਕਦੇ ਬਾਲਕਾਂ ਦੀ, ਕਰਨ ਕਮਾਈਆਂ ਜਿਹੜੇ ਹਿੱਕਾਂ ਤਾਣ ਤਾਣ ਕੇ, ਟੂਣਿਆਂ ਦੇ ਨਾਲ ਕਦੇ ਮਿਲਣ ਨਿਆਮਤਾਂ ਨਾ, ਪਾਰਸ ਨਾ ਮੁੱਲ ਕਦੇ ਮਿਲਦੇ ਦੁਕਾਨ ਦੇ। ਤੇ ਬਾਬਾ ਬੁੱਢਾ ਜੀ ਨੂੰ ਮਹਾਰਾਜ ਕਹਿੰਦੇ, ਕਹਿੰਦੇ ਬਾਬਾ ਜੀ ਸ੍ਰੀ ਸਾਹਿਬ ਲੈ ਕੇ ਆਓ, ਉਹ ਵੀ ਇੱਕ ਨੀ ਦੋ, ਆਓ ਜਿਵੇਂ ਮੇਰੇ ਪਾਤਸ਼ਾਹ ਨੇ ਬਾਬਾ ਬੁੱਢਾ ਜੀ ਨੂੰ ਬੀਰੀ ਪੀਰੀ ਦੀਆਂ ਤਲਵਾਰਾਂ ਪਹਿਨਣ ਵਾਸਤੇ ਬੇਨਤੀ ਹੈ।

ਮਾਲਾ ਫੇਰਿਆ ਹੋਣ ਨਾ ਬਖਤ ਪੂਰੇ ਹੁਣ ਚੁੱਕੀ ਹੋਈ ਅੱਤ ਸਰਕਾਰ ਦੀ ਹੈ। ਜੇਕਰ ਭਗਤੀ ਤੇ ਸ਼ਕਤੀ ਨੂੰ ਕਾਇਮ ਰੱਖਣਾ ਤਾਂ ਲੋੜ ਤਲਵਾਰ ਤੇ ਢਾਲ ਦੀ। ਮਹਾਰਾਜ ਕਹਿੰਦੇ ਜਦੋਂ ਮਾਲਾ ਫੇਰਨ ਵਾਲਿਆਂ ਨੂੰ ਨਾਮ ਜਪਣ ਵਾਲਿਆਂ ਨੂੰ ਤੱਤੀਆਂ ਤਵੀਆਂ ਤੇ ਬਿਠਾ ਕੇ ਜ਼ਾਲਮ ਸਰਕਾਰਾਂ ਸ਼ਹੀਦ ਕਰ ਸਕਦੀਆਂ ਬੇਗਨਾਹਾਂ ਨੂੰ, ਫਿਰ ਕੱਲੀ ਹੁਣ ਮਾਲਾ ਨਹੀਂ ਫੇਰਾਂਗੇ, ਹਥਿਆਰ ਵੀ ਚੁੱਕਾਂਗੇ ਮਾਲਾ ਦੇ ਨਾਲ ਨਾਲ। ਹਰਗੋਬਿੰਦ ਪਾਤਸ਼ਾਹ ਨੇ ਕੀਤੇ ਚੋਜ ਨਿਆਰੇ, ਮੀਰੀ ਪੀਰੀ ਪਹਿਨੀਆਂ ਪੈਂਦੇ ਲਸ਼ਕਾਰੇ, ਚਰਨਾਂ ਦੇ ਵਿੱਚ ਝੁਕਦੇ ਸੀ ਚੰਨ ਤੇ ਤਾਰੇ, ਸਿਰ ਤੇ ਕਲਗੀ ਸੋਭਦੀ ਜਾਈਏ ਬਲਹਾਰੇ, ਬਾਹੋਂ ਫੜ ਕੇ ਪਾਰਸਾ ਜਿਹਨੇ ਡੁੱਬਦੇ ਤਾਰੇ। ਮੇਰੇ ਪਾਤਸ਼ਾਹ ਨੇ ਬਾਹੋਂ ਫੜਦਿਆਂ ਡੁੱਬਦਿਆਂ ਨੂੰ ਤਾਰਨ ਦਾ ਯਤਨ ਕੀਤਾ। ਆਓ ਜਦੋਂ ਮੀਰੀ ਪੀਰੀ ਦੀਆਂ ਦੋ ਤਲਵਾਰਾਂ ਮਹਾਰਾਜ ਪਹਿਣ ਕੇ ਬੈਠੇ, ਸਿਰ ਤੇ ਕਲਗੀ ਸੀਸ ਤੇ ਕਲਗੀ ਸਜਾਈ ਹੈ, ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਨੇ ਅਰਦਾਸਾ ਸੋਧਿਆ ਏ, ਸੱਚੇ ਪਾਤਸ਼ਾਹ ਗਰੀਬ ਨਵਾਜ, ਤੁਸੀਂ ਅਕਾਲ ਪੁਰਖ ਨਿਰੰਕਾਰ ਦਾ ਰੂਪ ਹੋ, ਤੁਹਾਡੇ ਨਿਆਰੇ ਚੋਜ ਨੇ। ਭਾਵੇਂ ਬਾਬਾ ਜੀ ਬ੍ਰਹਮ ਗਿਆਨੀ ਸੀ ਪਰ ਫਿਰ ਵੀ ਗੁਰੂ ਤਾਂ ਗੁਰੂ ਹੀ ਆ ਨਾ, ਰੱਬ ਤਾਂ ਰੱਬ ਹੀ ਹੈ। ਰੁਤਬਾ ਜਿਹੜਾ ਉਹ ਜਿਹੜਾ ਰੁਤਬੇ ਚ ਵੱਡਾ ਹੋਵੇ ਨਾ, ਤੇ ਉਹਦਾ ਫਿਰ ਉਮਣ ਦਾ ਦਾਦਾ ਨੀ, ਆਪਾਂ ਬਾਬੇ ਕਹਿੰਦੇ ਹਾਂ ਸਾਹਿਬਜ਼ਾਦਿਆਂ ਨੂੰ। ਉਹਨਾਂ ਦੇ ਕਿਤੇ ਚਿੱਟੀਆਂ ਦਾੜੀਆਂ ਨਹੀਂ ਸੀ ਬਾਬਿਆਂ ਦੇ, ਆਪਾਂ ਬਾਬੇ ਤਾਂ ਕਹਿੰਦੇ ਕਿਉਂਕਿ ਰੁਤਬੇ ਵੱਡੇ ਹੈ, ਸ਼ਹੀਦੀਆਂ ਵੱਡੀਆਂ ਨੇ। ਉਹਨਾਂ ਨੇ ਕੋਮੜੀ ਬਹੁਤ ਵੱਡੇ ਪੰਧ ਮਕਾਏ ਹੈ, ਕੌਮ ਵਾਸਤੇ ਬੜਾ ਕੁਛ ਕੀਤਾ ਹੈ, ਤਾਂ ਅਸੀਂ ਉਹਨਾਂ ਨੂੰ ਵੱਡੇ ਕਹਿੰਦੇ ਹਾਂ, ਭਾਵੇਂ ਉਮਰਾਂ 'ਚ ਛੋਟੇ ਹੀ ਹੋਣ। ਅਤੇ ਬਾਬਾ ਬੁੱਢਾ ਜੀ ਕਹਿੰਦੇ ਪਾਤਸ਼ਾਹ ਗੁਰੂ ਗਰੀਬ ਨਵਾਜ, ਤੁਹਾਡੇ ਚੋਜ ਤੁਸੀਂ ਜਾਣਦੇ ਹੋ, ਸਾਨੂੰ ਜਿਵੇਂ ਤੁਹਾਡਾ ਹੁਕਮ ਹੈ, ਅਸੀਂ ਤਾਂ ਉਹ ਹੁਕਮਰਾਨ ਆ ਤੁਹਾਡੇ, ਅਸੀਂ ਚਾਕਰ ਹਾਂ ਤੁਹਾਡੇ, ਹਮ ਚਾਕਰ ਗੋਬਿੰਦ ਕੇ ਠਾਕਰ, ਮੇਰਾ ਭਾਰਾ ਤੁਹਾਡੇ ਹੁਕਮ ਵਿੱਚ ਹੀ ਚੱਲਣਾ। ਬਾਬਾ ਬੁੱਢਾ ਜੀ ਨੇ ਮੀਰੀ ਪੀਰੀ ਦੀਆਂ ਦੋ ਤਲਵਾਰਾਂ ਪਹਿਨਾ ਦਿੱਤੀਆਂ। ਅਤੇ ਜਿਹੜੇ ਮਸੰਦ ਸੀ, ਮਸੰਦਾਂ ਦੀ ਮਰਜ਼ਾਦਾ ਚੱਲਦੀ ਰਹੀ ਆਪਣੀ। ਮਸੰਦ ਦਾ ਮਤਲਬ ਹੁੰਦਾ ਹੈ ਵੀ ਉਹਨਾਂ ਨੇ ਨਗਰਾਂ 'ਚ ਜਾਣਾ, ਪਿੰਡਾਂ 'ਚ ਜਾਣਾ, ਰਸਤ ਇਕੱਠੀ ਕਰਨੀ, ਹੋਕਾ ਦੇਣਾ ਵੀ ਗੁਰੂ ਘਰ ਬਾਤ 'ਤੇ ਰਾਸ਼ਨ ਪਾਣੀ ਜਾਂ ਮਾਇਆ ਦੀ ਲੋੜ ਹੈ। ਅਤੇ ਮਸੰਦਾਂ ਨੇ ਫਿਰ ਉਹ ਜਿਹੜਾ ਬਾਲਾ ਤਾਂ ਆਪਦੇ ਘਰਾਂ 'ਚ ਹੀ ਰੱਖ ਲੈਂਦੇ ਸੀ, ਥੋੜ੍ਹਾ ਬਾਲਾ ਹੀ ਗੁਰੂ ਘਰ ਭੇਜਦੇ ਸੀ, ਉਹਨਾਂ ਨੂੰ ਮਸੰਦ ਕਿਹਾ ਜਾਂਦਾ ਸੀ, ਪਰੰਪਰਾ ਸੀ। ਤੇ ਮਸੰਦਾਂ ਨੇ ਮਾਤਾ ਜੀ ਨੂੰ ਕਿਹਾ ਜਾ ਕੇ, ਮਾਤਾ ਜੀ ਨੂੰ ਕਹਿੰਦੇ ਮਾਤਾ ਜੀ ਵੀ ਤੁਹਾਡਾ ਪੁੱਤ ਗਲਤ ਕਰ ਰਿਹਾ। ਦੇਖੋ ਰੱਬ ਨੂੰ ਵੀ ਗਲਤ ਕਹਿਣ ਵਾਲੇ ਹੁੰਦੇ ਨੇ ਦੁਨੀਆਂ ਦੇ ਉੱਤੇ, ਇਹ ਜੇ ਲੋਕ ਵੀ ਆ ਜਿਹੜੇ ਕਹਿਣ ਅਸੀਂ ਸਹੀ ਹਾਂ, ਸਾਡੀ ਸੋਚ ਵਧੀਆ ਹੈ, ਤੇ ਰੱਬ ਗਲਤ ਕਰੀ ਜਾਂਦਾ ਹੈ। ਮਾਤਾ ਗੰਗਾ ਜੀ ਨੂੰ ਕਹਿੰਦੇ ਤੁਹਾਡਾ ਪੁੱਤ ਗਲਤ ਕਰ ਰਿਹਾ, ਉਹ ਸ਼ਾਸਤਰ ਪਹਿਨ ਰਿਹਾ, ਇਹਨਾਂ ਸ਼ਾਸਤਰ ਪਹਿਨਣਾ ਸਾਡਾ ਕੰਮ ਨਹੀਂ, ਸਾਡਾ ਕੰਮ ਤਾਂ ਰੱਬ ਰੱਬ ਕਰਨਾ ਏ, ਲੰਗਰ ਲਾਉਣੇ ਸਾਡਾ ਕੰਮ, ਤਾਂ ਸਾਡਾ ਕੰਮ ਤਾਂ ਆਈਆਂ ਹੋਈਆਂ ਸੰਗਤਾਂ ਨੂੰ ਸਾਹਮਣਾ, ਇਹ ਤਾਂ ਸਰਕਾਰਾਂ ਦੇ ਕੰਮ ਹੈ, ਇਹ ਪੁਲਿਸ ਦੇ ਕੰਮ ਹੈ, ਇਹ ਸ਼ਾਸਤਰ ਤਾਂ ਰਾਜੇ ਮਹਾਰਾਜੇ ਪਹਿਣਦੇ ਹੈ। ਅੱਗੇ ਗੁਰੂ ਅਰਜਨ ਦੇਵ ਮਹਾਰਾਜ ਦੀ ਸ਼ਹਾਦਤ ਹੋ ਗਈ ਹੈ, ਇਹ ਕੋਈ ਹੋਰ ਹੀ ਨਾ ਹੁਣ ਪੰਗਾ ਖੜਾ ਪੈ ਜਾਵੇ। ਜਿਹੜੇ ਮਸੰਦ ਉਹ ਆਪਦੀ ਬੋਲੀ ਬੋਲਦੇ ਹਨ, ਉਹਨਾਂ ਨੂੰ ਇਹ ਨਹੀਂ ਪਤਾ। ਜਦੋਂ ਫਿਰ ਮਾਤਾ ਜੀ ਕਿਉਂ, ਜਿਹੜੀ ਮਾਂ ਹੁੰਦੀ ਹੈ ਨਾ, ਭਾਵੇਂ ਰੱਬ ਦੀ ਮਾਂ ਵੀ ਹੋਵੇ, ਰੱਬ ਦੀ ਵੀ ਭਾਵੇਂ ਮਾਂ ਹੋਵੇ, ਮਾਂ ਬਾਪ ਨੂੰ ਬੱਚੇ ਪਿਆਰੇ ਹੁੰਦੇ ਨੇ, ਉਹ ਆਉਣ ਵਾਲੇ ਸਮੇਂ ਨੂੰ ਦੇਖਦੇ ਆ ਵੀ ਆਉਣ ਵਾਲਾ ਸਮਾਂ ਕੋਈ ਮਾੜਾ ਨਾ ਆ ਜੇ। ਬੱਚੇ ਦੇ ਤਾਂ ਫੁੱਲ ਵੱਜਦੇ, ਮਾਂ ਦੇ ਸੀਨੇ 'ਚ ਪੱਥਰ ਵੱਜਦਾ ਹੈ। ਅਤੇ ਮਾਤਾ ਜੀ ਕਹਿੰਦੇ ਪੁੱਤਰ ਜੀ ਵੀ ਮਸੰਦ ਆਏ ਕਹਿੰਦੇ ਆ। ਮਹਾਰਾਜ ਹੱਸ ਪਏ, ਕਹਿੰਦੇ ਮਾਤਾ ਜੀ ਬੇਫਿਕਰ ਰਹੋ, ਕੋਈ ਸਰਕਾਰ ਸਾਡੇ ਤੇ ਦਬਕਾ ਨਹੀਂ ਪਾਵੇਗੀ, ਤੇ ਜਿਹੜੀ ਚੜ੍ਹ ਕੇ ਆਵੇਗੀ ਉਹਨੂੰ ਫਿਰ ਉਸੇ ਹਿਸਾਬ ਨਾਲ ਹੀ ਮਿਲਾਂਗੇ। ਕਹਿੰਦੇ ਮਾਤਾ ਜੀ, ਛੇਵੇਂ ਪਾਤਸ਼ਾਹ ਮਹਾਰਾਜ ਕਹਿੰਦੇ ਮਾਤਾ ਜੀ ਸਾਨੂੰ ਹੁਕਮ ਆ ਅਕਾਲ ਪੁਰਖ ਦਾ, ਅਸੀਂ ਉਹਦਾ ਹੁਕਮ ਲੈ ਕੇ ਆਏ, ਅਸੀਂ ਜ਼ੁਲਮ ਦੀਆਂ ਜੜ੍ਹਾਂ ਪਟੜੀਆਂ, ਅਸੀਂ ਮਾੜੇ ਲੋਕਾਂ ਨੂੰ ਸੋਧਣਾ, ਅਸੀਂ ਇਹ ਸੰਸਾਰ ਦੇ ਉੱਤੇ ਗਰੀਬ ਗੁਰਬੇ ਦੁਬਲੇ ਕੁਤਲੇ ਨੂੰ ਚੁੱਕ ਕੇ ਸ਼ਾਸਤਰ ਪਹਿਨਾਉਣੇ ਨੇ, ਘੋੜਿਆਂ ਤੇ ਚੜਾ ਦੇਣਾ ਉਹਨਾਂ ਨੂੰ, ਅਸੀਂ ਫੌਜਾਂ ਤਿਆਰ ਕਰਨੀਆਂ। ਮਾਤਾ ਜੀ ਤੁਸੀਂ ਭਰੋਸਾ ਰੱਖੋ, ਆਪਣੇ ਪੁੱਤਰ ਤੇ ਭਰੋਸਾ ਰੱਖੋ, ਮੇਰਾ ਬਾਲ ਬਿੰਗਾ ਨਹੀਂ ਕੋਈ ਕਰ ਸਕਦਾ। ਆਓ ਮੇਰੇ ਪਾਤਸ਼ਾਹ ਨੇ ਅਕਾਲ ਮੁੰਗਾ, ਅਕਾਲ ਤਖ਼ਤ ਦਾ ਨਾਂ ਪਹਿਲਾਂ ਅਕਾਲ ਮੁੰਗਾ, ਅਕਾਲ ਮੁੰਗੇ ਦੀ ਰਚਨਾ ਕੀਤੀ। ਬਾਬਾ ਬੁੱਢਾ ਜੀ ਭਾਈ ਗੁਰਦਾਸ ਜੀ ਵਰਗਿਆਂ ਨੇ ਥੜੇ ਬਣਾਏ ਹੈ, ਰਾਜੇ ਮਹਾਰਾਜੇ ਤਖ਼ਤ ਲਾਉਂਦੇ, ਤੇ ਮੇਰੇ ਪਾਤਸ਼ਾਹ ਨੇ ਵੀ 7.5 ਹੱਥ ਦਾ ਤਖ਼ਤ ਅਕਾਲ ਮੁੰਗਾ ਲਾਇਆ, ਤਖ਼ਤ ਤੇ ਬਹਿ ਕੇ ਫਰਮਾਨ ਜਾਰੀ ਕੀਤੇ ਹੈ। ਰਾਜੇ ਫਰਮਾਨ ਕਰਦੇ ਆ, ਮਹਾਰਾਜ ਨੇ ਹੁਕਮਨਾਮੇ ਜਾਰੀ ਕੀਤੇ ਹੈ, ਰਾਜੇ ਬਾਜ ਰੱਖਦੇ, ਮਹਾਰਾਜ ਨੇ ਵੀ ਬਾਜ ਰੱਖਿਆ, ਰਾਜੇ

ਕਹਿੰਦੇ ਸਤਿਗੁਰੂ ਜੋਧਿਓ ਹੋਵੋ ਸ਼ਸਤਰ ਧਾਰੀ, ਅਸੀਂ ਜੜ ਜਲਮਾਂ ਦੀ ਪੱਟਣੀ ਕਰ ਲਈ ਤਿਆਰੀ। ਸਾਡੇ ਉੱਪਰ ਰੋਗ ਜਮਾ ਗਏ ਬੰਦੇ, ਸਰਕਾਰੀ ਅਜੀਤਵਾਲ ਦੇ ਪਾਰਸਾ, ਹੁਣ ਆਪਣੀ ਵਾਰੀ। ਮਹਾਰਾਜ ਕਹਿੰਦੇ ਬੜੇ ਬੰਦੇ ਰੋਗ ਜਗਾ ਗਏ ਆ ਕੇ ਇੱਥੇ, ਸਰਕਾਰੀ ਬੰਦਿਆਂ ਨੇ, ਸਰਕਾਰੀ ਜਾਲਮਾਂ ਨੇ, ਜੁਲਮ ਕਮਾਉਣ ਵਾਲਿਆਂ ਨੇ, ਜੁਲਮਾਂ ਦੀਆਂ ਹੱਦਾਂ ਟੱਪ ਗਏ ਨੇ, ਪਰ ਹੁਣ ਜੁਲਮਾਂ ਨੂੰ ਠੱਲ ਪਾਵਾਂਗੇ, ਹੁਣ ਕੱਲੀ ਮਾਲਾ ਨਹੀਂ ਫੇਰਨੀ, ਖੰਡੇ ਵੀ ਖੜਕਾਵਾਂਗੇ। ਮਹਾਰਾਜ ਕਹਿੰਦੇ ਆਓ, ਰਹਿੰਦੇ ਹੋਏ ਇਤਿਹਾਸ ਦੀਆਂ ਸਭਾਵਾਂ ਅਗਲੇ ਦੀਵਾਨ ਵਿੱਚ ਕਰਨ ਦਾ ਯਤਨ ਕਰਾਂਗੇ ਜੀ। ਸਤਿਗੁਰੂ ਜੀ ਕਿਰਪਾ ਕਰਨ, ਇੱਕਣੀ ਅਨੇਕਾਂ ਤਰ੍ਹਾਂ ਦੀਆਂ ਭੁੱਲਾਂ ਹੋ ਜਾਂਦੀਆਂ, ਅਨੇਕਾਂ ਤਰ੍ਹਾਂ ਦੀਆਂ ਭੁੱਲਾਂ ਹੋ ਜਾਂਦੀਆਂ। ਗੁਰ ਇਤਿਹਾਸ ਕਹਿੰਦਿਆਂ ਗੁਰਬਾਣੀ ਪੜ੍ਹਦੇ ਹਾਂ। ਗੁਰੂ ਸਾਹਿਬ ਬਖਸ਼ਣ ਆ ਰਹੇ ਆ ਸਾਡੀਆਂ ਤੁਹਾਡੀਆਂ ਸਭ ਦੀਆਂ ਹਾਜ਼ਰੀਆਂ, ਸੱਚੇ ਪਾਤਸ਼ਾਹ ਪ੍ਰਵਾਨ ਕਰਨ, ਗੁਨਾਹਾਂ ਦੀ ਮਾਫੀ ਦੇਣ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਆਓ, ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦੇ ਹਜ਼ੂਰੀ ਕੀਰਤਨੀ ਹੈ ਗਿਆਨੀ ਹਰਪਾਲ ਸਿੰਘ ਜੀ, ਆਪ ਸੰਗਤਾਂ ਨੂੰ ਕਲਯੁਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪੀਏ ਲਾਏ ਧਿਆਨ, ਪੰਥਕ ਪ੍ਰਸਿੱਧ ਰਾਗੀ ਜਥਾ ਸੰਗਤਾਂ ਨੂੰ ਕੀਰਤਨ ਦੇ ਨਾਲ, ਗੁਰਬਾਣੀ ਦੇ ਨਾਲ, ਹਰ ਜਸ ਦੇ ਨਾਲ ਜੋੜਨਾ ਕਰਨਗੇ। ਫਤਿਹ ਦੀ ਸਾਂਝ ਪਾਈਏ, ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

Ой.

ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਸਤਿ ਜੀ ਗੁਰੂ ਸਮਤ ਬਖਸ਼ਿਸ਼ ਕਰਨ, ਸਤਿਗੁਰੂ ਦੀ ਕਿਰਪਾ ਕਰਨ, ਰਹਿਮਤ ਕਰਨ, ਆਈ ਹੋਈ ਸਮੂਹ ਸਾਧ ਸੰਗੀ ਹਾਜ ਦੀ ਆਪਣੇ ਦਰ 'ਤੇ ਪ੍ਰਵਾਨ ਕਰਨ, ਤਿਲ ਫੁੱਲ ਭੇਟਾਂ ਮਨਜ਼ੂਰ ਕਰਨ, ਸਤਿਗੁਰੂ ਦੀ ਸਰਬੱਤ ਦੇ ਕਾਜ ਰਾਸ ਕਰਨ। ਆਓ ਅਗਲਾ ਪ੍ਰੋਗਰਾਮ ਸਰਵਣ ਕਰੀਏ ਜੀ। ਫਤਿਹ ਬੁਲਾਈ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰੀ ਸਤਸੰਗ ਜੀ, ਆਪ ਜੀ ਗੁਰਬਾਣੀ ਕੀਰਤਨ ਸਰਵਣ ਕਰ ਰਹੇ ਸੀ। ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਕਰਮਜੀਤ ਸਿੰਘ ਜੀ ਹਜ਼ੂਰੀ ਕੀਰਤਨੀ ਹੈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਭਾਈ ਸਾਹਿਬ ਹੋਰਾਂ ਦਾ ਬਹੁਤ ਬਹੁਤ ਧੰਨਵਾਦ। ਸੋ ਆਪ ਜੀ ਜਿਸ ਤਰ੍ਹਾਂ ਜਾਣਦੇ ਹੋ, ਸ਼ਹੀਦਾਂ ਦੇ ਸਿਰਤਾਜ ਪੰਚਮ ਗੁਰਦੇਵ ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ 11 ਰੋਜ਼ਾ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਅੱਜ ਅੰਮ੍ਰਿਤ ਵੇਲੇ ਤੋਂ ਆਰੰਭ ਹੋ ਚੁੱਕੇ ਨੇ। 18 ਤਰੀਕ ਤੱਕ ਇਸੇ ਤਰ੍ਹਾਂ ਅੰਮ੍ਰਿਤ ਵੇਲੇ 4 ਵਜੇ ਤੋਂ 5:30 ਵਜੇ ਤੱਕ ਸੰਗਤੀ ਰੂਪ ਵਿੱਚ ਸ੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਦੇ ਜਾਪ ਹੋਇਆ ਕਰਨਗੇ। ਆਪ ਜੀ ਨੇ ਵੱਧ ਚੜ੍ਹ ਕੇ ਲਾਹੇ ਪ੍ਰਾਪਤ ਕਰਨੇ। ਆਓ ਹੁਣ ਸਮਾਂ ਹੋਇਆ ਹੈ ਭਾਈ ਸਾਹਿਬ ਭਾਈ ਜਗਦੀਪ ਸਿੰਘ ਜੀ ਹਜ਼ੂਰੀ ਕੀਰਤਨੀ ਹੈ ਸ੍ਰੀ ਦਰਬਾਰ ਸਾਹਿਬ, ਉਹ ਆਪ ਜੀ ਨੂੰ ਸਤਿਗੁਰੂ ਪਾਤਸ਼ਾਹ ਜੀ ਦੀ ਅੰਮ੍ਰਿਤਮਈ ਬਾਣੀ ਦਾ ਕੀਰਤਨ ਸਰਵਣ ਕਰਵਾਉਣਗੇ। ਇਸੇ ਤਰ੍ਹਾਂ ਸੱਜ ਕੇ ਲਾਹੇ ਪ੍ਰਾਪਤ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਗੁਰੂ ਸਾਹਿਬ ਕਿਰਪਾ ਕਰ ਸਾਡੇ ਸਾਰਿਆਂ ਦੀ ਹਾਜ਼ਰੀ ਸਤਿਗੁਰੂ ਦਰ ਪ੍ਰਵਾਨ ਕਰਨ। ਆਓ ਅਗਲਾ ਪ੍ਰੋਗਰਾਮ ਸਰਵਣ ਕਰਨਾ ਕਰੀਏ ਜੀ। ਭੁੱਲਾਂ ਚੁੱਕਾਂ ਦੀ ਖਿਮਾ, ਬੁਲਾਵੋ ਫਤਿਹ, ਵਾਹਿਗੁਰੂ ਜੀ ਕਾ
1: ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੀਰੀ ਪੀਰੀ ਦੇ ਮਾਲਕ ਬੰਦੀ ਛੋੜ ਸਤਿਗੁਰੂ ਛੇਵੇਂ ਪਾਤਸ਼ਾਹ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਗੁਰਤਾਗਦੀ ਦਿਵਸ ਨੂੰ ਸਮਰਪਿਤ ਅੱਜ ਦਾ ਇਹ ਵਿਸ਼ੇਸ਼ ਦੀਵਾਨ ਸਜਿਆ ਹੋਇਆ ਹੈ। ਸਜੇ ਹੋਏ ਦੀਵਾਨ ਅੰਦਰ ਆਪ ਜੀ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਜਗਦੀਪ ਸਿੰਘ ਜੀ ਹਜ਼ੂਰੀ ਕੀਰਤਨੀ ਹੈ ਦਰਬਾਰ ਸਾਹਿਬ ਅੰਮ੍ਰਿਤਸਰ, ਉਹਨਾਂ ਪਾਸੋਂ ਸਤਿਗੁਰੂ ਪਾਤਸ਼ਾਹ ਦੀ ਸਿਫਤ ਸਲਾਹ ਸਰਵਣ ਕਰ ਰਹੇ ਸੀ। ਭਾਈ ਸਾਹਿਬ ਹੋਰਾਂ ਦਾ ਬਹੁਤ ਬਹੁਤ ਧੰਨਵਾਦ। ਆਓ ਹੁਣ ਆਪ ਜੀ ਨੂੰ ਕੀਰਤਨ ਸਰਵਣ ਕਰਵਾਉਣ ਲਈ ਸਟੇਜ ਉੱਪਰ ਆ ਰਹੇ ਨੇ ਭਾਈ ਸਾਹਿਬ ਭਾਈ ਕਰਮਜੀਤ ਸਿੰਘ ਜੀ ਹਜ਼ੂਰੀ ਕੀਰਤਨੀ ਸ੍ਰੀ ਦਰਬਾਰ ਸਾਹਿਬ, ਉਹਨਾਂ ਪਾਸੋਂ ਗੁਰੂ ਕੀ ਸਿਫਤ ਸਲਾਹ ਅੰਮ੍ਰਿਤਮਈ ਗੁਰਬਾਣੀ ਸਰਵਣ ਕਰੀਏ ਜੀ। ਸੋ ਆਪ ਜੀ ਜਿਸ ਤਰ੍ਹਾਂ ਜਾਣਦੇ ਹੋ ਕਿ ਸਤਿਗੁਰੂ ਪੰਚਮ ਗੁਰਦੇਵ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼ਹਾਦਤ ਨੂੰ ਸਮਰਪਿਤ 11 ਰੋਜ਼ਾ ਸੁਖਮਨੀ ਸਾਹਿਬ ਜੀ ਦੇ ਜਾਪ ਅੱਜ ਅੰਮ੍ਰਿਤ ਵੇਲੇ ਤੋਂ ਆਰੰਭ ਹੋ ਚੁੱਕੇ ਨੇ। 18 ਜੂਨ ਤੱਕ ਇਸੇ ਤਰ੍ਹਾਂ ਨਿਰੰਤਰ ਬਾਣੀ ਦੇ ਪ੍ਰਵਾਹ ਚੱਲਣਗੇ। ਸਵੇਰੇ 4 ਵਜੇ ਤੋਂ 5:30 ਵਜੇ ਤੱਕ ਸੰਗਤੀ ਰੂਪ ਵਿੱਚ ਆਪ ਜੀ ਸੁਖਮਨੀ ਸਾਹਿਬ ਜੀ ਦੀ ਬਾਣੀ ਦੇ ਜਾਪ ਕਰਕੇ ਲਾਹੇ ਪ੍ਰਾਪਤ ਕਰ ਸਕਦੇ ਹੋ। ਸੋ ਸੰਗਤ ਨੂੰ ਬੇਨਤੀ ਹੈ ਕਿ ਅੰਮ੍ਰਿਤ ਵੇਲੇ ਵੱਧ ਤੋਂ ਵੱਧ ਸੰਗਤ ਗੁਰੂ ਚਰਨਾਂ ਵਿੱਚ ਪਹੁੰਚ ਕੇ ਸ੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਦੇ ਪਾਠ ਵਿੱਚ ਹਾਜ਼ਰੀ ਲਵਾ ਕੇ ਲਾਹੇ ਪ੍ਰਾਪਤ ਕਰੋ ਜੀ। ਆਓ ਹੁਣ ਕੀਰਤਨ ਸਰਵਣ ਕਰੀਏ ਭਾਈ ਸਾਹਿਬ ਭਾਈ ਕਰਮਜੀਤ ਸਿੰਘ ਜੀ ਅਤੇ ਉਹਨਾਂ ਦੇ ਜਥੇ ਪਾਸੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਆਓ। ਹਰ ਜਨ ਕੇ ਵਡ ਭਾਗ ਵਡੇਰੇ, ਜਿਨ ਹਰ ਹਰ ਸ਼ਰਧਾ ਹਰ ਪਿਆਸ। ਹਰ ਹਰ ਨਾਮ ਮਿਲੈ ਤ੍ਰਿਪਤਾ ਸਹਿ, ਮਿਲ ਸੰਗਤ ਗੁਣ ਪ੍ਰਗਾਸ। ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ, ਤੇ ਭਾਗਹੀਣ ਜਮ ਪਾਸ। ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ, ਤ੍ਰਿਗ ਜੀਵੇ ਤ੍ਰਿਗ ਜੀਵਾਸ। ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿੰਨ ਧੁਰ ਮਸਤਕ ਲਿਖਿਆ ਲਿਖਾਸ। ਧੰਨ ਧੰਨ ਸਤਸੰਗਤ, ਜਿਤ ਹਰ ਰਸ ਪਾਇਆ।

ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾਓ ਜਨਨ ਪਿਤਾ ਲੋਕ ਸੁਤ ਬਨਤਾ ਕੋਏ ਨਾ ਕਿਸਕੀ ਧਰਿਆ ਸਿਰ ਸਿਰ ਰਿਜ਼ਕ ਸੰਭਾਹੇ ਠਾਕੁਰ ਕਾਹੇ ਮਨ ਭਉ ਕਰਿਆ ਊਡੇ ਊਡ ਆਵੈ ਸਹਿ ਕੁਸਾਂ ਤਿਸ ਪਾਛੈ ਬਚਰੇ ਚਰਿਆ ਤਿਨ ਕਵਣ ਖਲਾਵੈ ਕਵਣ ਚੁਗਾਵੈ ਮਨ ਮਹਿ ਸਿਮਰਨ ਕਰਿਆ ਸਭ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਰ ਤਲ ਧਰਿਆ ਜਨ ਨਾਨਕ ਬਾਲੇ ਬਾਲੇ ਸਦ ਬਾਲੇ ਜਾਈਐ

ਬਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾ ਅਗਮ ਅਪਾਰਾ ਸਭ ਧਿਆਵ ਹੈ ਸਭ ਧਿਆਵ ਹੈ ਤੁਦ ਜੀ ਹਰ ਸੱਚੇ ਸਿਰਜਣਹਾਰਾ ਸਭ ਜੀ ਤੁਮਾਰੇ ਜੀ ਤੂੰ ਜੀਆਂ ਕਾ ਦਾਤਾਰਾ ਹਰ

ਹਉ ਤੁਧ ਬਿਨ ਅਵਰ ਨਾ ਜਾਣਾ, ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ, ਤੇਰੇ ਕਿਆ ਗੁਣ ਆਖ ਵਖਾਣਾ, ਜੋ ਸੇਵਹਿ ਤੁਧ ਜੀ, ਜਨ ਨਾਨਕ ਤਿਨ ਕੁਰਬਾਣਾ, ਹਰ ਧਿਆਵਹਿ ਤੁਧ ਜੀ, ਸੇ ਜਨ ਜੁਗ ਮੈਂ ਸੁਖਵਾਸੀ, ਸੇ ਮੁਕਤ ਭਏ ਜਿਨ ਹਰ ਧਿਆਇਆ ਜੀ, ਤਿਨ ਤੂਟੀ ਜਮ ਕੀ ਫਾਸੀ, ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ, ਤਿਨਕਾ ਭਉ ਸਭ ਗਵਾਸੀ, ਜਿਨ ਸੇਵਿਆ ਮੇਰਾ ਹਰ ਜੀ, ਤੇ ਹਰ ਹਰ ਰੂਪ ਸਮਾਸੀ, ਸੇ ਧਨ ਜਿਨ ਹਰ ਧਿਆਇਆ ਜੀ, ਜਨ ਨਾਨਕ ਤਿਨ ਬਲ ਜਾਸੀ।

ਜੋਗੀ ਮੇਲ ਜਿਸਨੂੰ ਤੂੰ ਜਾਣਾ ਏ ਸੋਈ ਜਨ ਜਾਣੈ ਹਰ ਗੁਣ ਸਦ ਹੀ ਆਖ ਵਖਾਣੈ ਜਿਨ ਹਰ ਸੇਵਿਆ ਤਿਨ ਸੁਖ ਪਾਇਆ।

ਵਿਚਾਰੀ ਸੇਵਕਨ ਕੋ ਸਭ ਗੁਣ ਸੁਖ ਦੀਓ ਸਤਰਨ ਕੋ ਪਲ ਮੋਹ ਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚੀਟੀ ਤੇ ਕੁੰਚਰ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁੱਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਣੈ ਘਟ ਘਟ ਕੇ ਪਟ ਪਟ ਕੀ ਜਾਣੈ ਜਬ ਉਧ ਕਰਖ ਕਰਾ ਕਰਤਾਰਾ ਪ੍ਰਜਾ ਧਰਤ ਤਬ ਦੇਹ ਅਪਾਰਾ ਜਬ ਆ ਕਰਖ ਕਰਤ ਹੋ ਕਬਹੂ ਤੁਮ ਮੈਂ ਮਿਲਤ ਦੇਹ ਧਰ ਸਭ ਹੂੰ ਜੇਤੇ ਬਦਨ ਸ੍ਰਿਸ਼ਟ ਸਭ ਧਾਰੈ।

ਅਨੀਲ ਅਨਾਦ ਅਸੰਭ ਤਾਕਾ ਮੂੜ ਉਚਾਰਤ ਭੇਦਾ ਜਾ ਕੋ ਭੇਵ ਨ ਪਾਵਤ ਬੇਦਾ ਤਾਕੋ ਕਰ ਪਾਹਨ ਅਨੁਮਾਨਤ ਮਹਾ ਮੂੜ ਕਛ ਭੇਦ ਨ ਜਾਣਤ ਮਹਾਦੇਵ ਕੋ ਕਹਿਤ ਸਦਾ ਸ਼ਿਵ ਨਿਰੰਕਾਰ ਕਾ ਚੀਨਤ ਨਹਿ ਭਿਵ ਆਪ ਆਪਣੀ ਬੁੱਧ ਹੈ ਜੇਤੀ ਵਰਨਤ ਭਿੰਨ ਭਿੰਨ ਤੁਹ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕਿਹ ਬਿਧ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਅਰੰਕ ਭਯੋ ਰਾਵ ਕਹੀ ਭੂਪਾ ਅੰਡਜ ਜੇਰਜ ਸੇ ਤਜ ਕੀਨੀ ਉਤ ਭੁਜ ਖਾਨ ਬੋਹਰ ਰਚ ਦੀਨੀ ਕਹੂੰ ਫੂਲ ਰਾਜਾ ਹੋਇ ਬੈਠਾ ਕਹੂੰ ਸਿਮਟ ਭਯੋ ਸ਼ੰਕਰ ਇਕੈਠਾ ਸਿਗਰੀ ਸ੍ਰਿਸ਼ਟ ਦਿਖਾਏ ਅਚੰਭਵ ਆਦ ਜੁਗਾਦ ਸਰੂਪ ਸਵਯੰਭਵ ਅਬ ਰੱਛਾ ਮੇਰੀ ਤੁਮ ਕਰੋ ਸਿੱਖਿਅ ਉਬਾਰ ਅਸਿੱਖਿਅ ਸੰਗਰੋ ਦੁਸ਼ਟ ਜਿਤੇ ਉਠਵਤ ਉਤਪਾਤਾ ਸਕਲ ਮਲੇਛ ਕਰੋ ਰਣ ਘਾਤਾ ਜੇ ਅਸ ਧੁਜ ਤਵ ਸ਼ਰਣੀ ਪਰੇ ਤਿਨਕੇ ਦੁਸ਼ਟ ਦੁਖਿਤ ਹੋਇ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਭ ਟਾਰੇ।

ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਹੇ ਨਿਹਰਿਹੋ ਤਾਕੇ ਤਾਪ ਤਨਿਕ ਮਹਿ ਹਰਿਹੋ ਰਿੱਧ ਸਿੱਧ ਕਰਮੋ ਸਭ ਹੋਈ ਦੁਸ਼ਟ ਛਾ ਛੁਐ ਸਕੈ ਨਾ ਕੋਈ ਏਕ ਬਾਰ ਜਿਨ ਤੁਮੈ ਸੰਭਾਰਾ ਕਾਲ ਫਾਸਤੇ ਤਾਹੇ ਉਬਾਰਾ ਜਿਨ ਨਰ ਨਾਮ ਤਿਹਾਰੋ ਕਹਾ ਦਾਰ

ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿਟਹੋ, ਜਿਸ ਦੀਆਂ ਇਹ ਵਡੇ

ਹੋਆ ਤਿਤ ਘਰ ਅਨਹਦ ਵਾਜੇ ਆਨੰਦ ਸੁਣ ਹੋ ਵੱਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇ।

ਪੀਤ ਕਹਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂ ਸੁਣਤੇ ਪੁਨੀਤ ਕਹਤੇ ਪਵਿੱਤ ਸਤ

0: ਅਰਦਾਸ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੈ ਹੋਈ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰਾਓ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੈ ਸਭ ਦੁਖ ਜਾਏ ਤੇਗ ਬਹਾਦਰ ਸਿਮਰੀਐ ਘਰ ਨਾਉ ਨਿਧ ਆਵੈ ਧਾਏ ਸਭ ਥਾਈ ਹੋਈ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਈ ਸਹਾਏ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹ ਪਿਆਰਿਆਂ ਚੌਹਾਂ ਸਾਹਿਬ ਜਾਦਿਆਂ ਚਾਲੀ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣਦਿੱਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸੁਵਾਸਾਂ ਨਾਲ ਨਿਭਾਹੀ ਤਿਨ੍ਹਾਂ ਸਮੂਹ ਸ਼ਹੀਦਾਂ ਸਿੰਘਾਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤ ਹੈ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹ ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹ ਆਪ ਜੀ ਦੇ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸਮੂਹ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਦੇ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਨ ਨੇਤਾਣਿਆਂ ਦੇ ਤਾਨ ਨਿਓਟਿਆਂ ਦੀ ਓਟ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਹਜੂਰ ਸੋਦਰ ਰਹਿਰਾਸ ਸਾਹਿਬ ਜੀ ਦੇ ਪਾਠ ਦੀ ਅਰਦਾਸ ਅੱਖਰ ਵਾਧਾ ਘਾਟਾ ਭੁੱਲ ਚੁੱਕ ਮੁਆਫ ਕਰਨੀ ਸਰਬੱਤ ਦੇ ਕਾਰਜ ਰਾਸ ਕਰਨੇ ਪੜੀ ਸੁਣੀ ਬਾਣੀ ਦਾ ਫਲਾ ਦੇਸ਼ ਦਰ ਆਈ ਸੰਗਤ ਦੇ ਹਿਰਦਿਆਂ ਤੇ ਵਸਾਉਣਾ ਦਰ ਆਈ ਸੰਗਤ ਦੀ ਹਾਜ਼ਰੀ ਤਿਲ ਫੁੱਲ ਭੇਟਾ ਆਪਣੇ ਦਰ ਤੇ ਪ੍ਰਵਾਨ ਕਰਨੀ ਸਭ ਨੂੰ ਆਪਣੇ ਦਰੋਂ ਘਰੋਂ ਨਾਮ ਦੀ ਦਾਤ ਗੁਰਸਿੱਖਾਂ ਵਾਲਾ ਜੀਵਨ ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਕਿਰਤਾਰਥ ਕਰਨਾ ਸਭ ਦੀਆਂ ਹਾਜ਼ਰੀਆਂ ਦਰ ਤੇ ਪ੍ਰਵਾਨ ਕਰਦਿਆਂ ਹੋਇਆਂ ਪਵਿੱਤਰ ਹੁਕਮਨਾਮੇ ਦੀ ਦਾਤ ਬਖਸ਼ੋ ਹੁਕਮਨਾਮੇ ਤੇ ਚੱਲਣ ਦੀ ਸਮਰੱਥਾ ਬਖਸ਼ੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬੋਲੇ ਸੋ ਨਿਹਾਲ
1: ਸਤਿ ਸ੍ਰੀ ਅਕਾਲ
0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
2: ਸਤਨਾਮ ਸ੍ਰੀ ਵਾਹਿਗੁਰੂ ਜੀ
3: ਬਲਿਹਾਰੀ ਗੁਰੇ ਆਪਣੇ ਦਿਓਹਾੜੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨ ਲਾਗੀ ਵਾਰ ਪੰਜ ਪਿਆਲੇ ਪੰਜ ਪੀਰ ਛਠਮ ਪੀਰ ਬੈਠਾ ਗੁਰ ਭਾਰੀ ਅਰਜਨ ਕਾਇਆ ਪਲਟ ਕੈ ਮੂਰਤ ਹਰ ਗੋਬਿੰਦ ਸਵਾਰੀ ਚੱਲੀ ਪੀੜੀ ਸੋਢੀਆਂ ਰੂਪ ਦਿਖਾਵਣ ਵਾਰੋ ਵਾਰੀ ਦਲ ਭੰਜਨ ਗੁਰ ਸੂਰਮਾ ਵਡ ਯੋਧਾ ਬਹੁ ਪਰ ਉਪਕਾਰੀ ਸੋ ਕਹੁ ਟਲ ਗੁਰ ਸੇਵੀਐ ਅਹਿਰਸ ਸਹਿਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਸਮ ਦੀ ਨੂਰ ਅਰਸ਼ੋਂ ਕੁਰਸੋਂ ਝੱਟੀਐ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਐ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ ਜਿਸ ਪਾਸ ਬੈਠਿਆ ਸੋਹੀ ਐ ਸਭਨਾ ਦਾ ਵੇਸਾ ਹੋ ਜਿਸ ਪਾਸ

ਅਕਾਲ ਮੂਰਤ ਅਜੂਨੀ ਸੈ ਭੰਗ ਗੁਰਪ੍ਰਸਾਦ।

ਭਾਂਡਾ ਧੋਏ ਬੈਸ ਧੂਪ ਦੇਵਹ ਤਉ ਦੁੱਧੈ ਕੋ ਜਾਵਹ।

फुन नेत्रो नींद न आवे, रसना नाम जप हो तब मथिय, इन बिद अमृत पाव हो।